ਲੋਹਨ ਪੇਸ਼ ਨੇ ਸਾਡੇ ਅੱਜ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਤੇ ਉਹਨਾਂ ਦਾ ਪ੍ਰਸਾਰਣ ਸਮਾਂ। ਐਫਐਮ ਬੈਂਡ 102.7 ਮੈਗਾਹਰਟਜ਼ ਸੀ। ਸਵੇਰ ਦਾ ਆਗਾਜ਼ ਪਰਮਾਤਮਾ ਦੇ ਨਾਮ ਸਿਮਰਨ ਦੇ ਨਾਲ। 6:05 ਤੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਵੰਦਨਾ। ਸੱਤ ਵਜੇ ਤੁਸੀਂ ਸੁਣੋਗੇ ਐਫਐਮ ਨਿਊਜ਼ ਹੈਡਲਾਈਨਸ ਔਰ 7:02 ਤੇ ਜਾਣਕਾਰੀ ਦੇ ਨਾਲ ਭਰਪੂਰ ਪ੍ਰੋਗਰਾਮ ਹੋਏਗਾ। ਗੁੱਡ ਮਾਰਨਿੰਗ ਜਲੰਧਰ। ਅੱਠ ਤੇ ਸਾਡੇ ਪ੍ਰਾਦੇਸ਼ਿਕ ਚੈਨਲ ਤੋਂ ਪੰਜਾਬੀ ਦੇ ਵਿੱਚ ਖਬਰਾਂ ਸੁਣੋਗੇ ਔਰ 8:40 ਤੇ ਪੰਜਾਬੀ ਗੀਤ ਸੰਗੀਤ ਦਾ ਪ੍ਰੋਗਰਾਮ ਹੋਏਗਾ।

ദി ടപ്പ. ਨੌ ਵਜੇ ਤੁਸੀਂ ਸੁਣੋਗੇ ਐਫ ਐਮ ਨਿਊਜ਼ ਹੈਡਲਾਈਨਸ ਔਰ 9:02 ਤੇ ਵਟਸਐਪ ਦੇ ਉੱਤੇ ਇਕੱਲੇ ਹੋਏ ਤੁਹਾਡੇ ਸੁਨੇਹੇ ਪੜ੍ਹੇ ਜਾਣਗੇ. ਪ੍ਰੋਗਰਾਮ ਹੋਏਗਾ ਦਿਲ ਆਪਣਾ ਪੰਜਾਬੀ.

ਪਰਮਾਤਮਾ ਨੂੰ ਮਿਲਣ ਦੀ ਰਾਹ ਸਿੱਧੀ ਵੀ ਹੈ ਅਤੇ ਉਲਝੀ ਹੋਈ ਵੀ ਹੈ। ਬੁੱਧੀ ਨਾਲ ਚੱਲਾਂਗੇ ਤਾਂ ਉਲਝੀ ਹੋਈ ਹੈ, ਪਰਮਾਤਮਾ ਦੇ ਨਾਮ ਸਿਮਰਨ ਦੇ ਨਾਲ ਚੱਲਾਂਗੇ ਤਾਂ ਇਹ ਸਿੱਧੀ ਹੈ, ਵਿਚਾਰ ਦੇ ਨਾਲ ਚੱਲਾਂਗੇ ਤਾਂ ਬਹੁਤ ਦੂਰ ਆ, ਔਰ ਭਾਵ ਦੇ ਨਾਲ ਚੱਲਾਂਗੇ ਤਾਂ ਬਹੁਤ ਹੀ ਨੇੜੇ ਹੈ।

ਜ਼ਿੰਦਗੀ ਦੀ ਰਾਹ ਔਖੀ ਲੱਗੇ, ਹਰ ਰਾਹ ਦੇ ਵਿੱਚ ਮੁਸੀਬਤਾਂ ਆਉਣ, ਉਸ ਸਮੇਂ ਪਰਮਾਤਮਾ ਨੂੰ ਚੁਣੋ। ਪਰਮਾਤਮਾ ਤੁਹਾਡੇ ਮਨ ਨੂੰ ਸ਼ਾਂਤੀ ਵੀ ਦੇਗਾ ਔਰ ਨਾਲ ਦੇ ਨਾਲ ਉਹਨਾਂ ਮੁਸੀਬਤਾਂ ਦਾ ਹੱਲ ਵੀ ਦੇਗਾ।

ਕਿਹੋ ਜਿਹਾ ਕਰ ਰਿਹਾ, ਕਿਉਂ ਕਰ ਰਿਹਾ। ਜਦ ਅਸੀਂ ਇਹਨਾਂ ਸਾਰੀਆਂ ਉਲਝਣਾਂ ਤੋਂ ਦੂਰ ਰਵਾਂਗੇ ਨਾ, ਜ਼ਿੰਦਗੀ ਦਾ ਸਫ਼ਰ ਖੂਬਸੂਰਤ ਹੋ ਜਾਏਗਾ। ਤੇਰੇ ਦਰਬਾਰ

FM ਬੈਂਡ 102.7 ਮੈਗਾਹਰਟਜ਼ ਤੇ ਹੁਣ ਤੁਸੀਂ ਸਰਵਨ ਕਰ ਰਹੇ ਸੀ ਭਗਤੀ ਰਾਸਤੇ ਨਾਲ ਭਰਪੂਰ ਪ੍ਰੋਗਰਾਮ ਵੰਦਨਾ। FM ਬੈਂਡ 102.7 ਮੈਗਾਹਰਟਜ਼ ਤੇ ਘੜੀ ਦੀ ਸੂਈ ਦੇ ਮੁਤਾਬਕ 7 ਵਜਨ ਜਾ ਰਹੇ ਨੇ ਔਰ ਵੇਲਾ ਹੋ ਰਿਹਾ FM ਨਿਊਜ਼ ਹੈਡਲਾਈਨਸ ਦਾ।

ਬਿਲਕੁਲ ਐਂਟਰਟੇਨਮੈਂਟ ਦਾ ਇੱਕ ਜਿਹੜਾ ਅੱਛਾ ਵਾਲਾ ਡੋਜ਼ ਹੈ ਨਾ ਉਹ ਤੁਹਾਨੂੰ ਦੇਣ ਵਾਸਤੇ ਆ ਗਈ ਹੈ। ਔਰ ਮੈਂ ਇਹ ਸੋਚ ਰਹੀ ਸੀਗੀ ਕਿ ਮੈਂ ਜਿੱਦਾਂ ਹੀ ਆਉਣਾ ਨਾ ਤੁਹਾਡੇ ਵਿਹੜੇ ਦੇ ਵਿੱਚ ਅਤੇ ਤੁਸੀਂ ਸਾਰਿਆਂ ਨੇ ਆਪਣਾ ਵੋਲੀਅਮ ਜਿਹੜਾ ਥੋੜ੍ਹਾ ਜਿਹਾ ਨਹੀਂ ਬਹੁਤ ਵਧੀਆ ਤਰੀਕੇ ਦੇ ਨਾਲ ਨਾ ਅਪ ਕਰ ਲੈਣਾ। ਔਰ ਜਦੋਂ ਤੁਹਾਡਾ ਵੋਲੀਅਮ ਅਪ ਹੋ ਜਾਏਗਾ ਤਾਂ ਉੱਥੇ ਪਤਾ ਕੀ ਚੱਲੇਗਾ, ਇੱਕ ਬਹੁਤ ਵਧੀਆ ਜਿਹਾ ਗਾਣਾ ਚੱਲੇਗਾ ਜਿਹੜਾ ਤੁਹਾਨੂੰ ਐਨਰਜੀ ਨੂੰ ਨਾ ਡਬਲ ਟ੍ਰਿਪਲ ਕਰ ਦੇਗਾ। ਲਓ ਫਿਰ ਕਰੀਏ ਐਨਰਜੀ ਡਬਲ ਟ੍ਰਿਪਲ, ਲਓ ਜੀ ਲਓ ਕਰਦੇ ਹਾਂ ਜੀ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਗਾਜ਼ ਖੂਬਸੂਰਤ ਗੀਤ ਦੇ ਨਾਲ।

ਵਾਹ ਜੀ ਵਾਹ, ਉੱਠੋ, ਮੈਂ ਹੀ ਤਾਂ ਕਰਕੇ ਕਹਿ ਰਹੀ ਸੀ ਕਿ ਤੁਸੀਂ ਉੱਠੋਗੇ ਤਾਂ ਮੈਂ ਤੁਹਾਡੇ ਨਾਲ ਗੱਲਾਂ ਕਰਾਂਗੀ, ਤੁਸੀਂ ਮੇਰੇ ਨਾਲ ਗੱਲਾਂ ਕਰੋਗੇ ਜੀ, ਬਿਲਕੁਲ ਦਿਲ ਸੇ ਦਿਲ ਬੈਗ ਮੋਰੇ ਕੋਈ ਸੈਵਨ ਐਫ ਐਮ ਰੇਨਬੋ। ਵੈਸੇ ਦਿਨ ਦੇ ਸਫ਼ਰ ਦੀ ਸ਼ੁਰੂਆਤ ਨਾ ਇੱਕ ਪੋਜ਼ਿਟਿਵ ਵਾਈਬਸ ਦੇ ਨਾਲ ਹੁੰਦੀ ਹੈ, ਹੈ ਨਾ, ਔਰ ਪੋਜ਼ਿਟਿਵ ਵਾਈਬਸ ਕਿੱਥੋਂ ਮਿਲਦੀਆਂ ਕਿੱਥੋਂ ਮਿਲਦੀਆਂ ਦੱਸੋ ਦੱਸੋ ਜ਼ਰਾ ਮੈਨੂੰ। ਮੈਂ ਕਿਹਾ ਜੀ ਦਿਲ ਸੇ ਦਿਲ ਤੱਕ ਹੈ ਕਨੈਕਸ਼ਨ। ਤੁਸੀਂ ਆਪਣੀ ਦੋਸਤ ਨਿਸ਼ਾ ਦੇ ਨਾਲ ਦੋਸਤੋ ਅੱਜ ਇੱਕ ਬਹੁਤ ਪਿਆਰੀ ਜਿਹੀ ਗੱਲ ਕਰਦੇ ਹਾਂ। ਅੱਜ ਅਸੀਂ ਨਾ ਹਰ ਇੱਕ ਚੀਜ਼ ਜਿਹੜੀ ਹੈ ਨਾ ਉਹ ਅਸੀਂ ਕੈਦ ਕਰ ਲੈਂਦੇ ਹਾਂ। ਹੋਰ ਕੀ, ਕਿੱਥੇ ਕੈਦ ਕਰ ਲੈਂਦੇ ਹਾਂ, ਦਿਲ ਦੇ ਵਿੱਚ ਕੈਦ ਨਹੀਂ ਕਰਦੇ। ਅੱਜ ਦੀ ਤਰੀਕ ਦੇ ਵਿੱਚ ਅਸੀਂ ਗੱਲ ਕਰੀਏ ਤਾਂ ਹਰ ਇੱਕ ਚੀਜ਼ ਦੀ ਜਿਹੜੀ ਹੈ ਨਾ ਫੋਟੋ

ਫੋਟੋ ਖਿੱਚ ਲੈਂਦੇ ਹਾਂ। ਖਾਣਾ ਆਵੇ ਤਾਂ ਪਹਿਲਾਂ ਫੋਟੋ ਲੈਣੀ ਆ, ਫਿਰ ਰੋਟੀ ਆਵੇ ਤਾਂ, ਨਵਾਂ ਸੂਟ ਆਵੇ ਤਾਂ ਸੈਲਫੀ, ਤਾਂ ਸ਼ੀਸ਼ੇ ਦੇ ਅੱਗੇ ਖਲੋ ਕੇ ਤਾਂ, ਮਤਲਬ ਕਿਤੇ ਕੋਈ ਦੋਸਤ ਮਿਲ ਜਾਵੇ ਤਾਂ। ਫੋਟੋ ਪ੍ਰੇਮੀ ਜਿਹੜੇ ਆ ਨਾ, ਚਾਹ ਠੰਡੀ ਹੋ ਜਾਵੇ ਪਰ ਫੋਟੋ ਜਿਹੜੀ ਹੈ ਨਾ ਉਹ ਗਰਮ ਗਰਮ ਚਾਹੀਦੀ ਆ। ਸਹੀ ਕਹਿਣਾ, ਪਰ ਸੱਚ ਪੁੱਛਿਓ, ਜਿਹੜੀਆਂ ਫੋਟੋਆਂ ਹੁੰਦੀਆਂ ਨੇ ਨਾ, ਫੋਟੋਆਂ ਸਿਰਫ ਤਸਵੀਰਾਂ ਨਹੀਂ ਹੁੰਦੀਆਂ, ਇਹ ਸਮੇਂ ਦੀਆਂ, ਟਾਈਮ ਦੀਆਂ ਉਹ ਮਸ਼ੀਨਾਂ ਹੁੰਦੀਆਂ ਨੇ ਜਿਹੜੀਆਂ ਯਾਦਾਂ ਨੂੰ ਤਰੋਤਾਜ਼ਾ ਕਰ ਦਿੰਦੀਆਂ ਨੇ।

ਸੱਚ ਪੁੱਛਿਓ, ਜਿਹੜੀਆਂ ਫੋਟੋਆਂ ਹੁੰਦੀਆਂ ਨੇ ਨਾ, ਫੋਟੋਆਂ ਸਿਰਫ ਤਸਵੀਰਾਂ ਨਹੀਂ ਹੁੰਦੀਆਂ, ਇਹ ਸਮੇਂ ਦੀਆਂ, ਟਾਈਮ ਦੀਆਂ ਉਹ ਮਸ਼ੀਨਾਂ ਹੁੰਦੀਆਂ ਨੇ ਜਿਹੜੀਆਂ ਯਾਦਾਂ ਨੂੰ ਤਰੋਤਾਜ਼ਾ ਕਰ ਦਿੰਦੀਆਂ ਨੇ। ਹੁਣ ਦੇਖੋ ਨਾ, ਇੱਕ ਮੁੰਡਾ ਸੀਗਾ, ਆਪਣੀ ਦਾਦੀ ਦੇ ਕੋਲ ਬੈਠਾ ਸੀ, ਹੈ ਨਾ। ਕਹਿੰਦਾ, ਦਾਦੀ ਜੀ ਪੁਰਾਣੀ ਐਲਬਮ ਦੇਖ ਕੇ ਮੁਸਕਰਾ ਰਹੇ ਸੀਗੇ ਉਹਦੇ ਦਾਦੀ ਜੀ, ਹੈ ਨਾ। ਅਤੇ ਮੁੰਡੇ ਨੇ ਪੁੱਛਿਆ, ਦਾਦੀ ਮਾਂ ਇੰਨੀਆਂ ਪੁਰਾਣੀਆਂ ਫੋਟੋਆਂ ਹੈ, ਇਹਦੇ ਵਿੱਚ ਕੀ ਇਹੋ ਜਿਹਾ ਜਿਹੜਾ ਤੁਸੀਂ ਹੱਸ ਰਹੇ ਹੋ? ਦਾਦੀ ਨੇ ਹੱਸ ਕੇ ਬੋਲਿਆ, ਪੁੱਤਰ, ਇਹ ਫੋਟੋਆਂ ਉਹਨਾਂ ਲੋਕਾਂ ਨਾਲ ਮੁਲਾਕਾਤ ਕਰਵਾ ਦਿੰਦੀਆਂ ਨੇ ਜੋ ਹੁਣ ਸਾਡੇ ਕੋਲ ਨਹੀਂ ਨੇ, ਅਤੇ ਉਹਨਾਂ ਵਿੱਚ ਲੈ ਜਾਂਦੀਆਂ ਨੇ ਜੇ ਹੁਣ ਮੁੜ ਨਹੀਂ ਆਉਣੇ। ਫਿਰ ਦਾਦੀ ਨੇ ਨਾ ਆਪਣੇ ਪੋਤਰੇ ਨੂੰ ਨਾ ਇੱਕ ਫੋਟੋ ਦਿਖਾਈ ਅਤੇ ਕਿਹਾ, ਆ ਦੇਖ ਤੇਰੇ ਦਾਦਾ ਜੀ ਨੇ ਫੋਟੋ ਦੇ ਵਿੱਚ ਉਹਨਾਂ ਦੇ ਸਿਰ ਦੇ ਉੱਤੇ ਨਾ ਪੂਰੇ ਵਾਲ ਹੁੰਦੇ ਸੀ। ਮੁੰਡਾ ਬੋਲਿਆ, ਵਾਹ ਦਾਦੀ ਵਾਹ, ਇਹ ਤਾਂ ਸੱਚਮੁੱਚ ਇੱਕ ਇਤਿਹਾਸਿਕ ਫੋਟੋ ਲੱਗਦੀ ਪਈ ਆ। ਵੈਲ ਫਰੈਂਡਸ, ਘਰ ਦੇ ਵਿੱਚ ਲੱਗੇ ਜਿਹੜੇ ਮਹਿੰਗੇ ਤੋਂ ਮਹਿੰਗੇ ਸ਼ੀਸ਼ੇ ਨੇ ਨਾ, ਤੁਹਾਡਾ ਅੱਜ ਦਿਖਾ ਸਕਦੇ ਨੇ, ਪਰ ਤੁਹਾਡਾ ਜਿਹੜਾ ਬਚਪਨ ਹੈ, ਤੁਹਾਡੀ ਜਿਹੜੀ ਪਹਿਲਾ ਕਹਿ ਸਕਦੇ ਨੇ, ਜਿਵੇਂ ਕਿ ਤੁਹਾਡੀ ਪਹਿਲੀ ਸਾਈਕਲ ਹੈ, ਸਕੂਲ ਦੀਆਂ ਸ਼ਰਾਰਤਾਂ ਨੇ, ਦਾਦਾ ਦਾਦੀ ਨਾਲ ਬਿਤਾਏ ਹੋਏ ਪਲ ਜਿਹੜੇ ਆ ਨਾ, ਉਹ ਨਹੀਂ ਦਿਖਾ ਸਕਦੇ। ਉਹ ਤਾਂ ਸਿਰਫ ਤਸਵੀਰਾਂ ਹੀ ਨੇ ਜੋ ਕਹਿੰਦੀਆਂ ਨੇ, ਯਾਦ ਹੈ ਉਹ ਦਿਨ। ਇਸ ਲਈ ਜੀ ਭਰ ਕੇ ਫੋਟੋਆਂ ਖਿੱਚ ਲੈਣੀਆਂ ਚਾਹੀਦੀਆਂ ਨੇ, ਪਰ ਉਹਨਾਂ ਨੂੰ ਸੰਭਾਲ ਕੇ ਵੀ ਰੱਖੋ, ਕਿਉਂਕਿ ਇੱਕ ਦਿਨ ਇਹ ਫੋਟੋਆਂ ਨਾ ਤੁਹਾਨੂੰ ਹਸਾਉਣਗੀਆਂ, ਤੁਹਾਨੂੰ ਰੁਲਾਉਣਗੀਆਂ, ਸਭ ਤੋਂ ਵੱਧ ਤੁਹਾਨੂੰ ਆਪਣਿਆਂ ਦੇ ਨਾਲ ਮੁਲਾਕਾਤ ਕਰਾਉਣਗੀਆਂ। ਮੇਰਾ ਤਾਂ ਅੱਜ ਦਾ ਨਿਕਲਿਆ ਹੋਇਆ, ਦਿਲੋਂ ਨਿਕਲਿਆ ਹੋਇਆ ਖਿਆਲ ਇਹ ਹੈ ਕਿ ਸ਼ੀਸ਼ਾ ਸਾਡਾ ਚਿਹਰਾ ਦਿਖਾਉਂਦਾ ਹੈ, ਪਰ ਤਸਵੀਰਾਂ ਸਾਡੀਆਂ ਕਹਾਣੀਆਂ ਸੁਣਾਉਂਦੀਆਂ ਨੇ। ਚਲੋ ਫਿਰ ਹੁਣ ਗੈਲਰੀ ਵਿੱਚ ਜਾਵਾਂਗੇ, ਪੁਰਾਣੀਆਂ ਫੋਟੋਜ਼ ਨੂੰ ਜ਼ਰੂਰ ਦੇਖਿਓ, ਉਹ ਪਲ ਤਰੋ ਤਾਜ਼ਾ ਕਰ ਲਿਓ ਜਿਹੜੇ ਤੁਹਾਡੇ ਚਿਹਰੇ ਦੇ ਉੱਤੇ ਮੁਸਕਰਾਹਟ ਲੈ ਕੇ ਆ ਜਾਣ। ਦੇਖਿਆ, ਦਾਦੀ ਜੀ ਨੇ ਨਾ ਆਪਣੇ ਪੋਤਰੇ ਨੂੰ ਸੋਹਣੀ ਜਿਹੀ ਫੋਟੋ ਦਿਖਾ ਕੇ ਨਾ ਯਾਦਾਂ ਆਪਣੀਆਂ ਵੀ ਤਰੋ ਤਾਜ਼ਾ ਕਰ ਲਈਆਂ, ਅਤੇ ਪੋਤਰੇ ਨੂੰ ਵੀ ਬਹੁਤ ਸੋਹਣਾ ਜਿਹਾ ਇੱਕ ਸ਼ਬਦ ਮਿਲ ਗਿਆ ਕਿ ਇਹ ਤਾਂ ਦਾਦਾ ਜੀ ਦੀ ਨਾ ਇੱਕ ਇਤਿਹਾਸਕ ਫੋਟੋ ਹੋ ਗਈ। ਫਿਰ ਚਲੋ ਫਿਰ ਤੁਸੀਂ ਵੀ ਇਹਨਾਂ ਸਾਰੀਆਂ ਫੋਟੋਜ਼ ਨੂੰ ਯਾਦ ਕਰੋ, ਤਹਿ ਦਿਲੋਂ ਯਾਦ ਕਰੋ, ਕਿਉਂਕਿ ਯਾਦਾਂ ਜਿਹੜੀਆਂ ਨੇ ਨਾ ਉਹ ਹਮੇਸ਼ਾ ਖੂਬਸੂਰਤ ਹੁੰਦੀਆਂ ਨੇ, ਚਾਹੇ ਕਿਹੋ ਜਿਹੀਆਂ ਵੀ ਹੋਣ। ਇਹ ਯਾਦਾਂ ਹੀ ਸਾਨੂੰ ਤਰੋ ਤਾਜ਼ਾ ਤਾਂ ਕਰਾਉਂਦੀਆਂ ਨੇ, ਨਾਲ ਦੇ ਨਾਲ ਨਾ ਚਿਹਰੇ ਦੇ ਉੱਤੇ ਇੱਕ ਮੁਸਕਰਾਹਟ ਵੀ ਲੈ ਕੇ ਆ ਜਾਂਦੀਆਂ ਨੇ।

ਹੌਸਲੇ ਬੁਲੰਦ ਹੋਣ, ਇਰਾਦਾ ਪੱਕਾ ਹੋਵੇ ਤਾਂ ਜ਼ਿੰਦਗੀ ਦੇ ਵਿੱਚ ਬਦਲਾਅ ਆਉਣਾ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਔਰ ਆ ਵੀ ਜਾਂਦਾ ਹੈ ਜਦੋਂ ਇਹ ਚੀਜ਼ਾਂ ਸਾਡੇ ਨਾਲ ਹੁੰਦੀਆਂ ਨੇ ਔਰ ਬਿਰਸਾ ਮੁੰਡਾ ਜੀ ਨੂੰ ਅੱਜ ਦੇ ਦਿਨ ਅਸੀਂ ਇਸੇ ਮੌਕੇ 'ਤੇ ਉਹਨਾਂ ਦੀ ਸ਼ਰਧਾਂਜਲੀ ਭੇਟ ਕਰਦੇ ਹਾਂ। 1964 ਦੀ ਗੱਲ ਕਰੀਏ ਤਾਂ ਅੱਜ ਹੀ ਦੇ ਦਿਨ ਲਾਲ ਬਹਾਦਰ ਸ਼ਾਸਤਰੀ ਜੀ ਨੇ ਭਾਰਤ ਦੇ ਦੂਜੇ ਪ੍ਰਧਾਨ ਮੰਤਰੀ ਵਜੋਂ ਕਾਰਜਕਾਲ ਜਿਹੜਾ ਆ ਉਹ ਸੰਭਾਲਿਆ ਸੀ। ਸਾਦਗੀ, ਇਮਾਨਦਾਰੀ ਅਤੇ ਦੇਸ਼ ਪ੍ਰੇਮ ਦੀ ਜੇ ਗੱਲ ਕਰੀਏ ਤਾਂ ਕੋਈ ਵੀ ਜੇਕਰ ਮਿਸਾਲ ਦੇਣੀ ਹੋਵੇ ਤਾਂ ਲਾਲ ਬਹਾਦਰ ਸ਼ਾਸਤਰੀ ਜੀ ਦੇ ਨਾਮ ਨਾਲ ਦਿੱਤੀ ਜਾਂਦੀ ਹੈ।

ਲਾਲ ਬਹਾਦਰ ਸ਼ਾਸਤਰੀ ਜੀ ਦੇ ਬਾਰੇ ਗੱਲ ਕਰ ਰਹੇ ਹਾਂ। ਜੈ ਜਵਾਨ ਜੈ ਕਿਸਾਨ ਉਹਨਾਂ ਦੇ ਨਾਰਾ ਜਿਹੜਾ ਆ ਅੱਜ ਵੀ ਦੇਸ਼ ਦੀ ਤਾਕਤ ਜਿਹੜਾ ਆ ਉਸ ਨੂੰ ਦਰਸਾਉਂਦਾ ਹੈ। ਔਰ ਗੱਲਾਂ ਦੇ ਵਿੱਚੋਂ ਹੋਰ ਗੱਲ ਇਹ ਹੈ ਕਿ ਘੜੀ ਦੀ ਸੂਈ ਜਿਹੜੀ ਹੈ ਨਾ ਉਹ ਮੈਨੂੰ ਕਹਿ ਰਹੀ ਹੈ ਕਿ ਇਤਿਹਾਸ ਦੇ ਪੰਨਿਆਂ ਦੇ ਉੱਤੇ ਝਾਤੀ ਮਾਰਦੇ ਮਾਰਦੇ ਅੱਗੇ ਵੀ ਵਧਣਾ ਹੈ ਨਾ। ਤੋ ਦੋਸਤੋ, ਇਤਿਹਾਸ ਦੀਆਂ ਘਟਨਾਵਾਂ ਸਾਨੂੰ ਦਿਖਾਉਂਦੀਆਂ ਨੇ ਕਿ ਸਮਾਂ ਲੰਘ ਜਾਂਦਾ ਹੈ ਪਰ ਚੰਗੇ ਕੰਮ, ਵੱਡੇ ਸੁਪਨੇ ਅਤੇ ਲੋਕਾਂ ਲਈ ਕੀਤਾ ਗਿਆ ਯੋਗਦਾਨ ਜਿਹੜਾ ਨਾ ਹਮੇਸ਼ਾ ਯਾਦ ਰਹਿੰਦਾ ਹੈ। ਅਤੇ ਅੱਜ ਹੀ ਇਸ ਸੋਹਣੀ ਸਵੇਰ ਦੇ ਵਿੱਚ ਅਸੀਂ ਆਪਣੇ ਨਾਲ ਇੱਕ ਇਹੋ ਜਿਹਾ ਵਾਅਦਾ ਕਰੀਏ ਕਿ ਅਸੀਂ ਵੀ ਆਪਣੇ ਦਿਨ ਨੂੰ ਕੁਝ ਐਸਾ ਹੀ ਬਣਾਵਾਂਗੇ ਜਿਸ ਦੇ ਉੱਤੇ ਸਾਨੂੰ ਮਾਣ ਹੋਵੇ। ਫਿਰ ਅੱਗੇ ਚਲੀਏ, ਅੱਗੇ ਚੱਲਦੇ ਹਾਂ ਅਤੇ ਇੱਕ ਪਿਆਰਾ ਜਿਹਾ ਗੀਤ ਜਿਹੜਾ ਹੋਰ ਸੁਣਦੇ ਹਾਂ ਦਿਲ ਸੇ ਦਿਲ ਤੱਕ 102.7 ਮੈਗਾਹਰਟਜ਼ 7:24 ਮਿੰਟ 18:19 ਕੀ 22 ਸੈਕਿੰਡ ਹੋ ਰਹੇ ਨੇ।

ਬਿਲਕੁਲ, ਮੈਂ ਤਾਂ ਰਜ਼ਾਮੰਦ ਹਾਂ। ਅੱਜ ਤੁਸੀਂ ਜਾ ਰਹੇ ਹੋ ਕੰਮ ਤੇ ਅੱਜ ਖਾਧਾ ਕੀ ਆ? ਪਹਿਲਾਂ ਮੈਨੂੰ ਇਹ ਦੱਸੋ, ਫਟਾਫਟ ਦੱਸੋ, ਜੇ ਕੁਛ ਨਹੀਂ ਖਾਧਾ ਤਾਂ ਮੈਂ ਦੱਸ ਦਿੰਦੀ ਹਾਂ ਕੀ ਬਣਾ ਕੇ ਖਾ ਲਓ ਫਟਾਫਟ ਬ੍ਰੇਕਫਾਸਟ ਵਿੱਚ। ਅਰੇ, ਹੈਲਦੀ ਬ੍ਰੇਕਫਾਸਟ ਜਿਹੜਾ ਹੁੰਦਾ ਨਾ, ਉਹ ਤੁਹਾਡੀ ਸਿਹਤ ਨੂੰ ਨਾ ਸਾਰਾ ਦਿਨ ਤੰਦਰੁਸਤ ਬਣਾ ਕੇ ਰੱਖਦਾ, ਸਾਰਾ ਦਿਨ ਨਹੀਂ, ਕਿਉਂਕਿ ਐਨਰਜੀ ਲੈਵਲ ਜਿਹੜਾ ਨਾ ਉਹ ਸਵੇਰੇ ਸਵੇਰੇ ਅਪ ਹੋਵੇ ਨਾ, ਤਾਂ ਫਿਰ ਸਾਰਾ ਦਿਨ ਬਹੁਤ ਵਧੀਆ ਨਿਕਲਦਾ। ਸਪਰਾਊਟਸ ਚਾਟ ਜਿਹੜੀ ਹੈ ਨਾ, ਜੇ ਤੁਸੀਂ ਆਪਣੇ ਬ੍ਰੇਕਫਾਸਟ ਦੇ ਵਿੱਚ ਐਡ ਕਰਦੇ ਹੋ, ਸਪਰਾਊਟਸ ਚਾਟ ਹੈ, ਸਪਰਾਊਟਸ ਦਾ ਚੀਲਾ ਹੈ, ਸਪਰਾਊਟਸ ਸੈਂਡਵਿਚ ਹੈ, ਸਪਰਾਊਟਸ ਦਾ ਰੋਲ ਹੈ, ਸਪਰਾਊਟਸ ਦਾ ਪੋਹਾ ਹੈ, ਯਾਨੀ ਕਿ ਸਪਰਾਊਟਸ ਅੰਕੁਰਿਤ ਜਿਹੜੀਆਂ ਅਸੀਂ ਦਾਲਾਂ ਜਿਹੜੀਆਂ ਆ, ਅਗਰ ਉਹ ਆਪਣੀ ਡਾਇਟ ਦੇ ਵਿੱਚ ਅਸੀਂ ਐਡ ਕਰ ਲੈਂਦੇ ਹਾਂ ਤਾਂ ਸਾਨੂੰ ਰਿਚ ਕੁਆਂਟਿਟੀ ਦੇ ਵਿੱਚ

ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਨੇ ਜਿਹੜੇ ਸਾਡੇ ਪੌਸ਼ਟਿਕ ਤੱਤ ਸਾਡੇ ਸਰੀਰ ਨੂੰ ਚਾਹੀਦੇ ਹੁੰਦੇ ਨੇ ਨਾ, ਸਾਰੇ ਦੇ ਸਾਰੇ ਮਿਲ ਜਾਂਦੇ ਨੇ। ਬ੍ਰੇਕਫਾਸਟ ਟਾਈਮ, ਬ੍ਰੇਕਫਾਸਟ ਟਾਈਮ। ਵੈਸੇ ਸਪਰਾਊਟ ਨੂੰ ਥੋੜ੍ਹਾ ਸਮਾਂ ਜਿਹੜਾ ਆ ਜ਼ਰੂਰ ਲੱਗਦਾ ਆ, ਪਰ ਉਹਦਾ ਅਸਰ ਜਿਹੜਾ ਨਾ ਮੈਂ ਕਹਿੰਦੀ ਹਾਂ ਮਜੀਵਾ ਹੁੰਦਾ। ਹਾਂ ਚਲੋ, ਸਪਰਾਊਟ ਦਾ ਚੀਲਾ ਜੇ ਤੁਸੀਂ ਬਣਾਉਣਾ ਚਾਹੁੰਦੇ ਹੋ ਜਾਂ ਸਪਰਾਊਟ ਦੀ ਚਾਟ ਜੇ ਤੁਸੀਂ ਬਣਾਉਣਾ ਚਾਹੁੰਦੇ ਹੋ, ਸੌਖਾ ਜਿਹਾ ਤਰੀਕਾ ਜਿਹੜਾ ਆ ਮੈਂ ਦੱਸ ਦਿੰਦੀ ਹਾਂ। ਸਾਰੀਆਂ ਦਾਲਾਂ ਤੁਸੀਂ ਲੈ ਸਕਦੇ ਹੋ, ਜਿਹੜੀ ਜਿਹੜੀ ਦਾਲ ਤੁਸੀਂ ਖਾਣਾ ਚਾਹੁੰਦੇ ਹੋ। ਮੂੰਗ ਸਾਬਤ ਹੈ ਜਿਹਨੂੰ ਅਸੀਂ ਹਰੀ ਦਾਲ ਵੀ ਕਹਿ ਦਿੰਦੇ ਹਾਂ, ਚਨੇ ਨੇ, ਔਰ ਚਨੇ ਦੀ ਦਾਲ ਹੈ, ਮੂੰਗ ਛਿਲਕਾ ਹੈ, ਜਾਂ ਜਿਹੜੀਆਂ ਸਾਬਤ ਦਾਲਾਂ ਨੇ ਨਾ ਉਹਨਾਂ ਦੇ ਸਪਰਾਊਟ ਜਿਹੜੇ ਆ ਬਹੁਤ ਵਧੀਆ ਤਰ੍ਹਾਂ ਦੇ ਨਾਲ ਪੁੰਗਰਦੇ ਨੇ। ਜੇ ਤੁਸੀਂ ਇਹਨੂੰ ਬਣਾਉਣਾ ਚਾਹੁੰਦੇ ਹੋ ਤਾਂ ਇਹਨੂੰ ਬਣਾਉਣ ਦਾ ਬਹੁਤ ਵਧੀਆ ਤਰੀਕਾ, ਇੱਕ ਦਿਨ ਸਾਰੀਆਂ ਦਾਲਾਂ ਨੂੰ ਤੁਸੀਂ ਪਾਣੀ ਦੇ ਵਿੱਚ ਰਾਤ ਨੂੰ ਭਿਓ ਕੇ ਰੱਖ ਦਿਓ। ਰਾਤ ਨੂੰ ਭਿਓ ਕੇ ਰੱਖਣ ਤੋਂ ਬਾਅਦ ਸਾਰੀਆਂ ਦੀਆਂ ਸਾਰੀਆਂ ਦਾਲਾਂ ਨੂੰ ਇੱਕ ਹੋਲ ਵਾਲੀ ਛੰਨੀ ਦੇ ਵਿੱਚ ਜੇ ਤੁਸੀਂ ਪਾ ਕੇ ਰੱਖਦੇ ਹੋ ਤਾਂ ਬਹੁਤ ਵਧੀਆ। ਅਗਰ ਉਹ ਹੋਲ ਵਾਲੀ ਛੰਨੀ ਤੁਹਾਡੇ ਕੋਲ ਨਹੀਂ ਹੈ ਜਿਹਦੇ ਉੱਤੇ ਲਿਡ ਹੋਵੇ, ਤਾਂ ਤੁਸੀਂ ਕਾਟਨ ਦੇ ਕੱਪੜੇ ਦੇ ਵਿੱਚ ਵਲੇਟ ਕੇ, ਜਿਹਨੂੰ ਕਹਿੰਦੇ ਨੇ ਲਪੇਟ ਕੇ ਰੱਖ ਦਿਓ। ਹਲਕਾ ਹਲਕਾ ਪਾਣੀ ਦਾ ਛਿੱਟਾ ਜਿਹੜਾ ਹੈ ਉਹਦੇ ਉੱਤੇ ਤੁਸੀਂ ਮਾਰਦੇ ਰਹੋ। ਬਸ ਇੱਕ ਜਾਂ ਦੋ ਦਿਨ ਦੇ ਵਿੱਚ ਉਹ ਪੁੰਗਲ ਜਾਣਗੀਆਂ, ਫਿਰ ਸਪਰਾਊਟਸ ਜਿਹੜੇ ਆ ਰੈਡੀ ਹੋ ਜਾਣਗੇ। ਹੋਮ ਮੇਡ ਸਪਰਾਊਟਸ ਔਰ ਹੈਲਦੀ ਡਾਈਟ। ਔਰ ਸਪਰਾਊਟਸ ਦੀ ਚਾਟ ਬਣਾਉਣ ਵਾਸਤੇ ਤੁਸੀਂ ਕਰਨਾ ਕੀ ਹੈ, ਇੱਕ ਕੱਪ ਅੰਕੁਰਿਤ ਜਿਹੜੀਆਂ ਦਾਲਾਂ ਨੇ ਉਹਨੂੰ ਲੈ ਲੈਣਾ, ਠੀਕ ਹੈ। ਸਾਰੀਆਂ ਮਿਕਸ ਜਿਹੜੀਆਂ ਦਾਲਾਂ ਅਸੀਂ ਰਾਤੀ ਭਿਓ ਕੇ ਰੱਖੀਆਂ ਸੀ ਨਾ, ਦੋ ਕੁ ਦਿਨ ਤੋਂ ਤਿਆਰੀ ਕਰ ਰਹੇ ਸੀ ਨਾ ਇਹਨਾਂ ਨੂੰ ਬਣਾਉਣ ਵਾਸਤੇ, ਤਾਂ ਇਹਨਾਂ ਨੂੰ ਬਣਾਉਣ ਦੇ ਲਈ ਫਿਰ ਤੁਸੀਂ ਕੀ ਲੈਣਾ, ਇੱਕ ਪਿਆਜ਼ ਜਿਹੜਾ ਉਹਨੂੰ ਚੌਪ ਕਰ ਲੈਣਾ, ਟਮਾਟਰ ਹੈ ਉਹਨੂੰ ਚੌਪ ਕਰ ਲੈਣਾ ਹੈ, ਖੀਰਾ ਹੈ ਉਹ ਵੀ ਚੌਪ ਕਰ ਲੈਣਾ ਹੈ, ਨਿੰਬੂ ਦਾ ਰਸ ਜਿਹੜਾ ਹੈ ਉਹ ਤੁਸੀਂ ਆਪਣੀ ਖਟਾਸ ਜਿੰਨੀ ਤੁਸੀਂ ਖਾਣਾ ਚਾਹੁੰਦੇ ਹੋ ਤਾਂ ਉਹਨੂੰ ਵੀ ਐਡ ਕਰ ਲੈਣਾ ਹੈ, ਕਾਲਾ ਨਮਕ ਹੈ, ਭੁੰਨਿਆ ਜੀਰਾ ਹੈ, ਹਰਾ ਧਨੀਆ ਹੈ। ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਤਾਜ਼ਾ ਤਾਜ਼ਾ ਸਰਵ ਕਰ ਲਓ। ਬੜਾ ਹੀ ਸੌਖਾ ਕੰਮ ਸੀ, ਦੱਸ ਤਾਂ ਦਿੱਤਾ ਕਿ ਸਾਰੀਆਂ ਅੰਕੁਰੇ ਦਾਲਾਂ ਜਿਹੜੀਆਂ ਤੁਸੀਂ ਇੱਕ ਬਾਉਲ ਦੇ ਵਿੱਚ ਪਾ ਲਓ, ਔਰ ਉਹਨੂੰ ਵੀ ਪਾਉਣ ਤੋਂ ਬਾਅਦ ਕੱਟਿਆ ਹੋਇਆ ਪਿਆਜ਼, ਟਮਾਟਰ, ਜੀਰਾ, ਨਿੰਬੂ ਦਾ ਰਸ, ਕਾਲਾ ਨਮਕ, ਭੁੰਨਿਆ ਜੀਰਾ, ਹਰਾ ਧਨੀਆ, ਸਾਰਾ ਕੁਛ ਮਿਕਸ ਕਰ ਦਿਓ, ਔਰ ਬਸ ਇੱਕ ਕਟੋਰੀ ਮੇਰੇ ਲਈ ਰੱਖ ਲਈਓ, ਠੀਕ ਹੈ, ਕਿਉਂਕਿ ਮੇਰੇ ਹਾਲੇ ਨਾ ਸਪਰਾਊਟਸ ਪੁੰਗਰੇ ਨਹੀਂ ਹੈ, ਇਸ ਕਰਕੇ ਮੈਂ ਕਿਹਾ ਚੱਲ ਜੇ ਤੁਹਾਡੇ ਪੁੰਗਰ ਜਾਣ ਤਾਂ ਮੇਰੇ ਲਈ ਰੱਖ ਦੇਣਾ। ਚੀਲਾ ਵੀ ਜਿਹੜਾ ਆ ਤੁਸੀਂ ਸਪਰਾਊਟਸ ਦਾ ਬਣਾ ਕੇ ਖਾ ਸਕਦੇ ਹੋ। ਇੱਕ ਕੱਪ ਸਪਰਾਊਟਸ ਲੈਣੇ ਨੇ, ਅਦਰਕ ਲੈਣੀ ਹੈ, ਹਰੀ ਮਿਰਚ ਲੈਣੀ ਹੈ, ਨਮਕ ਬਰੀਕ ਕੱਟੀਆਂ ਹੋਈਆਂ ਸਬਜ਼ੀਆਂ ਜਿਹੜੀਆਂ ਤੁਸੀਂ ਲੈ ਸਕਦੇ ਹੋ। ਸਪਰਾਊਟਸ ਜਿਹੜੇ ਆ ਉਹਨੂੰ ਪੀਸ ਕੇ ਉਹਦਾ ਅੱਛਾ ਜਿਹਾ ਇੱਕ ਘੋਲ ਬਣਾ ਲਓ, ਔਰ ਘੋਲ ਬਣਾਉਣ ਤੋਂ ਬਾਅਦ ਸਾਰੀਆਂ ਸਬਜ਼ੀਆਂ ਦੇ ਵਿੱਚ ਮਿਕਸ ਕਰ ਦਿਓ, ਫਿਰ ਇਹਨੂੰ ਚੀਲੇ ਵਾਂਗ ਤਵੇ 'ਤੇ ਬਣਾ ਲਓ। ਇਹ ਤਾਂ ਸੀ ਸਪਰਾਊਟਸ ਜਿਹੜੇ ਆ ਉਹਨੂੰ ਅਸੀਂ ਕਿਵੇਂ ਕਿਵੇਂ ਬਣਾ ਕੇ ਖਾ ਸਕਦੇ ਹਾਂ, ਲੇਕਿਨ ਇਹਦੇ ਫਾਇਦੇ ਜਿਹੜੇ ਆ ਮੈਂ ਕਿਹਾ ਬਹੁਤ ਸਾਰੇ ਫਾਇਦੇ ਨੇ। ਪ੍ਰੋਟੀਨ ਜਿਹੜਾ ਆ ਭਰਪੂਰ ਮਾਤਰਾ ਦੇ ਵਿੱਚ ਮਿਲਦਾ, ਸਾਡੇ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ ਦੇ ਲਈ ਅਤੇ ਸਾਡੇ ਟਿਸ਼ੂਸ ਦੀ ਮੁਰੰਮਤ ਕਰਨ ਦੇ ਲਈ ਹੈਲਪ ਕਰਦਾ ਹੈ, ਪਚਣ ਲਈ ਵੀ ਬਹੁਤ ਵਧੀਆ ਹੈ, ਫਾਈਬਰ ਦਾ ਵੀ ਬਹੁਤ ਵਧੀਆ ਇੱਕ ਸਰੋਤ ਹੈ, ਜਿਹਨਾਂ ਨੂੰ ਕੌਨਸਟੀਪੇਸ਼ਨ ਦੀ ਪ੍ਰੋਬਲਮ ਰਹਿੰਦੀ ਹੈ ਉਹਨਾਂ ਲਈ ਬੈਸਟ ਸੋਰਸ ਹੈ ਸਪਰਾਊਟਸ। ਵੇਟ ਕੰਟਰੋਲ ਕਰਨ ਦੇ ਵਿੱਚ ਵੀ ਹੈਲਪ ਕਰਦਾ ਹੈ, ਰੋਗ ਪ੍ਰਤੀਰੋਧਕ ਸ਼ਮਤਾ ਜਿਹੜੀ ਹੈ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਉਹਦੇ ਨੂੰ ਵੀ ਵਧਾਉਂਦਾ ਹੈ, ਦਿਲ ਦੀ ਸਿਹਤ ਲਈ ਵੀ ਫਾਇਦੇਮੰਦ ਹੈ, ਖੂਨ ਦੀ ਕਮੀ ਤੋਂ ਵੀ ਬਚਾਉਂਦਾ ਹੈ, ਅਗਰ ਕਿਸੇ ਨੂੰ ਕੋਈ ਸਕਿਨ ਡਿਜ਼ੀਜ਼ ਹੈ ਉਹਦੇ ਲਈ ਵੀ ਉਹ ਹੈਲਪ ਕਰਦਾ ਹੈ, ਬਾਕੀ ਸਭ ਤੋਂ ਵੱਡਾ ਜਿਹੜਾ ਇੱਕ ਸੋਰਸ ਹੈ ਊਰਜਾ ਦਾ ਸਭ ਤੋਂ ਵੱਡਾ ਇਹ ਸਰੋਤ ਹੈ, ਦਿਨ ਦੀ ਸ਼ੁਰੂਆਤ ਦੇ ਲਈ ਤਾਕਤ ਅਤੇ ਤਾਜ਼ਗੀ ਜਿਹੜੀ ਹੈ ਨਾ ਉਹ ਸਾਨੂੰ ਸਪਰਾਊਟ ਚਾਟ, ਸਪਰਾਊਟ ਚੀਲਾ, ਜੋ ਵੀ ਤੁਸੀਂ ਸਪਰਾਊਟਸ ਦੇ ਨਾਲ ਐਡ ਕਰਕੇ ਖਾਣਾ ਚਾਹੁੰਦੇ ਹੋ ਨਾ, ਬਸ ਕਰ ਲਓ, ਕਰ ਲਓ। ਬਾਕੀ ਜੇ ਤੁਹਾਨੂੰ ਲੱਗਦਾ ਹੈ ਕਿ ਇਹਨੂੰ ਸਮਾਂ ਲੱਗਦਾ ਤਾਂ ਤੁਸੀਂ ਇੱਕ ਛੋਟਾ ਜਿਹਾ ਨਿਯਮ ਜਿਹੜਾ ਉਹ ਅਪਣਾ ਸਕਦੇ ਹੋ, ਸਪਰਾਊਟ ਨੂੰ ਨਾ ਕੱਚੇ ਖਾਣ ਦੀ ਬਜਾਏ ਹਲਕਾ ਜਿਹਾ ਉਹਨੂੰ ਸਟੀਮ ਦੇ ਕੇ, ਥੋੜ੍ਹਾ ਜਿਹਾ ਇੱਕ ਜਿਹਨੂੰ ਕਹਿੰਦੇ ਨਾ ਹਲਕਾ ਜਿਹਾ ਉਹਨੂੰ ਸਟੀਮ ਦੇਣ ਤੋਂ ਬਾਅਦ ਨਾ ਤੁਸੀਂ ਅਗਰ ਖਾਂਦੇ ਹੋ ਨਾ ਤਾਂ ਉਹ ਜਲਦੀ ਹਜ਼ਮ ਵੀ ਹੋ ਜਾਂਦਾ, ਔਰ ਜਲਦੀ ਪਚ ਵੀ ਜਾਂਦਾ, ਔਰ ਹੈਲਦੀ ਤਾਂ ਫਿਰ ਬਣ ਹੀ ਜਾਂਦਾ ਨਾ। ਓਕੇ, ਸੋ ਇਹ ਸੀ ਅੱਜ ਦਾ ਮੋਰਨਿੰਗ ਬ੍ਰੇਕਫਾਸਟ, ਔਰ ਬ੍ਰੇਕਫਾਸਟ ਕਰਨ ਤੋਂ ਬਾਅਦ ਚਾਹੀਦਾ ਹੈ ਇੱਕ ਐਨਰਜੀ ਦਾ ਡੋਸ, ਤਾਂ ਫਿਰ ਮੈਂ ਕਹਿ ਰਹੀ ਸੀ ਕਿ ਮੈਂ ਨਹੀਂ ਰਹਿ ਸਕਦੀ ਕਿਹਦੇ ਬਿਨਾਂ, ਔਰ ਇਹ ਤੁਹਾਡੇ ਬਿਨਾਂ। ਜਲਦੀ ਜਲਦੀ ਜਿਨ੍ਹਾਂ ਨੇ ਉਹਨੇ ਨਹੀਂ ਟਿਊਨ ਕੀਤਾ ਨਾ, ਫਟਾਫਟ ਟਿਊਨ ਕਰ ਲਓ, 102.7 FM ਰੇਨਬੋ ਪ੍ਰੋਗਰਾਮ ਚੱਲ ਰਿਹਾ ਹੈ, ਗੁੱਡ ਮੋਰਨਿੰਗ ਜਲੰਧਰ।

0: ਸੁਣੋ, ਕੀ ਤੁਸੀਂ ਪੀਐਮ ਸੂਰਿਆ ਘਰ ਮੁਫਤ ਬਿਜਲੀ ਯੋਜਨਾ ਬਾਰੇ ਸੁਣਿਆ ਹੈ?
1: ਭਾਰਤ ਸਰਕਾਰ ਕਾ ਲਕਸ ਸੋਲਰ ਪਾਵਰ ਸੇ ਬਿਜਲੀ ਬਿੱਲ ਜ਼ੀਰੋ ਕਰਨੇ ਕਾ ਵੀ ਹੈ।
0: ਇਸ ਨਾਲ ਤੁਹਾਡਾ ਘਰ ਸੂਰਿਆ ਘਰ ਬਣ ਜਾਂਦਾ ਹੈ, ਯਾਨੀ ਤੁਹਾਡਾ ਬਿਜਲੀ ਦਾ ਬਿੱਲ ਜ਼ੀਰੋ। ਹੋਰ ਪੈਦਾ ਹੋਈ ਕੋਈ ਵੀ ਵਾਧੂ ਬਿਜਲੀ ਗ੍ਰਿਡ ਨੂੰ ਵੇਚ ਕੇ ਪੈਸੇ ਵੀ ਕਮਾ ਸਕਦੇ ਹੋ। ਤਾਂ ਤੁਸੀਂ ਬੈਠੇ ਕਿਉਂ ਹੋ? ਹੁਣੇ ਰਜਿਸਟਰ ਕਰੋ ਪੀਐਮ ਸੂਰਿਆ ਘਰ .gov.in ਤੇ।

ਬਿਲਕੁਲ ਜੀ, ਦਿਲ ਸੇ ਦਿਲ ਤੱਕ 102.7 FM ਰੇਨਬੋ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ, ਔਰ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ ਅਸੀਂ ਚੱਲੀਏ ਅੱਗੇ. ਲਓ ਜੀ ਚੱਲੀਏ ਅੱਗੇ, ਤਾਂ ਕਹਿੰਦੇ ਹਾਂ ਕਿ ਜਿੱਦਾਂ ਮੈਂ ਕਿਤੇ ਤੁਰ ਕੇ ਜਾਣਾ ਹੁੰਦਾ, ਚੱਲੀਏ ਅੱਗੇ ਮਤਲਬ ਕਿ ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਹੈ ਉਹਨੂੰ ਅੱਗੇ ਤੋਰੀਏ ਨਾ ਫਿਰ ਆਪਾਂ. ਵੈਸੇ ਨਾ ਗਰਮੀ ਜ਼ਿਆਦਾ ਹੈ, ਅਤੇ ਕਈ ਵਾਰੀ ਨਾ ਇੱਦਾਂ ਹੁੰਦਾ ਕਿ ਦਿਨ ਦੇ ਵਿੱਚ ਨਾ 2-3 ਵਾਰੀ ਅਸੀਂ ਨਹਾ ਲੈਂਦੇ ਨਾ, ਕਿਉਂਕਿ ਇੱਦਾਂ ਲੱਗਦਾ ਹੁੰਦਾ ਕਿ ਹਾਂ ਸਾਡੇ ਤੋਂ ਨਾ ਇੱਕ ਅਜੀਬ ਜਿਹੀ ਸਮੈਲ ਆ ਰਹੀ ਹੈ, ਜਿਹਦੇ ਕਰਕੇ ਸਾਨੂੰ ਲੱਗਦਾ ਕਿ ਅਸੀਂ ਵਾਰ ਵਾਰ ਨਹਾਉਂਦੇ ਹਾਂ, ਔਰ ਨਾਲ ਦੇ ਨਾਲ ਨਾ ਗਰਮੀ ਤੋਂ ਨਿਜ਼ਾਦ ਪਾਉਣ ਦੇ ਲਈ ਵੀ ਅਸੀਂ ਵਾਰ ਵਾਰ ਨਹਾਉਣ ਚਲੇ ਜਾਂਦੇ ਹਾਂ. ਦੋਸਤੋ, ਕਈ ਵਾਰ ਤੁਹਾਡੇ ਨਾਲ ਕਦੀ ਇੰਝ ਹੋਇਆ ਕਿ ਸਵੇਰੇ ਸਵੇਰੇ ਚੰਗੀ ਤਰ੍ਹਾਂ ਨਹਾ ਕੇ ਫਰੈਸ਼ ਹੋ ਕੇ ਘਰੋਂ ਨਿਕਲੇ ਹੋ, ਪਰ ਕੁਝ ਹੀ ਸਮੇਂ ਬਾਅਦ ਤੁਹਾਨੂੰ ਆਪਣੇ ਅੰਡਰ ਆਰਮਸ ਤੋਂ ਸਮੈਲ ਆਉਣ ਲੱਗ ਗਈ ਹੋਵੇ? ਸੋਚਦੇ ਹੋਵੋਗੇ ਨਿਸ਼ਾ ਸਵੇਰੇ ਸਵੇਰੇ ਕਿਹੋ ਜਿਹੀਆਂ ਗੱਲਾਂ ਕਰ ਰਹੀ ਹੈ. ਨਹੀਂ, ਗੱਲਾਂ ਤਾਂ ਇੱਦਾਂ ਦੀਆਂ ਕਿ ਅਸੀਂ ਅਕਸਰ ਸੋਚਦੇ ਹਾਂ ਕਿ ਇਹਦਾ ਕਾਰਨ ਹੋ ਸਕਦਾ ਹੈ ਕਿ ਸਿਰਫ ਪਸੀਨਾ ਹੀ ਹੈ ਜਿਹੜਾ ਅਸਲ ਦੇ ਵਿੱਚ ਸਮੈਲ ਦਾ ਰੀਜ਼ਨ ਜਿਹੜਾ ਆ ਬਣ ਜਾਂਦਾ ਹੈ ਨਾ. ਹੈਰਾਨੀ ਵਾਲੀ ਗੱਲ ਇਹ ਕਿ ਤਾਜ਼ਾ ਪਸੀਨਾ ਆਪਣੇ ਆਪ ਵਿੱਚ ਨਾ ਲਗਭਗ ਬਿਨਾਂ ਕਿਸੇ ਸਮੈਲ ਦੇ ਹੁੰਦਾ. ਸਾਡੇ ਅੰਡਰ ਆਰਮਸ ਵਿੱਚ ਕੁਝ ਖਾਸ ਪਸੀਨਾ ਗ੍ਰੰਥੀਆਂ ਹੁੰਦੀਆਂ ਨੇ ਜੋ ਪ੍ਰੋਟੀਨ ਅਤੇ ਚਰਬੀ ਵਰਗੇ ਤੱਤ ਜਿਹੜੇ ਆ ਉਹ ਛੱਡਦੀਆਂ ਨੇ. ਹੁਣ ਮੰਚ 'ਤੇ ਐਂਟਰੀ ਹੁੰਦੀ ਹੈ ਸਾਡੀ ਚਮੜੀ ਦੇ ਉੱਤੇ ਰਹਿਣ ਵਾਲੇ ਨਿੱਕੇ ਨਿੱਕੇ ਬੈਕਟੀਰੀਆ. ਹਾਂਜੀ ਹਾਂਜੀ, ਨਿੱਕੇ ਨਿੱਕੇ ਬੈਕਟੀਰੀਆਸ ਦੀ. ਇਹ ਬੈਕਟੀਰੀਆਸ ਉਹਨਾਂ ਤੱਤਾਂ ਨੂੰ ਤੋੜਦੇ ਨੇ, ਇਸੇ ਦੌਰਾਨ ਕੁਝ ਅਜਿਹੇ ਰਸਾਇਣਿਕ ਪਦਾਰਥ ਜਿਹੜੇ ਹੈ ਨਾ ਉਹ ਬਣਦੇ ਨੇ, ਜਿਨ੍ਹਾਂ ਕਰਕੇ ਖਾਸ ਤਰ੍ਹਾਂ ਦੀ ਸਮੈਲ ਜਿਹੜੀ ਹੈ ਉਹ ਪੈਦਾ ਹੁੰਦੀ ਹੈ. ਇਸ ਲਈ ਨਹਾਉਣ ਤੋਂ ਕੁਝ ਸਮੇਂ ਬਾਅਦ ਹੀ, ਘੰਟੇ ਬਾਅਦ ਹੀ ਕਹਿ ਸਕਦੇ ਹੋ ਤੁਸੀਂ, ਕਿ ਬਦਬੂ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਸਮੈਲ ਜਿਹੜੀ ਹੈ, ਬੈਡ ਸਮੈਲ ਜਿਹੜੀ ਹੈ ਉਹ ਆਉਣ ਲੱਗ ਜਾਂਦੀ ਹੈ. ਨਹਾਉਣ ਦੇ ਨਾਲ ਬੈਕਟੀਰੀਆ ਦੀ ਗਿਣਤੀ ਤਾਂ ਘੱਟ ਹੋ ਜਾਂਦੀ ਹੈ ਪਰ ਪੂਰੀ ਤਰ੍ਹਾਂ ਖਤਮ ਨਹੀਂ ਹੁੰਦੀ. ਗਰਮੀ ਅਤੇ ਨਮੀ ਜਦੋਂ ਮਿਲਦੇ ਨੇ ਨਾ ਉਹ ਦੁਬਾਰਾ ਸਰਗਰਮ ਹੋ ਜਾਂਦੇ ਨੇ. ਇਸ ਲਈ ਕੁਝ ਚੀਜ਼ਾਂ ਜਿਹੜੀਆਂ ਆ ਉਹਨਾਂ ਦਾ ਖਿਆਲ ਜਿਹੜਾ ਆ ਜ਼ਰੂਰ ਰੱਖਣਾ ਚਾਹੀਦਾ, ਕਿਉਂਕਿ ਸਭ ਤੋਂ ਪਹਿਲਾਂ ਸਵੇਰੇ ਉੱਠ ਕੇ ਇੱਕ ਪ੍ਰੋਸੈਸ ਇਹੀ ਹੁੰਦਾ, ਅਸੀਂ ਫਰੈਸ਼ ਹੁੰਦੇ ਹਾਂ ਔਰ ਅਸੀਂ ਫਰੈਸ਼ ਹੋਣ ਤੋਂ ਬਾਅਦ ਆਪਣਾ ਬਾਥ ਲੈਂਦੇ ਹਾਂ, ਨਹਾਉਂਦੇ ਹਾਂ, ਔਰ ਨਹਾਉਣ ਦੇ ਲਈ ਜਿਹੜੀ ਚੀਜ਼ ਜ਼ਰੂਰੀ ਹੈ ਉਹਨਾਂ ਚੀਜ਼ਾਂ ਦੀ ਅਸੀਂ ਵਰਤੋਂ ਕਰ ਲੈਂਦੇ ਹਾਂ. ਅਸੀਂ ਮਹਿੰਗੇ ਤੋਂ ਮਹਿੰਗੇ ਸਪਰੇਅ ਲਗਾਉਂਦੇ ਹਾਂ, ਕੁਛ ਇਹੋ ਜਿਹੀਆਂ ਚੀਜ਼ਾਂ ਯੂਜ਼ ਕਰਦੇ ਹਾਂ ਜਿਹਦੇ ਪ੍ਰੋਡਕਟਸ ਜਿਹੜੇ ਅਸੀਂ ਗੱਲ ਕਰੀਏ ਜਿਹਦੇ ਨਾਲ ਸਾਨੂੰ ਲੱਗਦਾ ਕਿ ਸਮੈਲ ਜਿਹੜੀ ਹੈ ਚਲੀ ਜਾਏਗੀ. ਲੇਕਿਨ ਨਹਾਉਣ ਤੋਂ ਬਾਅਦ ਆਪਣੇ ਅੰਡਰ ਆਰਮਸ ਨੂੰ ਅੱਛੀ ਤਰ੍ਹਾਂ ਨਾਲ ਡਰਾਈ ਕਰੋ, ਸਾਫ਼ ਅਤੇ ਸੂਤੀ ਕੱਪੜੇ ਜਿਹੜੇ ਆ ਇਸ ਮੌਸਮ ਦੇ ਵਿੱਚ ਪਾਓ, ਲੋੜ ਪੈਣ 'ਤੇ ਹੀ ਡੀਓਡਰੈਂਟ ਜਾਂ ਕੋਈ ਇਹੋ ਜਿਹੀ ਚੀਜ਼ ਆ ਸਪਰੇਅ ਜਿਹਨੂੰ ਅਸੀਂ ਪਰਫਿਊਮਸ ਵੀ ਕਹਿ ਦਿੰਦੇ ਹਾਂ ਉਹਨਾਂ ਦੀ ਵਰਤੋਂ ਕਰੋ, ਅਤੇ ਸਭ ਤੋਂ ਜ਼ਰੂਰੀ ਹੈ ਪਾਣੀ ਵੱਧ ਤੋਂ ਵੱਧ ਪੀਓ. ਸੋ ਅੱਜ ਇਸ ਦਿਲਚਸਪ ਜਾਣਕਾਰੀ ਦੀ ਗੱਲ ਕਰੀਏ ਤਾਂ ਇਹ ਪਸੀਨੇ ਦੀ ਗੱਲ ਕਰ ਰਹੇ ਸੀਗੇ ਕਿ ਪਸੀਨੇ ਦੇ ਪਿੱਛੇ ਜਿਹੜੀ ਇੱਕ ਬਦਬੂ ਹੈ ਉਹ ਸਿਰਫ ਅਤੇ ਸਿਰਫ ਪਸੀਨੇ ਕਰਕੇ ਨਹੀਂ ਆਉਂਦੀ, ਬਲਕਿ ਬਹੁਤ ਸਾਰੇ ਬੈਕਟੀਰੀਆਸ ਹੁੰਦੇ ਨੇ ਜਿਹੜੇ ਕਿ ਛੋਟੀ ਛੋਟੀ ਕੈਮਿਸਟਰੀ ਲੈਬ ਵਾਂਗ ਕੰਮ ਕਰ ਰਹੇ ਹੁੰਦੇ ਨੇ ਔਰ ਉਹ ਸਮੈਲ ਦਾ ਕਾਰਨ ਬਣ ਜਾਂਦੇ ਨੇ.

ਬਿਲਕੁਲ ਜੀ, ਇਹ ਛੋਟੀ ਜਿਹੀ ਕੈਮਿਸਟਰੀ ਲੈਬ ਦੀ ਗੱਲ ਕਰ ਰਹੇ ਹਾਂ, ਤਾਂ ਇਹ ਬੈਕਟੀਰੀਆ ਜਿਹੜੇ ਆ ਉਹਨਾਂ ਨੂੰ ਵਿੱਚ ਵੀ ਹੈਲਪ ਕਰ ਰਹੇ ਨੇ। ਸੋ ਕੁਛ ਛੋਟੀਆਂ ਛੋਟੀਆਂ ਗੱਲਾਂ, ਕੁਛ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਨੇ ਜਿਹਨਾਂ ਦਾ ਖਿਆਲ ਰੱਖਣਾ ਚਾਹੀਦਾ ਹੈ। ਪਾਣੀ ਦੀ ਗੱਲ ਚੱਲੀਏ ਤਾਂ ਪਾਣੀ ਜ਼ਿਆਦਾ ਪੀਵਾਂਗੇ ਤਾਂ ਹੀ ਇਹ ਸਮੈਲ ਜਿਹੜੀ ਹੈ ਕਿਤੇ ਨਾ ਕਿਤੇ ਜਾ ਸਕੇ। ਮੌਸਮ ਤਾਂ ਹੈ ਹੀ ਇੱਦਾਂ ਦਾ, ਦੇਖੋ ਨਾ ਥੋੜ੍ਹੀ ਦੇਰ ਬਾਅਦ ਨਾ ਮੈਨੂੰ ਵੀ ਪਿਆਸ ਲੱਗ ਜਾਂਦੀ ਹੈ, ਔਰ ਮੈਂ ਵੀ ਜਦੋਂ ਪਾਣੀ ਪੀਣਾ ਹੁੰਦਾ ਨਾ ਤਾਂ ਮੈਂ ਕਿਹਾ ਚੱਲ ਜੇ ਇੱਕ ਛੋਟਾ ਜਿਹਾ ਗਾਣਾ ਚਲਾ ਦਾਂ, ਔਰ ਫਿਰ ਗਾਣਾ ਚਲਾ ਕੇ ਮੈਂ ਪਾਣੀ ਪੀ ਕੇ ਫਿਰ ਤੁਹਾਡੇ ਨਾਲ ਗੱਲਾਂ ਕਰਨ ਲੱਗ ਜਾਂਦੀ ਹਾਂ। ਯਾਨੀ ਕਿ ਆਪਣੀ ਪਿਆਸ ਜਿਹੜੀ ਹੈ ਨਾ ਉਹਨੂੰ ਨਾਲ ਦੇ ਨਾਲ ਬੁਝਾ ਰਹੀ ਹੈ, ਕਿਉਂਕਿ ਤੁਹਾਡੇ ਨਾਲ ਗੱਲਾਂ ਕਰ ਕਰਕੇ ਨਾ ਮੇਰਾ ਗਲਾ ਥੋੜ੍ਹਾ ਸੁੱਕ ਵੀ ਜਾਂਦਾ। ਸੋ ਦਿਲ ਸੇ ਦਿਲ ਤੱਕ ਬਣੇ ਰਹੋ ਆਕਾਸ਼ਵਾਣੀ ਦੀ 102.7 MHz ਦੇ ਨਾਲ।

0: ਬਸ ਜੀ ਦੋਸਤੋ, ਪ੍ਰੋਗਰਾਮ ਚੱਲ ਰਿਹਾ ਹੈ ਗੁੱਡ ਮਾਰਨਿੰਗ ਜਲੰਧਰ। ਇਸ ਗੁੱਡ ਮਾਰਨਿੰਗ ਜਲੰਧਰ ਦੇ ਸਿਲਸਿਲੇ ਦੇ ਵਿੱਚ ਤੁਸੀਂ ਆਪਣੀ ਦੋਸਤ ਨਿਸ਼ਾ ਦੇ ਨਾਲ ਔਰ ਗੀਤ ਸੰਗੀਤ ਦਾ ਸਾਥ ਜਿਹੜਾ ਆ ਉਹ ਚੱਲ ਰਿਹਾ ਹੈ ਔਰ ਇਹਨਾਂ ਸਾਰੀਆਂ ਗੱਲਾਂ ਬਾਤਾਂ ਦਾ ਰੱਖਾਂਗੇ ਅਸੀਂ ਪੂਰਾ ਦਾ ਪੂਰਾ ਖਿਆਲ ਕਿ ਤੁਹਾਨੂੰ ਐਂਟਰਟੇਨਮੈਂਟ ਦੇ ਨਾਲ ਨਾਲ ਇਨਫੋਰਮੇਸ਼ਨ ਜਿਹੜੀ ਹੈ ਉਹ ਵੀ ਪੂਰੀ ਤਰ੍ਹਾਂ ਦੇ ਸਕੀਏ, ਯਾਨੀ ਕਿ ਐਂਟਰਟੇਨਮੈਂਟ ਦਾ ਡੋਜ਼ ਜਿਹੜਾ ਆ ਪੂਰਾ ਦਾ ਪੂਰਾ ਤੁਹਾਡੇ ਤੱਕ ਪਹੁੰਚ ਜਾਏ। ਸੋ ਇਸ ਘੜੀ ਦੀ ਸੂਈ ਜਿਹੜੀ ਹੈ ਉਹ ਕਹਿ ਰਹੀ ਹੈ ਕਿ ਲਗਭਗ 7:58 23 24 25 26 ਸੈਕਿੰਡ ਜਿਹੜੇ ਆ ਹੋ ਰਹੇ ਨੇ ਅਤੇ ਵਿਹਲਾ ਹੈ ਆਪਣੇ ਦੋਸਤ ਦੇ ਨਾਲ ਗੱਲ ਕਰਦਾ। ਜੀ ਹਾਂ ਬਿਲਕੁਲ ਜੀ, ਮੈਂ ਤੁਹਾਡੇ ਨਾਲ ਤੁਹਾਡੀ ਦੋਸਤ ਨਿਸ਼ਾ ਆ ਔਰ ਅੱਜ ਅਸੀਂ ਇਸ ਖਾਸ ਵਿਸ਼ੇ ਦੇ ਉੱਤੇ ਗੱਲ ਕਰਨ ਜਾ ਰਹੇ ਹਾਂ। ਇੱਕ ਅਜਿਹਾ ਵਿਸ਼ਾ ਜਿਹੜਾ ਸਿਰਫ ਦੇਸ਼ ਦੀ ਤਰੱਕੀ ਨੂੰ ਪ੍ਰਭਾਵਿਤ ਕਰਦਾ ਹੈ ਸਗੋਂ ਸਾਡੀ ਰੋਜ਼ਾਨਾ ਜ਼ਿੰਦਗੀ ਨੂੰ, ਰੁਜ਼ਗਾਰ, ਵਪਾਰ ਅਤੇ ਭਵਿੱਖ ਨਾਲ ਵੀ ਬਿਲਕੁਲ ਸਿੱਧਾ ਜੁੜਿਆ ਹੋਇਆ ਵਿਸ਼ਾ ਹੈ। ਗਲੋਬਲ ਇਕੋਨਮੀ ਜਿਹੜੀ ਹੈ ਉਹਦੇ ਬਾਰੇ ਅਸੀਂ ਅੱਜ ਗੱਲ ਕਰਾਂਗੇ। ਗਲੋਬਲ ਇਕੋਨਮੀ ਪਰਸਪੈਕਟਿਵ ਐਂਡ ਇੰਡੀਅਨ ਇਕੋਨਮੀ, ਹੈ ਨਾ, ਇਹਦੇ ਬਾਰੇ ਅਸੀਂ ਅੱਜ ਗੱਲਾਂ ਕਰਾਂਗੇ। ਅੱਜ ਦੀ ਦੁਨੀਆ ਦੇ ਵਿੱਚ ਕੋਈ ਵੀ ਅਰਥ ਵਿਵਸਥਾ ਜਿਹੜੀ ਹੈ ਉਹ ਇਕੱਲੀ ਜਿਹੜੀ ਹੈ ਉਹ ਨਹੀਂ ਚੱਲਦੀ। ਇੱਕ ਦੇਸ਼ ਵਿੱਚ ਆਈ ਆਰਥਿਕ ਤਬਦੀਲੀਆਂ ਅਰਥ ਜਿਹੜਾ ਹੈ ਨਾ ਉਹਦਾ ਅਸਰ ਜਿਹੜਾ ਹਜ਼ਾਰਾਂ ਕਿਲੋਮੀਟਰ ਦੂਰ ਬੈਠੇ ਲੋਕਾਂ ਦੇ ਉੱਤੇ ਪਹੁੰਚ ਜਾਂਦਾ ਹੈ। ਅਜਿਹੇ ਸਮੇਂ ਦੇ ਵਿੱਚ ਇੱਕ ਸਮਝਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਸਾਡੀ ਵਿਸ਼ਵ ਅਰਥ ਵਿਵਸਥਾ ਜਿਹੜੀ ਹੈ ਕਿਵੇਂ ਕੰਮ ਕਰਦੀ ਹੈ ਅਤੇ ਸਾਡੇ ਭਾਰਤ ਦੇ ਵਿੱਚ ਕਿੰਨੀ ਜਿਹੜੀ ਹੈ ਭੂਮਿਕਾ ਜਿਹੜੀ ਹੈ ਇਹਦਾ ਅਹਿਮ ਰੋਲ ਹੈ ਉਹ ਨਿਭਾਉਂਦੀ ਹੈ। ਔਰ ਇਸ ਵਿਸ਼ੇ ਦੇ ਉੱਤੇ ਰੋਸ਼ਨੀ ਪਾਉਣ ਦੇ ਲਈ ਅੱਜ ਸਾਡੇ ਨਾਲ, ਸਾਡੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜੇ ਨੇ ਡਾਕਟਰ ਸਵਾਤੀ ਮਹਿਤਾ, ਜੋ ਕਿ ਪੰਜਾਬ ਸਕੂਲ ਆਫ ਇਕੋਨਮਿਕਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਸੋਸੀਏਟਿਡ ਪ੍ਰੋਫੈਸਰ ਨੇ ਔਰ ਜਿਹੜੇ ਉੱਥੇ ਕੰਮ ਕਰ ਰਹੇ ਨੇ ਅਰਥ ਸ਼ਾਸਤਰ ਦੇ ਖੇਤਰ ਦੇ ਵਿੱਚ ਉਹਨਾਂ ਨੂੰ ਡੂੰਘੀ ਸਮਝ ਹੈ ਔਰ ਇਹਨਾਂ ਦੇ ਨਾਲ ਅਸੀਂ ਗੱਲ ਕਰਕੇ ਜਾਣਦੇ ਹਾਂ ਕਿ ਅੱਜ ਦੇ ਵਿਸ਼ੇਸ਼ ਜਿਹੜੇ ਸਾਡਾ ਇੱਕ ਟੋਪਿਕ ਹੈ ਇਹਦੇ ਉੱਤੇ ਜਦੋਂ ਅਸੀਂ ਗੱਲ ਕਰਾਂਗੇ ਔਰ ਅਸੀਂ ਜਾਣਾਂਗੇ ਕਿ ਅੱਜ ਦਾ ਇਹ ਟੋਪਿਕ ਜਿਹੜਾ ਸਾਨੂੰ ਕਿੰਨੀ ਹੈਲਪ ਕਰੇਗਾ। ਸੋ ਸਭ ਤੋਂ ਪਹਿਲਾਂ ਤਾਂ ਅਸੀਂ ਮੈਮ ਦਾ ਸਵਾਗਤ ਕਰਦੇ ਹਾਂ। ਹੈਲੋ।
1: ਹੈਲੋ।
0: ਹਾਂਜੀ, ਗੁੱਡ ਮਾਰਨਿੰਗ ਮੈਮ।
1: ਗੁੱਡ ਮਾਰਨਿੰਗ ਨਿਸ਼ਾ ਜੀ।
0: ਇਸ ਵਕਤ ਸਾਡੇ ਨਾਲ ਜੁੜੇ ਨੇ ਸਵਾਤੀ ਮਹਿਤਾ ਮੈਮ, ਜਿਹੜੇ ਕਿ ਸਾਡੇ ਨਾਲ ਅੱਜ ਇਸ ਵਿਸ਼ੇ 'ਤੇ ਗੱਲ ਕਰਨਗੇ। ਸਭ ਤੋਂ ਪਹਿਲਾਂ ਤਾਂ ਮੈਮ ਤੁਹਾਡਾ ਸਾਡੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦੇ ਹਾਂ।
1: ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅਤੇ ਸਾਰੇ ਸਰੋਤਾਂ ਦਾ ਵੀ, ਮੇਰੀ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।
0: ਜੀ ਮੈਮ, ਮੈਮ ਅਸੀਂ ਅਕਸਰ ਗਲੋਬਲ ਅਰਥ ਵਿਵਸਥਾ ਦੀ ਗੱਲ ਕਰਦੇ ਹਾਂ, ਗਲੋਬਲ ਇਕੋਨਮੀ ਦੀ ਗੱਲ ਕਰਦੇ ਹਾਂ। ਅਸਲ ਵਿੱਚ ਇਹ ਇੱਕ ਅਜਿਹਾ ਸਿਸਟਮ ਹੈ ਜਿਸ ਵਿੱਚ ਦੁਨੀਆ ਦੇ ਵੱਖ ਵੱਖ ਵਪਾਰ ਜਿਹੜੇ ਨੇ, ਨਿਵੇਸ਼ ਨੇ, ਆਰਥਿਕ ਗਤੀਵਿਧੀਆਂ ਹੈ, ਇਹਨਾਂ ਸਾਰਿਆਂ ਨੂੰ ਆਪਸ ਦੇ ਵਿੱਚ ਜੋੜਦੀਆਂ ਨੇ। ਤੁਸੀਂ ਸਾਡੇ ਲਿਸਨਰਸ ਨੂੰ ਇਸਦਾ ਸੌਖੇ ਸ਼ਬਦਾਂ ਦੇ ਵਿੱਚ ਨਾ ਇੱਕ ਅਰਥ ਸਮਝਾ ਦਿਓ।
1: ਜਿਹੜੀ ਗਲੋਬਲ ਇਕੋਨਮੀ ਹੈ, ਗਲੋਬਲ ਦਾ ਮਤਲਬ ਹੈ ਕਿ ਆਪਾਂ ਇੱਕ ਦੂਸਰੇ ਦੇਸ਼ ਨਾਲ ਕਿਸੇ ਤਰ੍ਹਾਂ ਜੁੜੇ ਹੋਏ ਆ। ਉਹ ਕਿਸ ਤਰ੍ਹਾਂ ਜੁੜੇ ਆ? ਇੰਪੋਰਟ ਤੇ ਐਕਸਪੋਰਟ ਦੇ ਨਾਲ। ਤੇ ਆਹ ਵਾਲੀ ਜਿਹੜੀ ਚੀਜ਼ ਹੈ ਉਹ ਅੱਜ ਦੀ ਨਹੀਂ ਹੈਗੀ, ਬਹੁਤ ਬਹੁਤ ਪੁਰਾਣੇ ਸਾਲਾਂ ਜਦੋਂ ਦਾ ਟ੍ਰੇਡ ਸ਼ੁਰੂ ਹੋਇਆ ਹੈ ਤਦ ਤੱਕ ਹੀ ਗਲੋਬਲ ਇਕੋਨਮੀ ਸ਼ੁਰੂ ਹੋ ਗਈ। ਬਟ ਕੀ ਸੀਗਾ ਕਿ ਟਰਾਂਸਪੋਰਟੇਸ਼ਨ ਸਿਸਟਮ ਇੰਨਾ ਡਿਵੈਲਪ ਨਹੀਂ ਸੀਗਾ, ਇਨਫੋਰਮੇਸ਼ਨ ਸਿਸਟਮ ਇੰਨਾ ਡਿਵੈਲਪ ਨਹੀਂ ਸੀਗਾ। ਹੌਲੇ ਹੌਲੇ ਕੀ ਹੋਇਆ ਕਿ ਸਾਡਾ ਟਰਾਂਸਪੋਰਟ ਸਿਸਟਮ, ਤੁਹਾਨੂੰ ਪਤਾ ਹੈ, ਏਅਰਪੋਰਟਸ ਹੋ ਗਏ, ਪੋਰਟਸ ਹੋ ਗਏ, ਰੋਡ ਕਨੈਕਟੀਵਿਟੀ ਬਹੁਤ ਬਹੁਤ ਡਿਵੈਲਪ ਹੋ ਗਈ। ਉਹਦੇ ਨਾਲ ਕੀ ਹੋਇਆ, ਜਿਹੜੀ ਸਾਡੇ ਇੱਥੇ ਚੀਜ਼ਾਂ ਬਣਦੀਆਂ ਨੇ, ਜਿਸ ਤਰ੍ਹਾਂ ਸਾਡੇ ਲੁਧਿਆਣਾ ਦਾ ਟੈਕਸਟਾਈਲ ਹੈ, ਸਾਡੇ ਜਲੰਧਰ ਵਿੱਚ ਸਪੋਰਟਸ ਗੁੱਡਸ ਬਹੁਤ ਜ਼ਿਆਦਾ ਨੇ, ਅੰਮ੍ਰਿਤਸਰ ਦੀ ਚੈਸ ਬਹੁਤ ਜ਼ਿਆਦਾ ਮਸ਼ਹੂਰ ਹੈ, ਫੂਡ ਗ੍ਰੇਨਸ ਤੇ ਆਪਾਂ ਪੰਜਾਬ ਬੜਾ ਗਰਵ ਮਹਿਸੂਸ ਕਰਦਾ, ਆਪਾਂ ਉਹ ਪ੍ਰੋਡਿਊਸ ਕਰਦੇ ਹਾਂ। ਸਾਨੂੰ ਜਿਹੜੀ ਕੰਟਰੀ ਨੂੰ ਇਹ ਚੀਜ਼ਾਂ ਚਾਹੀਦੀਆਂ ਨੇ ਆਪਾਂ ਉਹਨਾਂ ਨੂੰ ਐਕਸਪੋਰਟ ਕਰਦੇ, ਤੇ ਜਿਹੜੀਆਂ ਚੀਜ਼ਾਂ ਸਾਡੇ ਇੱਥੇ ਨਹੀਂ ਹੁੰਦੀਆਂ ਅਸੀਂ ਆਇਲ ਦੀ ਇੰਪੋਰਟ ਕਰਦੇ ਹਾਂ, ਅਸੀਂ ਦੂਸਰੀ ਕੰਟਰੀ ਤੇ ਡਿਪੈਂਡ ਹੁੰਦੇ ਆ, ਉਹ ਸਾਡੇ ਸਾਨੂੰ ਦਿੰਦੇ ਆ। ਤੇ ਕੀ ਹੋਇਆ, ਇੰਟਰਕਨੈਕਟਿਡ ਵਰਲਡ, ਇੰਟਰਕਨੈਕਟਿਡ ਕੰਟਰੀਜ਼ ਹੋਣਾ ਸ਼ੁਰੂ ਹੋ ਗਈਆਂ। ਸਾਡਾ ਮੂਵਮੈਂਟ ਆਫ ਪੀਪਲ ਵੀ ਇਸ 'ਚ ਆਉਂਦਾ ਹੈ, ਅਸੀਂ ਮਾਈਗ੍ਰੇਟ ਸਾਡੇ ਇੱਥੇ ਹੁੰਦੇ ਆ, ਕਾਫੀ ਲੋਕ ਜਿਹੜੇ ਇੱਥੇ ਕੰਮ ਕਰਦੇ ਆਪਾਂ ਵੀ ਜਾਂਦੇ ਹਾਂ, ਤੇ ਆਹ ਵਾਲੀ ਚੀਜ਼ ਆ ਇਹਨੂੰ ਆਪਾਂ ਬੜੇ ਸਰਲ ਸਬਜ਼ਾ ਗਲੋਬਲ ਇਕੋਨਮੀ ਕਹਿੰਦੇ ਹਾਂ। ਤੇ ਹੋਇਆ ਕਿ

0: 91 ਵਿੱਚ ਇੰਡੀਆ ਨੇ ਕੀ ਕੀਤਾ ਕਿ ਇਹਨਾਂ ਨੂੰ ਇਸ ਜਿਹੜੀ ਚੀਜ਼ਾਂ ਨੇ ਹੋਰ ਈਜ਼ ਆਊਟ ਕਰਤੇ ਆ, ਮਤਲਬ ਰਿਡਿਊਸ ਕਰਤੇ ਬੈਰੀਅਰ ਕਿ ਟ੍ਰੇਡ ਸਾਡਾ ਹੋਰ ਤੋਂ ਹੋਰ ਵੱਧ ਸਕੇ. ਇਹਦੇ ਨਾਲ ਕੀ ਹੋਇਆ ਕਿ ਸਾਡੀ ਪ੍ਰੋਡਕਸ਼ਨ ਪ੍ਰੋਡਕਟਿਵਿਟੀ ਵਧਣਾ ਸ਼ੁਰੂ ਹੋ ਗਈ. ਤੇ ਆਪਾਂ ਅੱਜ ਕੱਲ ਇਸ ਸਟੇਜ ਤੇ ਆਏ ਹਾਂ ਕਿ ਕੋਈ ਵੀ ਇੱਕ ਪ੍ਰੋਡਕਟ ਇੱਕ ਕੰਟਰੀ ਵਿੱਚ ਪੂਰਾ ਨਹੀਂ ਬਣਦਾ. ਮੈਂ ਤੁਹਾਨੂੰ ਬੜਾ ਇੱਕ ਐਗਜ਼ਾਮਪਲ ਨਾਲ ਦੱਸਣੀ ਆ. ਆਹ ਜਿਹੜਾ ਫੋਨ ਜਿਹਦੇ ਨਾਲ ਆਪਾਂ ਸਾਰੇ ਕਨੈਕਟਿਡ ਹੁੰਦੇ ਆ ਸਾਰਾ ਦਿਨ, ਆਹ ਸਮਾਰਟ ਫੋਨ ਜਿਹੜੇ ਹੈਗੇ ਆ ਇਹਦਾ ਜਿਹੜਾ ਡਿਜ਼ਾਇਨ ਹੈ ਆਪਾਂ ਕਹੀਏ US ਚ ਬਣਦਾ ਹੈ. ਜਿਹੜੀ ਚਿਪ ਛੋਟੇ ਛੋਟੇ ਪਾਰਟਸ ਨੇ ਉਹ ਤਾਈਵਾਨ ਸਾਊਥ ਕੋਰੀਆ ਬਣਾ ਰਿਹਾ ਹੈ, ਕੰਪੋਨੈਂਟਸ ਡਿਫਰੈਂਟ ਕੰਟਰੀਜ਼ ਤੋਂ ਆ ਰਹੇ ਹੈ, ਅਸੈਂਬਲ ਚਾਈਨਾ ਕਰ ਰਹੇ ਆਪਾਂ ਕਰ ਰਹੇ ਹਾਂ. ਇਹਦੇ ਨਾਲ ਕੀ ਹੋਇਆ ਕਿ ਆਲ ਕੰਟਰੀਜ਼ ਆਨ ਇਨ ਵਰਲਡ
1: ਆਯਾਤ ਨਿਰਯਾਤ ਜਿਹਨੂੰ ਅਸੀਂ ਕਹਿੰਦੇ ਹਾਂ, ਇੰਪੋਰਟ ਐਕਸਪੋਰਟ ਜਿਹੜਾ ਹੈ ਉਹ ਕਰਦਾ, ਵਿਦੇਸ਼ੀ ਨਿਵੇਸ਼ ਦੇ ਨਾਲ ਕਾਫੀ ਹੱਦ ਤੱਕ ਜੁੜਿਆ ਹੋਇਆ. ਤੁਸੀਂ ਦੱਸੋਗੇ ਕਿ ਵਿਸ਼ਵ ਅਰਥ ਵਿਵਸਥਾ ਅਤੇ ਭਾਰਤੀ ਜਿਹੜੀ ਅਰਥ ਵਿਵਸਥਾ ਹੈ ਇਹ ਵਿਚਕਾਰ ਇੱਕ ਜਿਹੜਾ ਆ ਜਿਹਨੂੰ ਅਸੀਂ ਗੱਲ ਕਰੀਏ ਕਿ ਰਿਸ਼ਤਾ ਕਿਵੇਂ ਕੰਮ ਕਰਦਾ ਹੈ?
0: ਜੀ ਦੇਖੋ, ਇਹ ਬਿਲਕੁਲ ਜਿਸ ਤਰ੍ਹਾਂ ਮੈਂ ਤੁਹਾਨੂੰ ਕੰਟੀਨਿਊ ਕਰਾਂ, ਜਿਸ ਤਰ੍ਹਾਂ ਕਨੈਕਟੀਵਿਟੀ ਹੈ, ਹੁਣ ਆਇਲ ਦੇ ਪ੍ਰਾਈਸਿਸ ਵਧਣਾ ਸ਼ੁਰੂ ਹੋ ਗਏ. ਕਿਉਂ ਹੋ ਗਏ? ਕਿਉਂਕਿ ਵਾਰ ਸ਼ੁਰੂ ਹੈ ਉਹਨਾਂ ਕੰਟਰੀਜ਼. ਇਸ ਦਾ ਮਤਲਬ ਹੈ ਜਦੋਂ ਕੋਈ ਟ੍ਰਬਲ ਸਮ ਚੀਜ਼ ਆਉਂਦੀ ਹੈ ਸਾਡੇ ਤੇ ਇਫੈਕਟ ਹੋਊਗਾ. ਹੁਣ ਆਪਾਂ 90% ਸਾਡਾ ਜਿਹੜਾ ਨਿਰਯਾਤ ਹੈ ਆਇਲ ਦਾ, ਅਸੀਂ ਉਸ ਤੇ ਡਿਪੈਂਡ ਕਰ ਰਹੇ, ਅਸੀਂ ਉਹਨੂੰ ਇੰਪੋਰਟ ਕਰ ਰਹੇ ਹਾਂ. ਸਾਡਾ ਟਰਾਂਸਪੋਰਟ ਦੀ ਕੋਸਟ ਵਧਦੀ ਚਲੀ ਜਾ ਰਹੀ ਹੈ, ਸਾਡਾ ਜਿਹੜਾ ਪ੍ਰੋਡਕਸ਼ਨ ਸਿਸਟਮ ਹੈ, ਡੀਜ਼ਲ ਆਪਾਂ ਐਗਰੀਕਲਚਰ ਵਿੱਚ ਬਹੁਤ ਯੂਜ਼ ਕਰਦੇ, ਉਹਦੀ ਪ੍ਰਾਈਸ ਵਧਣੀ ਸ਼ੁਰੂ ਹੋ ਗਈ ਤੇ ਸਾਨੂੰ ਇੰਪੈਕਟ ਕਰੀ ਜਾ ਰਿਹਾ. ਹੁਣ ਆਪਾਂ ਦੇਖੋ, ਹੁਣ ਕੋਈ ਵੀ ਕੰਟਰੀ ਹੈ ਉਹ ਦੇਖਣਾ ਚਾਹੁੰਦੀ ਭਵਿੱਖ ਵਿੱਚ ਆਪਾਂ ਕਿਸ ਤਰ੍ਹਾਂ ਚੱਲਣਾ. ਆਪਾਂ ਉਹਨੂੰ ਦੇਖਦੇ ਹਾਂ, ਅਸਲ ਜਿਹੜਾ ਹੁਣ ਸਾਡੀ ਪਾਲਿਸੀ ਹੈ ਵਰਲਡ ਓਵਰ ਟ੍ਰਾਂਸਫਾਰਮੇਸ਼ਨ ਦੀ ਹੈਗੀ ਹੈ, ਆਪਾਂ ਗ੍ਰੀਨਰ ਇਕੋਨਮੀ ਦੀ ਤਰਫ ਜਾਈਏ. ਆਪਾਂ ਕਿਸ ਤਰ੍ਹਾਂ ਸੋਲਰ ਸਿਸਟਮ ਯੂਜ ਕਰੀਏ ਕਿ ਤੁਹਾਡੇ ਘੱਟ ਤੋਂ ਘੱਟ ਅਸੀਂ ਕਿਸੇ ਤੇ ਡਿਪੈਂਡੈਂਟ ਹੋਈਏ. ਤੇ ਉਸ ਵਿੱਚ ਬਹੁਤ ਬਹੁਤ ਕੰਮ ਚੱਲ ਰਿਹਾ ਹੈ ਜਿਹੜਾ ਗ੍ਰੀਨ ਇਕੋਨਮੀ ਨੂੰ ਆਪਾਂ ਕਹਿੰਦੇ, ਕਿ ਉਹ ਗ੍ਰੀਨਰ ਕੀ ਹੋ ਗਈ ਕਿ ਆਪਾਂ ਰੀਨਿਊਏਬਲ ਸੋਰਸਿਸ ਦੀ ਤਰਫ ਚੱਲਣਾ ਹੈ. ਤੇ ਇਸ ਤਰ੍ਹਾਂ ਦੀ ਜਿਹੜਾ ਸਿਸਟਮ ਹੈ ਉਹ ਬਹੁਤ ਜ਼ਿਆਦਾ ਵੱਧ ਰਿਹਾ ਹੈਗਾ. ਇਸ 'ਚ ਬਹੁਤ ਜ਼ਿਆਦਾ ਕੰਮ ਕੀਤਾ, ਜਿਸ ਤਰ੍ਹਾਂ ਡਿਜੀਟਲ ਇਕੋਨਮੀ ਸਾਡੀ ਆਈ ਹੈ, ਉਹਨੇ ਬਹੁਤ ਜ਼ਿਆਦਾ ਮਤਲਬ ਕਿ ਇੱਕ ਸ਼ਲਾਘਾ ਯੋਗ ਆਪਾਂ ਕਹਿ ਸਕਦੇ ਹਾਂ ਕੰਮ ਕੀਤਾ. ਉਹਦੇ ਨਾਲ ਹੀ ਸਾਡੀ ਇਕੋਨਮੀ 'ਚ ਬਹੁਤ ਜ਼ਿਆਦਾ ਬੂਸਟ ਮਿਲਿਆ, ਗਰੋ ਚੰਗੀ ਤਰ੍ਹਾਂ ਕਰ ਰਹੀ
1: ਹੈ. ਮੈਮ, ਪਿਛਲੇ ਕੁਝ ਸਾਲਾਂ ਤੋਂ ਨਾ ਭਾਰਤ ਨੂੰ ਵੀ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੋ ਰਹੀਆਂ ਅਰਥ ਵਿਵਸਥਾ ਦੇ ਵਿੱਚ ਸ਼ਾਮਿਲ ਕੀਤਾ ਗਿਆ ਨਾ. ਤੁਹਾਡੇ ਮੁਤਾਬਕ ਪ੍ਰਗਤੀ ਦੇ ਪਿੱਛੇ ਕਿਹੜੇ ਮੁੱਖ ਕਾਰਨ ਨੇ, ਕਿਹੜੀਆਂ ਉਹ ਨੀਤੀਆਂ ਨੇ ਜਿਹੜੀਆਂ ਕਿ ਕੰਮ ਕਰ ਰਹੀਆਂ ਨੇ ਇਸ ਨੂੰ ਅੱਗੇ ਲੈ ਕੇ ਜਾਣ ਦੇ ਵਿੱਚ?
0: ਹਾਂਜੀ, ਇਹ ਤੇ ਬਹੁਤ ਬਹੁਤ ਇੰਪੋਰਟੈਂਟ. ਦੇਖੋ ਨੀ, ਜਿਸ ਤਰ੍ਹਾਂ ਇਕੋਨਮੀਸ ਵਰਲਡ ਓਵਰ ਲੋਕੀ ਕਹਿੰਦੇ ਆ ਕਿ ਜਿਹੜਾ ਅਗਲਾ ਜਿਹੜਾ ਦਸ਼ਕ ਹੈ ਉਹ ਇੰਡੀਆ ਦਾ ਹੋਊਗਾ. ਕਿਸ ਤਰ੍ਹਾਂ? ਅਸੀਂ ਸਭ ਤੋਂ ਵੱਡੀ ਇਕੋਨਮੀ ਆ, ਸਾਡੀ 1.4 billion ਪੀਪਲ ਹੈ. ਅਸੀਂ ਚਾਈਨਾ ਤੋਂ ਵੀ ਵੱਡੀ ਇਕੋਨਮੀ ਹੈ. ਲੇਕਿਨ ਉਹ ਅਸੀਂ ਦੇਖੋ, ਕੋਈ ਵੀ ਚੀਜ਼ ਇਸਦੇ ਪੋਜ਼ਿਟਿਵ ਨੈਗੇਟਿਵ ਹੁੰਦੇ. ਪੋਜ਼ਿਟਿਵ ਕਿਸ ਤਰ੍ਹਾਂ? ਅਗਰ ਆਪਾਂ ਹਿਊਮਨ ਕੈਪੀਟਲ ਬਣਾ ਰਹੇ, ਆਪਾਂ ਹਿਊਮਨ ਕੈਪੀਟਲ ਦੀ ਤਰਫ ਚੱਲ ਰਹੇ ਆ, ਸਾਡੇ ਕੋਲ ਡੈਮੋਗ੍ਰਾਫਿਕ ਡਿਵੀਡੈਂਟ ਨੂੰ ਆਪਾਂ ਕਹਿੰਦੇ ਹਾਂ. ਇਸਦਾ ਮਤਲਬ ਹੈ ਕਿ ਯੰਗਰ ਪਾਪੂਲੇਸ਼ਨ ਬਹੁਤ ਹੈ. ਯੰਗਰ ਪਾਪੂਲੇਸ਼ਨ ਦਾ ਮਤਲਬ ਆ ਹੋਇਆ, ਦੇਖੋ ਸਾਡੇ ਜਿਹੜੇ ਪ੍ਰੋਡਕਟ, ਅਸੀਂ ਜਿਹੜੀ ਚੀਜ਼ਾਂ, ਕਲੋਥ, ਟੈਕਸਟਾਈਲ, ਮੋਬਾਈਲਸ, ਕਾਰਸ, ਐਵਰੀਥਿੰਗ, ਆਪਾਂ ਇਹਨਾਂ ਨੂੰ ਜ਼ਿਆਦਾ ਕੰਜ਼ਿਊਮ ਤੇ ਪ੍ਰੋਡਿਊਸ ਕਰਨ ਦੀ ਤਰਫ ਚੱਲ ਰਹੇ ਹੈ.
1: ਜੀ ਬਿਲਕੁਲ.
0: ਉਸ ਤੋਂ ਇਲਾਵਾ ਸਾਡੀ ਜਿਹੜੀ ਇਕੋਨਮੀ ਹੈਗੀ ਹੈ ਉਹ ਸਰਵਿਸ ਸੈਕਟਰ ਦੀ ਤਰਫ ਬਹੁਤ ਜ਼ਿਆਦਾ ਵਧੀ ਹੈ. ਸਰਵਿਸ ਸੈਕਟਰ ਅਸੀਂ ਐਕਸਪੋਰਟ ਕਰ ਰਹੇ ਹਾਂ, ਆਪਣਾ ਸਰਵਿਸ ਜਿਹੜਾ ਟੈਲੈਂਟ ਆਉਂਦਾ, ਸੋਫਟਵੇਅਰ ਆਪਾਂ ਬਣਾ ਰਹੇ ਹਾਂ. ਉਸ 'ਚ ਕੀ ਹੋਇਆ ਕਿ ਬੜਾ ਇੰਟਰਸਟਿੰਗਲੀ ਪੀਪਲ, ਕਿਉਂਕਿ ਹਿਊਮਨ ਮਾਈਂਡ, ਇੰਡੀਆ ਅਸੀਂ ਮਿਹਨਤੀ ਪੀਪਲ ਆਉਂਦੇ ਹਾਂ, ਅਸੀਂ ਜਦੋਂ ਮਿਹਨਤ ਕਰਦੇ ਹਾਂ ਇਹ ਸਾਡਾ ਬੜਾ ਪੋਜ਼ਿਟਿਵ ਹੈ. ਸਾਡਾ ਇਨਫਰਾਸਟ੍ਰਕਚਰ ਤੇ ਗਰੋਥ ਪਿਛਲੇ ਕੁਛ ਸਾਲਾਂ 'ਚ ਬਹੁਤ ਹੋਈ ਹੈ. ਗਵਰਨਮੈਂਟ ਨੇ ਬੜੀ ਪਾਲਿਸੀ, ਮੇਕ ਇਨ ਇੰਡੀਆ ਵਾਲੀ ਪਾਲਿਸੀ, ਬੜੀ ਇੰਪੋਰਟੈਂਟ ਪਾਲਿਸੀ. ਉਹਨੇ ਕਿਹਾ ਕਿ ਤੁਸੀਂ ਡਿਪੈਂਡੈਂਟ ਨਾ ਹੋਵੋ, ਚੀਜ਼ਾਂ ਆਪਾਂ ਬਣਾ ਸਕਦੇ ਹਾਂ ਘਰੇ ਆਪਣੇ, ਉਹ ਬਣਾਉਣਾ ਸ਼ੁਰੂ ਕਰੀਏ. ਇਨਸੈਂਟਿਵਸ ਦਿੱਤੇ ਹੈ, PLI ਸਕੀਮ ਬੜੀ ਇੰਪੋਰਟੈਂਟ ਆਈ, ਉਹਨੇ ਇਸ ਨੂੰ ਬੂਸਟ ਕੀਤਾ. ਇਨਫਰਾਸਟ੍ਰਕਚਰ ਆਪਾਂ ਦੇਖਦੇ ਹਾਂ, ਰੋਡਸ ਕਿੰਨੇ ਜ਼ਿਆਦਾ, ਆਪਣੇ ਪੰਜਾਬ ਵਿੱਚ ਵੀ ਕਿੰਨੀ ਰੋਡਸ ਕਨੈਕਟੀਵਿਟੀ ਵੱਧ ਗਈ ਹੈ, ਉਹਦੇ ਨਾਲ ਤੁਸੀਂ ਉਹ. ਹਾਂਜੀ ਮੈਮ,
1: ਜੀ ਮੈਮ,
0: ਤੁਸੀਂ ਦੇਖ ਰਹੇ? ਹਾਂਜੀ
1: ਜੀ ਮੈਮ, ਮੈਮ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਕਿ ਜਦੋਂ ਚੀਜ਼ਾਂ ਘਰ ਬਣਨੀਆਂ ਸ਼ੁਰੂ ਹੋ ਜਾਂਦੀਆਂ ਨੇ ਉਹਨਾਂ ਦੇ ਵਿੱਚ ਬਰਕਤ ਪੈਣੀ ਸ਼ੁਰੂ ਹੋ ਜਾਂਦੀ ਹੈ.
0: ਜੀ ਜੀ,
1: ਹੈ ਨਾ ਮੈਮ. ਮੈਮ ਅੱਗੇ ਅਸੀਂ ਗੱਲ ਕਰੀਏ ਕਿ ਅਸੀਂ ਵੇਖਦੇ ਹਾਂ, ਅਸੀਂ ਵੇਖਿਆ ਹੈ ਕਿ ਜਦੋਂ ਵਿਸ਼ਵ ਪੱਧਰ 'ਤੇ ਮੰਦੀ ਦਾ ਮਾਹੌਲ ਆਉਂਦਾ, ਮਹਿੰਗਾਈ ਆਉਂਦੀ ਹੈ ਜਾਂ ਫਿਰ ਕੋਈ ਆਰਥਿਕ ਸੰਕਟ ਆਉਂਦਾ, ਹੈ ਨਾ, ਤਾਂ

0: ਲੋਕਾਂ ਤੱਕ ਵੀ ਉਹ ਪਹੁੰਚਦਾ ਹੈ ਨਾ। ਅਜਿਹੀਆਂ ਕਿਹੜੀਆਂ ਉਹ ਜਿਹੀਆਂ ਸਿਚੁਏਸ਼ਨਸ ਹੁੰਦੀਆਂ ਨੇ ਜਿੱਥੇ ਸਾਡੇ ਆਮ ਲੋਕਾਂ ਦੀ ਜ਼ਿੰਦਗੀ ਦੇ ਉੱਤੇ ਵੀ ਅਸਰ ਪੈਂਦਾ, ਜਿਵੇਂ ਕਿ ਅਸੀਂ ਆਪਣੀ ਗੱਲ ਕਰ ਲਈਏ ਤਾਂ ਸਾਡੀ ਲਾਈਫ ਸਟਾਈਲ ਦੇ ਉੱਤੇ ਕੀ ਅਸਰ ਪੈਂਦਾ ਉਹਨਾਂ ਚੀਜ਼ਾਂ ਦਾ ਫਿਰ?
1: ਹਾਂ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਦੱਸਿਆ, ਜਿਸ ਤਰ੍ਹਾਂ ਹੁਣ ਆਪਾਂ ਆਇਲ ਦਾ ਪ੍ਰਾਈਸ ਦੀ ਗੱਲ ਕਰਦੇ ਹਾਂ ਤੇ ਸਾਨੂੰ ਇੰਪੈਕਟ ਕਰੇਗਾ, ਚੀਜ਼ਾਂ ਮਹਿੰਗੀਆਂ ਹੋ ਸਕਦੀਆਂ ਨੇ। ਹੁਣ ਕੀ ਹੈ ਕਿ ਸਾਨੂੰ ਕਿਸ ਤਰ੍ਹਾਂ ਉਹਨੂੰ ਯੂਜ਼ ਕਰਨਾ, ਮੈਂ ਬੋਲਿਆ ਟ੍ਰਾਂਸਫਾਰਮੇਸ਼ਨ ਦੀ ਆਪਾਂ ਚੀਜ਼ਾਂ ਦੀ ਤਰਫ ਚੱਲ ਸਕਦੇ ਹਾਂ ਤੇ ਉਸਦੇ ਕਰਕੇ ਜੀ ਹੈ ਕਿ ਆਪ ਆਪਣੇ ਆਪ ਨੂੰ ਕਰ ਸਕਦੇ। ਉਸ ਤੋਂ ਇਲਾਵਾ ਕੀ ਹੁੰਦਾ, ਤੁਹਾਨੂੰ ਪ੍ਰੋਬਲਮ ਵਿੱਚ ਓਪਰਚੁਨਿਟੀ ਲੱਭਣੀ ਬਹੁਤ ਜ਼ਿਆਦਾ ਇੰਪੋਰਟੈਂਟ।
0: ਬਿਲਕੁਲ ਮੈਮ, ਬਿਲਕੁਲ।
1: ਜਿਸ ਤਰ੍ਹਾਂ ਕਹਿੰਦੇ ਆਪਾਂ ਇਗਜ਼ਾਮਪਲ ਲੈਂਦੇ ਹਾਂ ਕੋਵਿਡ ਦਾ, ਕੋਵਿਡ ਆਇਆ, ਅਸੀਂ ਉਹ ਵਾਲੀ ਜਨਰੇਸ਼ਨ ਹੈਗੀ ਆ, ਅਸੀਂ ਆਪਣੇ ਘਰ ਵਿੱਚ ਵੀ ਬੰਦ ਹੋ ਕੇ ਦੇਖਿਆ ਹੈ ਕਿ ਆਪਾਂ ਦੱਸ ਸਕਦੇ ਹਾਂ ਕਿ ਅਸੀਂ ਇਸ ਚੀਜ਼ਾਂ ਨੂੰ ਫੇਸ ਕੀਤਾ। ਸਾਰਾ ਵਰਲਡ ਦੇਖ ਰਿਹਾ ਸੀਗਾ ਕਿ ਇੰਨੇ ਬਹੁਤ ਇੰਨੀ ਆਬਾਦੀ ਵਾਲੇ ਲੋਕ ਹੈ, ਅਗਰ ਇਹ ਡੁੱਬੇ ਤੇ ਇਹ ਬਹੁਤ ਡੁੱਬਣਗੇ। ਲੇਕਿਨ ਸਾਡੀ ਇਸ ਤਰ੍ਹਾਂ ਦੀ ਚੀਜ਼ ਆਈ ਕਿ ਅਸੀਂ ਚੱਲਦੇ ਰਹੇ, ਉਹ ਕਿਸ ਤਰ੍ਹਾਂ ਚੱਲੇ, ਸਾਡੀ ਡਿਜੀਟਲ ਇਕੋਨਮੀ ਦੀ ਤਰਫ ਚੱਲੇ। ਅਸੀਂ ਦੇਖੋ ਉਹੀ ਜ਼ਮਾਨਾ ਆਉਂਦਾ ਹੈ, ਅਸੀਂ ਪਰਚੇਜ਼ਿੰਗ ਆਨਲਾਈਨ ਕਰਨੀ ਸ਼ੁਰੂ ਕਰਤੀ ਸਾਡੇ ਇਹ ਜਿਸ ਤਰ੍ਹਾਂ, ਔਰ ਉਸ ਤੋਂ ਬਾਅਦ ਤੁਸੀਂ ਕਹੋਗੇ ਇੰਟਰਪ੍ਰੀਨਿਓਰ ਜਿਹੜੇ ਆ ਸਾਡੇ ਯੰਗਰ ਪੀਪਲ ਹੈ, ਇਹਨਾਂ ਨੇ ਜਿਸ ਤਰ੍ਹਾਂ ਅੱਜ ਕੱਲ ਦੇਖੋ ਐਪਸ ਆ ਗਈਆਂ, ਜ਼ੋਮੈਟੋ, ਬਲਿੰਕਇਟ, ਓਲਾ ਐਪ, ਦੀਜ਼ ਆਰ ਸੋ ਕਾਮਨ। ਕਿਸ ਤਰ੍ਹਾਂ ਹੋਇਆ, ਇਹਨਾਂ ਨੇ ਪ੍ਰੋਬਲਮ ਨੂੰ ਆਈਡੈਂਟੀਫਾਈ ਕੀਤਾ, ਇਹਨਾਂ ਨੇ ਕਿਹਾ ਕਿ ਆਹ ਦੇਖੋ ਇਹ ਪ੍ਰੋਬਲਮ ਹੈ, ਇਹਦਾ ਆਹ ਸੋਲੂਸ਼ਨ ਹੈ। ਲੋਕਾਂ ਨੇ ਬੋਲਿਆ ਯੈਸ, ਹੁਣ ਮੈਂ ਮਤਲਬ ਕਿ ਘਰ ਬੈਠੇ ਚੀਜ਼ਾਂ ਮੰਗਾ ਸਕਦੇ। ਇਹਦੇ ਨਾਲ ਹੋਇਆ ਕਿ ਜਦੋਂ ਆਪਾਂ ਇਹ ਚੀਜ਼ਾਂ ਮੰਗਾਈਆਂ ਤੇ ਨੈਚੁਰਲੀ ਪ੍ਰੋਡਕਸ਼ਨ ਬਣਿਆ, ਲੋਕਾਂ ਨੂੰ ਰੋਜ਼ਗਾਰ ਮਿਲਿਆ, ਉਸਦੇ ਬਾਅਦ ਸਾਡੀ ਮਤਲਬ ਕਿ ਵਾਂਟਸ ਜਿਹੜੀ ਹੈ ਉਹ ਵਧਦੀ ਚਲੀ ਗਈ। ਸਾਨੂੰ ਲੱਗ ਰਿਹਾ ਕਲਿੱਕ ਆਫ ਦ ਬਟਨ ਸਾਡੇ ਕੋਲ ਚੀਜ਼ਾਂ ਆ ਰਹੀਆਂ ਨੇ, ਉਹਦੇ ਨਾਲ ਕੰਜ਼ਿਊਮਰਿਜ਼ਮ ਜਿਹੜਾ ਵਧਣਾ ਸ਼ੁਰੂ ਹੋਇਆ। ਇਸ ਦਾ ਮਤਲਬ ਇਹ ਆਉਂਦਾ ਕੋਈ ਵੀ ਪ੍ਰੋਬਲਮ ਆਉਂਦੀ ਹੈ ਉਹ ਜਦੋਂ ਹੱਲ ਦਿਖਾਉਂਦੀ ਹੈ, ਟ੍ਰਾਂਸਫਾਰਮੇਸ਼ਨ ਦਿਖਾਉਂਦੀ ਹੈ, ਆਪਾਂ ਅੱਗੇ ਤਰਫ ਚੱਲਦੇ ਹਾਂ।
0: ਅੱਜ ਦੇ ਸਮੇਂ ਦੇ ਵਿੱਚ ਜਿਵੇਂ ਅਸੀਂ ਗੱਲ ਕਰੀਏ, ਅੱਜ ਦੀ ਇਸ ਬਦਲਦੀ ਹੋਈ ਸਿਰਫ ਅਰਥ ਵਿਵਸਥਾ ਵਿੱਚ ਨਵੇਂ ਖੇਤਰ, ਨਵੇਂ ਕਰੀਅਰ ਵਿਕਲਪ ਜਿਹੜੇ ਆ ਉਹ ਸਾਹਮਣੇ ਆ ਰਹੇ ਨੇ ਨਾ। ਖਾਸ ਕਰਕੇ ਸਾਡੇ ਜਿਹੜੇ ਯੰਗਸਟਰਸ ਲਿਸਨਰਸ ਨੇ ਇਸ ਵੇਲੇ ਤੁਹਾਨੂੰ ਸੁਣ ਰਹੇ ਨੇ, ਤੁਸੀਂ ਉਹਨਾਂ ਵਾਸਤੇ ਕੀ ਕਹਿਣਾ ਚਾਹੋਗੇ ਕਿ ਇਹ ਸਮਾਂ ਕਿਹੜੇ ਨਵੇਂ ਮੌਕੇ ਲੈ ਕੇ ਆਇਆ ਕਿ ਉਹ ਵੀ ਇਸ ਚੀਜ਼ ਦਾ ਫਾਇਦਾ ਉਠਾ ਸਕਣ?
1: ਹਾਂਜੀ, ਬਹੁਤ ਬਹੁਤ ਇੰਪੋਰਟੈਂਟ ਕੁਐਸਚਨ ਹੈ ਤੇ ਇਹ ਇਸ ਤਰ੍ਹਾਂ ਦਾ ਇਸ਼ੂ ਹੈ, ਹਮੇਸ਼ਾ ਸਦੀਆਂ ਤੋਂ ਲੋਕੀ ਨਾ ਜਦੋਂ ਕੋਈ ਟੈਕਨੋਲੋਜੀ ਆਤੀ ਉਹ ਤੋਂ ਡਰਦੇ ਆ। ਦੇਖੋ ਜੀ, ਜਿਸ ਵਕਤ ਟ੍ਰੇਨਾਂ ਆਈਆਂ ਲੋਕਾਂ ਨੇ ਕਿਹਾ ਬੈਲ ਗਾਡੀ ਵਾਲੇ ਆਪਾਂ ਤੇ ਮਰ ਜਾਵਾਂਗੇ ਕਿ ਆਪਾਂ ਕਿਸ ਤਰ੍ਹਾਂ ਚੱਲਣਾ ਹੈ। ਹੋਇਆ ਕਿ ਦੇਖੋ ਉਹ ਅਗਰ ਖਤਮ ਹੋਏ, ਲੇਕਿਨ ਉਹਨਾਂ ਨੇ ਜਿਹੜੀ ਅਦਰ ਓਪਰਚੁਨਿਟੀਜ਼ ਜੋਬ ਦੀ ਆਈ, ਕਿਉਂਕਿ ਚੇਂਜ ਇਸ ਦਾ ਵਿਧਾਨ ਹੈ, ਵਿਧਾਨ ਤੋਂ ਚੇਂਜ ਹੋਣਾ ਹੀ ਹੋਣਾ ਹੈ। ਜਦੋਂ ਚੇਂਜ ਆਉਣਾ ਹੈ ਉਸ ਤੋਂ ਬਾਅਦ ਅਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਅਡੈਪਟ ਕਰਦੇ ਹਾਂ। ਹੁਣ ਦੇਖੋ ਇਹ ਵਾਲਾ ਜ਼ਮਾਨਾ ਹੈਗਾ AI ਦਾ, AI ਦਾ, ਡਿਜੀਟਲਾਈਜੇਸ਼ਨ ਦਾ, ਸਾਰਾ ਕੁਝ। ਇੱਕ ਬੜੀ ਇੰਪੋਰਟੈਂਟ ਰਿਪੋਰਟ ਹੈ, ਵਰਲਡ ਇਕਨੋਮਿਕ ਫੋਰਮ ਦਿੰਦਾ ਹੈ, ਉਹ ਕੀ ਕਹਿੰਦੇ ਹੈ ਕਿ ਉਹ ਫਿਊਚਰ ਆਫ ਵਰਕ ਦੀ ਗੱਲ ਕਰਦੇ। ਉਹ ਕਹਿੰਦੇ ਹੈ ਕਿ ਕਾਫੀ ਸਾਰੀ ਜੋਬਸ ਜਾ ਸਕਦੀ ਹੈ, ਬਟ ਉਹ ਤੋਂ ਜ਼ਿਆਦਾ ਜੋਬਸ ਆਉਣ ਦੇ ਚਾਂਸਿਸ। ਜਦੋਂ ਆਉਣ ਦੇ ਚਾਂਸਿਸ ਦੀ ਗੱਲ ਕਰਦੇ ਹਾਂ, ਫਾਈਨੈਂਸ਼ੀਅਲ ਟੈਕਨੋਲੋਜੀ, ਜਿਸ ਤਰ੍ਹਾਂ ਇਹ UPI ਵਾਲੀ ਚੀਜ਼ਾਂ ਨੇ, ਇਸ ਤਰ੍ਹਾਂ ਦੀ ਵੱਧ ਰਹੀਆਂ ਨੇ। ਆਪਾਂ ਦੇਖੋ ਆਨਲਾਈਨ ਕਲਾਸਿਸ, ਸਾਨੂੰ ਦੇਖੋ ਪਹਿਲੇ ਕੋਚਿੰਗ ਲੈਂਦੀ ਹੁੰਦੀ ਸੀਗੀ, ਆਪਾਂ ਪਿੰਡ 'ਚ ਬੈਠੇ ਆ, ਸਾਨੂੰ ਕਿਸੇ ਸ਼ਹਿਰ ਜਾਣਾ ਪੈਂਦਾ ਸੀ, ਉੱਥੇ ਜਾ ਕੇ ਅਸੀਂ ਪੜ੍ਹ ਰਹੇ। ਅੱਜ ਕੱਲ੍ਹ ਉਸ ਤਰ੍ਹਾਂ ਦਾ ਕੋਈ ਜ਼ਮਾਨਾ ਨਹੀਂ ਰਹਿ ਗਿਆ। ਆਪਾਂ ਘਰੇ ਬੈਠੇ ਆਪਣੀ ਜਿਹੜੀ ਮਰਜ਼ੀ, ਇੰਡੀਆ ਹੋਵੇ, ਬਾਹਰ ਦੀ ਹੋਵੇ, ਜਿਹੜੀ ਮਰਜ਼ੀ ਚੀਜ਼ ਸਿੱਖਣਾ ਚਾਹੁੰਦੇ ਹਾਂ ਆਪਾਂ ਸਿੱਖਣੇ ਆ।
0: ਉਸਦੇ
1: ਬਾਅਦ ਇਹ ਇਕੋਨਮੀ ਤੋਂ ਬੂਸਟ ਕਰਦਾ, ਤੁਹਾਨੂੰ ਚੀਜ਼ਾਂ ਮਿਲਦੀਆਂ। ਇੱਕ ਹੋਰ ਜਿਸ ਤਰ੍ਹਾਂ ਹੈਲਥ ਤੇ, ਜ਼ਰੂਰੀ ਨਹੀਂ ਹੈ ਕਿ ਤੁਸੀਂ ਹਰ ਛੋਟੀ ਛੋਟੀ ਚੀਜ਼ ਤੇ ਡਾਕਟਰ ਤੇ ਜਾਣਾ, ਅੱਜ ਕੱਲ੍ਹ ਐਪ ਸਾਰੀ ਇਸ ਤਰ੍ਹਾਂ ਦੇ ਐਵੇਨਿਊਸ। ਇਸ ਦਾ ਮਤਲਬ ਹੋਇਆ ਕਿ ਤੁਸੀਂ ਜਿਹੜਾ ਯੰਗਸਟਰ ਹੈ, ਆਪਣੇ ਤੇ ਭਰੋਸਾ ਰੱਖੋ, ਆਪਣੇ ਮਾਇੰਡ ਤੇ ਭਰੋਸਾ ਰੱਖੋ। ਜਦੋਂ ਤੁਸੀਂ ਪ੍ਰੋਬਲਮ ਸੋਲਵਿੰਗ ਵਾਲੇ ਬਣੋ, ਜਦੋਂ ਸੋਲਵ ਕਿਸ ਤਰ੍ਹਾਂ ਹੋਏਗੀ, ਜਦੋਂ ਤੁਸੀਂ ਪ੍ਰੋਬਲਮ ਨੂੰ ਆਇਡੈਂਟੀਫਾਈ ਕਰਦੇ ਹੋ, ਤਾਂ ਤੁਹਾਨੂੰ ਲੱਗਦਾ ਕਿ ਕਿਸੇ ਵੀ ਖੇਤਰ ਵਿੱਚ ਮੈਨੂੰ ਕੋਈ ਪ੍ਰੋਬਲਮ ਆ ਰਹੀ ਹੈ, ਮੈਨੂੰ ਉਹਦਾ ਸੋਲੂਸ਼ਨ ਲੱਭਣਾ ਹੈ, ਰੱਬ ਤੁਹਾਨੂੰ ਖੁਦ ਰਸਤਾ ਦੇਗਾ ਤੇ ਉਹੀ ਇੰਪਲੋਇਮੈਂਟ ਦੀ ਤਰਫ ਲੈ ਕੇ ਜਾਂਦਾ ਹੈ। ਹੁਣ ਦੇਖੋ ਸਾਡੀ, ਅਸੀਂ ਟੈਕਨੋਲੋਜੀ ਦਾ ਕਿੰਨਾ ਐਗਰੀਕਲਚਰ ਵਿੱਚ ਆਪਾਂ ਯੂਜ਼ ਕਰ ਰਹੇ ਹਾਂ, ਕ੍ਰੋਪ ਕਿਹੜੀ ਗਰੋ ਕਰਨੀ ਹੈ, ਸਾਡਾ ਮੌਨਸੂਨ ਕਿਸ ਤਰ੍ਹਾਂ ਹੋਊਗਾ, ਤੇ ਇਹ ਵਾਲੇ ਐਵੇਨਿਊਜ ਬਹੁਤ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਤੇ ਦੋ ਚਾਰ ਚੀਜ਼ਾਂ, ਇੱਕ ਗਲੋਬਲ ਸਿਸਟਮ ਕੀ ਚੱਲ ਰਿਹਾ, ਦੁਨੀਆਂ ਕਿੱਥੇ ਜਾ ਰਹੀ ਹੈ, ਯੰਗਸਟਰ ਉਸ ਦੇ ਬਾਰੇ ਆਪਣੇ ਆਪ ਨੂੰ ਅਵੇਅਰ ਜ਼ਰੂਰ ਰੱਖੇ। ਅੱਜ ਕੱਲ੍ਹ ਬਹੁਤ ਹੈਗੇ ਆ, ਲੇਕਿਨ ਫਿਰ ਵੀ ਉਹਨਾਂ ਨੂੰ ਆਪਣੇ ਆਪ ਨੂੰ ਅਪਡੇਟ ਕਰਨਾ, ਔਰ ਉਸ ਤੋਂ ਇਲਾਵਾ ਲਾਈਫ ਲੌਂਗ ਲਰਨਿੰਗ ਬਹੁਤ ਇੰਪੋਰਟੈਂਟ ਹੈ। ਦੇਖੋ ਸਾਡੇ ਸਮਾਜ 'ਚ ਆਪਾਂ ਦੇਖਿਆ ਹੈ ਕਿ ਜਦੋਂ ਕੰਪਿਊਟਰ ਆਏ, ਕਾਫੀ ਬੈਂਕ ਵਾਲੇ ਜਿਹੜੇ ਸਾਡੇ ਮਤਲਬ ਕਿ ਪੇਰੈਂਟਸ ਦੇ ਜ਼ਮਾਨੇ ਦੇ ਲੋਕ, ਉਹਨਾਂ ਨੂੰ ਲੱਗਿਆ ਕਿ ਆਪਾਂ ਤੇ ਕਿਸ ਤਰ੍ਹਾਂ ਸਿੱਖਿਆ, ਉਹਨਾਂ ਨੇ ਸਿੱਖਿਆ, ਜਦੋਂ ਸਿੱਖਿਆ ਤੇ ਟ੍ਰਾਂਸਫਾਰਮੇਸ਼ਨ ਹੋਈ। ਇਸੇ ਤਰ੍ਹਾਂ ਹਮੇਸ਼ਾ ਤੁਸੀਂ ਦੇਖੋ ਕਿ ਆਉਣ ਵਾਲੀ ਟੈਕਨੋਲੋਜੀ ਚੀਜ਼ਾਂ ਨੂੰ ਆਪਾਂ ਲਰਨ ਕਰਦੇ ਰਹਿਣਾ।
0: ਹਾਂਜੀ ਬਿਲਕੁਲ ਮੈਮ।

0: ਕਿ ਹੁਣ ਤੁਸੀਂ ਬਹੁਤ ਵਧੀਆ ਗੱਲ ਕਹੀ ਕਿ ਅਸੀਂ ਜਿਵੇਂ AI ਦੀ ਗੱਲ ਕਰੀਏ ਜਾਂ ਅਸੀਂ ਫਾਈਨਟੈਕ ਦੀ ਗੱਲ ਕਰੀਏ, ਸਟਾਰਟਅਪ ਕਲਚਰ ਦੀ ਗੱਲ ਕਰੀਏ, ਇਹ ਸ਼ਬਦ ਜਿਹੜੇ ਅੱਜ ਕਾਫੀ ਚਰਚਾ ਦੇ ਵਿੱਚ ਰਹਿੰਦੇ ਨੇ ਨਾ। ਜਿਵੇਂ ਤੁਸੀਂ ਹੁਣ ਇਸ ਦੇ ਬਾਰੇ ਇਨਫੋਰਮੇਸ਼ਨ ਵੀ ਦੇ ਰਹੇ ਸੀਗੇ ਕਿ ਨਵੀਆਂ ਚੀਜ਼ਾਂ ਨੂੰ ਵਿੱਚ ਪ੍ਰੋਬਲਮ ਲੱਭਣ ਦੀ ਬਜਾਏ ਅਗਰ ਅਸੀਂ ਉਹਦੇ ਵਿੱਚ ਸਲਿਊਸ਼ਨ ਲੱਭੀਏ ਨਾ, ਤਾਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਸਕਦਾ ਹੈ ਨਾ। ਮੈਮ, ਜਿਹੜੀ ਜਿਹੜੀ ਨਵੀਂ ਟੈਕਨੋਲੋਜੀ ਹੈ, ਜਿਹੜੀ ਨਵੀਨਤਾ ਹੈ, ਸਾਡੀ ਭਾਰਤ ਦੀ ਅਰਥ ਵਿਵਸਥਾ ਨੂੰ ਇੱਕ ਨਵੀਂ ਦਿਸ਼ਾ ਦੇ ਰਹੀ ਹੈ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜਿਵੇਂ ਤੁਸੀਂ ਹੁਣ ਐਕਸਪਲੇਨ ਵੀ ਕੀਤਾ, ਲੇਕਿਨ ਫਿਰ ਵੀ ਜੇ ਅਸੀਂ ਗੱਲ ਕਰੀਏ ਤਾਂ ਇਹ ਨਵੀਂ ਦਿਸ਼ਾ ਜਿਹੜੀ ਦੇ ਰਹੀ ਹੈ ਉਹ ਕਿਹੜੀ ਦਿਸ਼ਾ ਦੇ ਰਹੀ ਹੈ ਕਿ ਸਾਡੇ ਨੌਜਵਾਨ ਜਿਹੜੇ ਆ ਇਹਦੇ ਨਾਲ ਜੁੜ ਸਕਣ?
1: ਯੈਸ, ਦੇਖੋ ਜੀ, ਜੋਬ ਦੀ ਓਪਰਚੁਨਿਟੀ ਅਸੀਂ ਤੁਹਾਨੂੰ ਕਹਿੰਦੇ ਹਾਂ, ਜਿਸ ਤਰ੍ਹਾਂ ਬੱਚੇ ਘਰੇ ਬੈਠੇ ਸੋਫਟਵੇਅਰ ਡਿਵੈਲਪ ਕਰ ਰਹੇ ਆ ਅੱਜ ਕੱਲ੍ਹ, ਤੁਸੀਂ ਸਾਡੇ ਇੱਥੇ ਤੁਸੀਂ ਦੇਖੋਗੇ ਬੜੀ ਇਨੋਵੇਟਿਵ ਚੀਜ਼ਾਂ। ਮੈਂ ਤੁਹਾਨੂੰ ਐਗਜ਼ਾਮਪਲ ਦੇਣੀ ਆ, ਜਦੋਂ ਅਸੀਂ ਛੋਟੇ ਹੁੰਦੇ ਸੀਗੇ, ਅਸੀਂ ਸਾਰਿਆਂ ਨੇ ਇੱਕ ਆਈਸਕ੍ਰੀਮ ਖਾਧੀ ਹੋਈ ਹੈ, ਕੋਨ ਵਾਲੀ ਆਈਸਕ੍ਰੀਮ,
0: ਬਿਲਕੁਲ ਬਿਲਕੁਲ,
1: ਠੀਕ ਹੈ ਜੀ,
0: ਜੀ।
1: ਉਹ ਬੜੀ ਇੰਟਰਸਟਿੰਗ, ਬੜੀ ਟੇਸਟੀ ਲੱਗਦੀ ਹੈ। ਅੱਜ ਕੱਲ੍ਹ ਆਈ ਹੈਵ ਨੋਟਿਸ ਕਿ ਇਹਨਾਂ ਨੇ ਇੱਕ ਇਨੋਵੇਟ ਕੀ ਕੀਤਾ ਕਿ ਈਟੇਬਲ ਕੱਪ ਬਣਾਇਆ, ਚਾਹ ਪੀਓ ਨਾਲ ਉਹਨੂੰ ਚੱਕ ਮਾਰ ਕੇ ਖਾਓ, ਉਹ ਬਿਸਕਿਟ ਦਾ ਕੰਮ ਕਰੂਗਾ। ਇਹ ਕੀ ਚੀਜ਼ ਹੈ? ਦੇਖੋ, ਉਹ ਰੀ

0: ਕੱਲ ਤੁਸੀਂ ਇੱਥੇ ਤੁਸੀਂ ਦੇਖੋਗੇ ਬੜੀ ਇਨੋਵੇਟਿਵ ਚੀਜ਼ ਹੈ। ਮੈਂ ਤੁਹਾਨੂੰ ਐਗਜ਼ਾਮਪਲ ਦੇਣੀ ਆ, ਜਦੋਂ ਅਸੀਂ ਛੋਟੇ ਹੁੰਦੇ ਸੀਗੇ ਅਸੀਂ ਸਾਰਿਆਂ ਨੇ ਇੱਕ ਆਈਸਕ੍ਰੀਮ ਖਾਧੀ ਹੋਈ ਹੈ, ਕੋਨ ਵਾਲੀ ਆਈਸਕ੍ਰੀਮ।
1: ਬਿਲਕੁਲ ਬਿਲਕੁਲ,
0: ਠੀਕ ਹੈ ਜੀ। ਉਹ ਬੜੀ ਇੰਟਰਸਟਿੰਗ, ਬੜੀ ਟੇਸਟੀ ਲੱਗਦੀ ਹੈ। ਅੱਜ ਕੱਲ੍ਹ ਆਈ ਹੈਵ ਨੋਟਿਸ ਕਿ ਇਹਨਾਂ ਨੇ ਇੱਕ ਇਨੋਵੇਟ ਕੀ ਕੀਤਾ ਕਿ ਈਟੇਬਲ ਕੱਪ ਬਣਾਇਆ, ਚਾਹ ਪੀਓ ਨਾਲ ਉਹਨੂੰ ਚੱਕ ਮਾਰ ਕੇ ਖਾਓ, ਉਹ ਬਿਸਕਿਟ ਦਾ ਕੰਮ ਕਰੂਗਾ। ਇਹ ਕੀ ਚੀਜ਼ ਹੈ, ਦੇਖੋ ਉਹ ਰੀਸਾਈਕਲੇਬਲ ਤੇ ਕੀ ਹੋਇਆ ਕਿ ਉਹ ਬਿਸਕਿਟ ਨੂੰ ਕੱਪ ਆ, ਤੇ ਉਹਨੇ ਕੀ ਕੀਤਾ ਕਿ ਦੇਖੋ ਇਨੋਵੇਟ ਕੀਤਾ। ਇਸ ਦਾ ਮਤਲਬ ਹੈ ਓਪਰਚੁਨਿਟੀ ਅਬੰਡੈਂਟ ਹੈ, ਅਬੰਡੈਂਟ ਹੈ ਕਿ ਤੁਸੀਂ ਕੋਈ ਵੀ ਚੀਜ਼ ਨਵੀਂ ਲੈ ਕੇ ਆਉਂਦੇ ਹੋ ਔਰ ਉਸਦੀ ਡਿਮਾਂਡ ਆਪਣੇ ਆਪ ਉਹ ਅਟਰੈਕਟ ਕਰਦੀ ਹੈ। ਕਿਹੜੀ ਵੀ ਚੀਜ਼ ਅੱਜ ਕੱਲ੍ਹ ਦੇਖੋ, ਜਿਸ ਤਰ੍ਹਾਂ ਅਸੀਂ ਈਵਨ ਆਪਾਂ ਦੇਖਦੇ ਹਾਂ ਸੌਂਗਸ ਇੰਡਸਟਰੀ, ਇਹਨਾਂ ਲਈ ਜਿਹੜਾ ਜਿਹੜਾ ਇਹਨਾਂ ਨੇ ਬੜਾ ਜ਼ਿਆਦਾ ਡਿਵੈਲਪ ਕੀਤਾ ਹੈ। ਐਗਰੀਕਲਚਰ ਵਿੱਚ ਦੇਖੋ ਸਭ ਤੋਂ ਇੰਪੋਰਟੈਂਟ ਅੱਜ ਕੱਲ੍ਹ ਇੱਕ ਲੋਕੀ ਕੀ ਕਰ ਰਹੇ ਹੈ, ਦੇ ਆਰ ਸਟੱਡਿੰਗ ਦਾ ਕਲਾਈਮੇਟਿਕ ਥਿੰਗਸ ਆਫ ਡਿਫਰੈਂਟ ਏਰੀਆਜ਼। ਜਿਸ ਤਰ੍ਹਾਂ ਸੈਫਰੋਨ, ਸੈਫਰੋਨ ਕਸ਼ਮੀਰ ਵਿੱਚ ਉਗਾਇਆ ਜਾਂਦਾ ਸੀਗਾ, ਹੁਣ ਲੋਕਾਂ ਨੇ ਪੜ੍ਹ ਕੇ ਉਸ ਤਰੀਕੇ ਦਾ ਇਨਵਾਇਰਮੈਂਟ ਕ੍ਰੀਏਟ ਕਰਕੇ ਸਾਡੇ ਇੰਨੇ ਗਰਮ ਇਲਾਕੇ ਪੰਜਾਬ ਵਿੱਚ ਵੀ ਉਗਾਉਣਾ ਸ਼ੁਰੂ ਕੀਤਾ, ਬਾਹਰ ਦੀ ਖੇਤੀ ਸ਼ੁਰੂ ਕੀਤੀ ਹੈ। ਤਾਂ ਆ ਸਾਰਾ ਕੁਛ ਕਿ ਤੁਸੀਂ ਟੈਕਨੋਲੋਜੀ ਨੂੰ ਯੂਜ਼ ਕਰਨਾ ਆਪਣੇ ਵਾਸਤੇ, ਨਾ ਕਿ ਉਹਦੇ ਅਧੀਨ ਹੋਣਾ, ਉਹਨੂੰ ਆਪਣੇ ਅਧੀਨ ਕਰਕੇ ਉਹਨੂੰ ਯੂਜ਼ ਕਰਕੇ ਆਪਣੇ ਵਾਸਤੇ ਓਪਰਚੁਨਿਟੀਆਂ ਕੱਢਣੀਆਂ ਨੇ ਤੇ ਆਪਾਂ ਗਰੋਥ।
1: ਯਾਨੀ ਕਿ ਅਸੀਂ ਛੋਟੀਆਂ ਛੋਟੀਆਂ ਚੀਜ਼ਾਂ ਦੇ ਵਿੱਚੋਂ ਵੱਡੀਆਂ ਵੱਡੀਆਂ ਚੀਜ਼ਾਂ ਜਿਹੜੀਆਂ ਲੱਭ ਕੇ ਅੱਗੇ ਜਾ ਸਕਦੀਆਂ। ਜੀ ਮੈਮ, ਲਾਸਟ ਬਟ ਨੋਟ ਲੀਸਟ, ਅਸੀਂ ਅੱਗੇ ਚੱਲਦੇ ਹਾਂ ਪ੍ਰੋਗਰਾਮ 'ਚ, ਅਸੀਂ ਆਪਾਂ ਭਵਿੱਖ ਦੀ ਅਰਥ ਵਿਵਸਥਾ ਦੀ ਗੱਲ ਕਰਦੇ ਹਾਂ, ਜਿਸ ਵਿੱਚ ਆਉਂਦੀ ਹੈ ਟੈਕਨੋਲੋਜੀ ਆਉਂਦੀ ਹੈ, ਨਵੀਨਤਾ ਆਉਂਦੀ ਹੈ, ਗਲੋਬਲ ਮੁਕਾਬਲੇ ਆਉਂਦੇ ਨੇ, ਲਗਾਤਾਰ ਇਹ ਜਿਹੜੇ ਵੱਧ ਰਹੇ ਨੇ, ਤਾਂ ਸਾਡੇ ਨੌਜਵਾਨ ਔਰ ਸਾਡੇ ਲਿਸਨਰਸ ਲਈ ਤੁਹਾਡਾ ਕੀ ਇੱਕ ਸੰਦੇਸ਼ ਹੋਏਗਾ ਤਾਂ ਜੋ ਆਉਣ ਵਾਲੇ ਸਮੇਂ ਦੇ ਜਿਹ 'ਚ ਉਹ ਆਪਣੇ ਆਪ ਨੂੰ ਬਿਹਤਰ ਢੰਗ ਦੇ ਨਾਲ ਤਿਆਰ ਕਰ ਸਕਣ?
0: ਹਾਂਜੀ, ਹਮੇਸ਼ਾ ਹੀ ਲਰਨ ਕਰਦੇ ਰਹੋ, ਆਪਣੇ ਵਾਸਤੇ ਰਸਤੇ ਲੱਭਦੇ ਰਹੋ। ਸਟਾਰਟਅਪ ਇੰਡੀਆ ਗਵਰਨਮੈਂਟ ਨੇ ਬੜੀ ਅੱਛੀ ਸਕੀਮ ਕੱਢੀ ਹੈ, ਤੁਸੀਂ ਉਹਨਾਂ ਦੀ ਵੈਬਸਾਈਟ 'ਤੇ ਜਾ ਕੇ ਉੱਥੇ ਦੇਖੋ, ਉਹ ਤਾਂ ਫੰਡਿੰਗ ਦਿੰਦੇ ਹੈ। ਦੇਰ ਆਰ ਮੈਨੀ ਓਪਰਚੁਨਿਟੀਜ਼, ਅਗਰ ਤੁਹਾਡੇ ਕੋਲ ਗੁੱਡ ਆਈਡੀਆ ਹੈਗਾ ਆ, ਉਸਨੂੰ ਫਰੂਟੀਫਿਕੇਸ਼ਨ ਤੱਕ, ਮਤਲਬ ਕਿ ਪੂਰੇ ਦੌਰ ਤੱਕ ਪਹੁੰਚਾਉਣ 'ਤੇ ਹੈਲਪ ਕਰਦੇ ਹੈ। ਸਾਰੇ ਇੰਸਟੀਟਿਊਸ਼ਨਸ ਵਿੱਚ ਵੀ ਇਸ ਤਰ੍ਹਾਂ ਦੀ ਹੈਲਪ ਕਰਕੇ ਆਇਆ। ਉਸ ਤੋਂ ਬਾਅਦ ਨਵੀਆਂ ਨਵੀਆਂ ਆਲਵੇਜ਼ ਨਵੀਆਂ ਨਵੀਆਂ ਚੀਜ਼ਾਂ ਸਿੱਖੋ, ਔਰ ਉਸ ਦੇ ਬਾਅਦ ਟਰਾਂਸਫੋਰਮੇਸ਼ਨ ਹੋ ਕੇ ਰਹੇਗੀ, ਤੁਹਾਨੂੰ ਓਪਰਚੁਨਿਟੀਜ਼ ਮਿਲ ਕੇ ਰਹਿਣਗੀਆਂ, ਅਤੇ ਤੁਸੀਂ ਗਰੋਥ ਦੀ ਤਰਫ ਵਧੇ ਵਧੀਆ ਤਰੀਕੇ ਚੱਲ ਸਕਦੇ ਹੋ।
1: ਜੀ ਮੈਮ, ਬਹੁਤ ਹੀ ਅੱਛੀ ਔਰ ਜਾਣਕਾਰੀ ਦੇ ਨਾਲ ਭਰਪੂਰ ਜਿਹੜੀ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ ਇਨਫੋਰਮੇਸ਼ਨ, ਬਹੁਤ ਬਹੁਤ ਸ਼ੁਕਰੀਆ ਮੈਮ। ਸੁਨੀਤਾ, ਸਵਤੀ ਮੈਮ, ਤੁਹਾਡਾ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ ਸਮਾਂ ਕੱਢ ਕੇ ਆਉਣ ਦੇ ਲਈ ਤਹਿ ਦਿਲੋਂ ਸ਼ੁਕਰੀਆ ਅਦਾ ਕਰਨੇ ਆ। ਥੈਂਕ ਯੂ ਸੋ ਮਚ ਮੈਮ।
0: ਥੈਂਕ ਯੂ ਵੈਰੀ ਵੈਰੀ ਮਚ।
1: ਜੀ ਮੈਮ, ਵੈਲ ਇਸ ਵੇਲੇ ਸੀ ਸਾਡੇ ਨਾਲ ਡਾਕਟਰ ਸਵਤੀ ਮਹਿਤਾ, ਜਿਹੜੇ ਕਿ ਵਾਕਈ ਬਹੁਤ ਅੱਛੀ ਜਾਣਕਾਰੀ ਜਿਹੜੀ ਹੈ ਸਾਨੂੰ ਦੇ ਕੇ ਗਏ ਨੇ, ਬਹੁਤ ਅੱਛੀ ਸਕੀਮਸ ਦੇ ਬਾਰੇ ਦੱਸ ਕੇ ਗਏ ਨੇ, ਔਰ ਅਰਥ ਵਿਵਸਥਾ ਨੂੰ ਗਹਿਰਾਈ ਦੇ ਵਿੱਚ ਜਾਣਨ ਦੀ ਕੋਸ਼ਿਸ਼ ਜਿਹੜੀ ਜਾਣਕਾਰੀ ਜਿਹੜੀ ਹੈ ਉਹਨਾਂ ਨੇ ਦਿੱਤੀ ਆ, ਔਰ ਨਾਲ ਦੇ ਨਾਲ ਜਿਹੜੀ ਅਸੀਂ ਨਵੀਂ ਟੈਕਨੀਕਸ ਹੈ, ਨਵੀਆਂ ਚੀਜ਼ਾਂ ਨੂੰ ਅਸੀਂ ਯੂਜ਼ ਕਰ ਰਹੇ ਹਾਂ, ਉਹਦੇ ਵਿੱਚ ਓਪਰਚੁਨਿਟੀਜ਼ ਲੱਭਣ ਦੀ ਬਹੁਤ ਵਧੀਆ ਇੱਕ ਇਨਫੋਰਮੇਸ਼ਨ ਦਿੱਤੀ ਹੈ ਕਿ AI ਜਿਵੇਂ ਹੈ, ਅਸੀਂ ਇਸ ਵੇਲੇ ਇਹਨੂੰ ਕਹਿ ਰਹੇ ਹਾਂ ਕਿ ਸਾਡੇ ਬਹੁਤ ਸਾਰੀਆਂ ਜੋਬਸ ਜਿਹੜੀਆਂ ਹੈ ਉਹ ਘੱਟ ਹੋ ਜਾਣਗੀਆਂ, ਜਾਂ ਕੁਛ ਇਹੋ ਜਿਹਾ ਕੁਛ ਨਹੀਂ ਹੈ, ਉਹਦੇ ਵਿੱਚ ਵੀ ਅਗਰ ਅਸੀਂ ਓਪਰਚੁਨਿਟੀਜ਼ ਲੱਭਦੇ ਹਾਂ ਤਾਂ ਸਾਡੇ ਲਈ ਬਹੁਤ ਬਿਹਤਰ ਇੱਕ ਮੌਕਾ ਹੈ ਇਸ ਵਿਵਸਥਾ ਨੂੰ ਅੱਗੇ ਲੈ ਕੇ ਜਾਣ ਦਾ। ਸੋ ਹੋਪ ਕਿ ਡਾਕਟਰ ਸਵਾਤੀ ਮਹਿਤਾ ਮੈਮ ਦੀ ਇਨਫੋਰਮੇਸ਼ਨ ਜਿਹੜੀ ਹੈ ਸਾਡੇ ਅੱਜ ਯੰਗਸਟਰ, ਸਾਡੇ ਲਿਸਨਰਸ ਇਹ ਕੰਮ ਜ਼ਰੂਰ ਆਏਗੀ, ਔਰ ਉਹ ਇਸ ਸਫ਼ਰ ਨੂੰ ਬਹੁਤ ਹੀ ਖੂਬਸੂਰਤ ਬਣਾਉਣ ਦੇ ਵਿੱਚ ਆਪਣੇ ਆਪ ਦੀ ਮਦਦ ਕਰ ਸਕਣਗੇ। ਸੋ ਪ੍ਰੋਗਰਾਮ 'ਚ ਅੱਗੇ ਵਧਦੇ ਹਾਂ ਜੀ ਖੂਬਸੂਰਤ ਗੀਤ ਦੇ ਨਾਲ।

0: Rainbow FM, Rainbow FM,
1: ਬਿਲਕੁਲ ਜੀ ਬਿਲਕੁਲ ਦਿਲ ਸੇ ਦਿਲ ਤੱਕ 102.7 FM ਰੇਨਬੋ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਔਰ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਹੇਗਾ ਔਰ ਉਮੀਦ ਕਰਦੀ ਹਾਂ ਕਿ ਤੁਹਾਡੇ ਕੰਮ ਆਏਗੀ ਕੀ ਅਰੇ ਉਹ ਬਹੁਤ ਵਧੀਆ ਵਾਲੀ ਇਨਫੋਰਮੇਸ਼ਨ ਜਿਹੜੀ ਉਹਨੇ ਲਈ ਆਪਾਂ ਬਹੁਤ ਸਾਰੇ ਇਹੋ ਜਿਹੇ ਖੇਤਰ ਨੇ ਜਿਨ੍ਹਾਂ ਦੇ ਵਿੱਚ ਬਹੁਤ ਸਾਰੀਆਂ ਓਪਰਚੁਨਿਟੀਜ਼ ਨੇ ਜਿਹਦੇ ਬਾਰੇ ਸ਼ਾਇਦ ਸਾਡੀ ਯੰਗਸਟਰਸ ਜਿਹਨੂੰ ਕਹਿ ਸਕਦੇ ਹਾਂ ਨੌਜਵਾਨ ਹੁੰਦੇ ਨੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਲੇਕਿਨ FM Rainbow ਹੈ ਨਾ ਤੁਹਾਨੂੰ ਇਹਨਾਂ ਸਾਰੀਆਂ ਚੀਜ਼ਾਂ ਦੇ ਬਾਰੇ ਅਵੇਅਰ ਕਰਾਉਣ ਦੇ ਲਈ ਇਹਨਾਂ ਸਾਰੀਆਂ ਚੀਜ਼ਾਂ ਦੇ ਪ੍ਰਤੀ ਜਾਗਰੂਕ ਕਰਵਾਉਣ ਦੇ ਲਈ ਸਭ ਬਣੇ ਰਿਹਾ ਕਰੋ ਦਿਲ ਸੇ ਦਿਲ ਤੱਕ 102.7 FM Rainbow ਦੇ ਨਾਲ ਤੁਹਾਨੂੰ ਪਤਾ ਕਿ ਹੱਸਣਾ ਕਿੰਨਾ ਜ਼ਰੂਰੀ ਹੈ ਨਾ ਹੱਸਣਾ ਇੰਨਾ ਜ਼ਰੂਰੀ ਹੈ ਕਿ ਹੱਸਣ ਦੇ ਲਈ ਤੁਸੀਂ ਹੱਸਣ ਵਾਲੇ ਯੋਗ ਆਸਣ ਕਰਦੇ ਹੋ ਨਾ ਜ਼ੋਰ ਜ਼ੋਰ ਨਾਲ ਤਾਲੀ ਲਗਾਉਂਦੇ ਹੋ ਔਰ ਜ਼ੋਰ ਜ਼ੋਰ ਨਾਲ ਹੱਸਦੇ ਹੋ ਆਰਟੀਫਿਸ਼ਲ ਨਹੀਂ ਹੋਣਾ ਚਾਹੀਦਾ ਕੁਛ ਵੀ ਹੈ ਨਾ ਬਿਲਕੁਲ ਜੀ ਗੱਲ ਕਰ ਰਹੇ ਹਾਂ ਕਿ ਹੱਸਣਾ ਜਿਹੜਾ ਆ ਨਾ ਉਹ ਸਿਰਫ ਮਨੋਰੰਜਨ ਨਹੀਂ ਹੁੰਦਾ ਸਿਹਤ ਲਈ ਵੀ ਇੱਕ ਦਵਾਈ ਵਰਗਾ ਕੰਮ ਕਰਦਾ ਦਿਲ ਖੋਲ੍ਹ ਕੇ ਹੱਸਣ ਨਾਲ ਸਾਡੇ ਸਰੀਰ ਦੇ ਵਿੱਚ ਨਾ ਫੀਲ ਗੁੱਡ ਵਾਲੇ ਹਾਰਮੋਨਸ ਜਿਹੜੇ ਹੈ ਉਹ ਰਿਲੀਜ਼ ਹੁੰਦੇ ਨੇ ਔਰ ਜਦੋਂ ਉਹ ਰਿਲੀਜ਼ ਹੁੰਦੇ ਨੇ ਤਾਂ ਸਾਡੇ ਅੰਦਰ ਇੱਕ ਪੋਜ਼ਿਟਿਵ ਐਨਰਜੀ ਜਿਹੜੀ ਹੈ ਉਹ ਭਰ ਦਿੰਦੇ ਨੇ ਰੁੱਖਾਂ ਦੀ ਗੱਲ ਕਰ ਲਈਏ ਹੁਣ ਕਿ ਦੇਖੋ ਤੁਸੀਂ ਆਪਣੇ ਆਲੇ ਦੁਆਲੇ ਨਵਾਂ ਕੋਈ ਬੂਟਾ ਲਾਇਆ ਹੋਣਾ ਹੈ ਨਾ ਜੇ ਕੋਈ ਨਵਾਂ ਬੂਟਾ ਲਾਇਆ ਤਾਂ ਉਹਦਾ ਧਿਆਨ ਵੀ ਤਾਂ ਰੱਖਣਾ ਹੈ ਨਾ ਵਰਲਡ ਇਨਵਾਇਰਮੈਂਟ ਡੇ ਜਿਹੜਾ ਅਸੀਂ ਥੋੜ੍ਹੇ ਦਿਨ ਪਹਿਲਾਂ

ਵੈਲੀਡੇਟ ਕਰਕੇ ਹਟੇ ਹਾਂ, ਬਣਾ ਕੇ ਹਟੇ ਹਾਂ। ਔਰ ਉਸੇ ਦੌਰਾਨ ਅਸੀਂ ਇਹ ਸੋਚਿਆ, ਇਹ ਸਿੱਖਿਆ ਕਿ ਅਸੀਂ ਨਵੇਂ ਬੂਟੇ ਲਗਾਉਣੇ ਨੇ, ਨਵੇਂ ਰੁੱਖ ਲਗਾਉਣੇ ਨੇ। ਤੁਹਾਨੂੰ ਪਤਾ ਹੈ ਕਿ ਇੱਕ ਰੁੱਖ ਸਾਲ ਭਰ ਦੇ ਵਿੱਚ ਇੰਨੀ ਆਕਸੀਜਨ ਦਿੰਦਾ ਹੈ ਕਿ ਲੋਕਾਂ ਦੀ ਸਾਲਾਨਾ ਲੋੜ ਜਿਹੜੀ ਹੈ ਨਾ ਉਹ ਪੂਰੀ ਹੋ ਸਕਦੀ ਹੈ। ਇਸ ਲਈ ਇੱਕ ਰੁੱਖ ਲਗਾਓ ਅਤੇ ਭਵਿੱਖ ਨੂੰ ਤੋਹਫ਼ਾ ਦੇਣ ਵਰਗਾ ਕੰਮ ਹੈ। ਰੁੱਖ ਲਗਾ ਤਾਂ ਦਿੱਤਾ, ਲੇਕਿਨ ਉਹਦੀ ਕੇਅਰ ਕਿਹਨੇ ਕਰਨੀ ਸੀ? ਹਾਂ ਜੀ ਬਿਲਕੁਲ ਜੀ, ਉਹਦੀ ਕੇਅਰ ਵੀ ਤੁਸੀਂ ਹੀ ਕਰਨੀ ਸੀ। ਔਰ ਉਹਦੀ ਕੇਅਰ ਜਿਹੜੀ ਹੈ, ਇੱਦਾਂ ਨਹੀਂ ਹੈ ਕਿ ਉਹਨੂੰ ਪਾਣੀ ਦੇ ਦਿੱਤਾ, ਜੇ ਉਹਨੂੰ ਉਸ ਸਮੇਂ 'ਤੇ ਕੋਈ ਦਵਾਈ ਵੀ ਚਾਹੀਦੀ ਹੈ ਤਾਂ ਉਹ ਵੀ ਦੇਣੀ ਪਏਗੀ, ਹੈ ਨਾ। ਕਦੇ ਕਦੇ ਹੁੰਦਾ ਕਿ ਬਹੁਤ ਸਾਰੇ ਜਿਹੜੇ ਅਸੀਂ ਪੌਦੇ ਲਗਾਉਂਦੇ ਹਾਂ ਉਹਨਾਂ ਨੂੰ ਕੀੜੇ ਲੱਗ ਜਾਂਦੇ ਨੇ, ਇਸ ਲਈ ਜ਼ਰੂਰੀ ਹੈ ਕਿ ਉਹਨਾਂ ਦੇ ਕੀੜੇ ਲੱਗੇ ਹੋਏ ਜਿਹੜੇ ਪਲਾਂਟਸ ਨੇ ਉਹਨਾਂ ਦੇ ਉੱਤੇ ਕੁਛ ਇਹੋ ਜਿਹਾ ਸਪਰੇਅ ਜਿਹੜਾ ਆ ਕੀਤਾ ਜਾਏ, ਜਿਸਦੀ ਜਾਣਕਾਰੀ ਲੈਣ ਤੋਂ ਬਾਅਦ ਤੁਸੀਂ ਇਹਨੂੰ ਮਾਰਕੀਟ 'ਚੋਂ ਖਰੀਦ ਸਕਦੇ ਹੋ ਔਰ ਉਹਨਾਂ ਸਾਰੀਆਂ ਚੀਜ਼ਾਂ ਨੂੰ ਯੂਜ਼ ਕਰਕੇ ਆਪਣੇ ਰੁੱਖਾਂ ਦੀ, ਆਪਣੇ ਪਲਾਂਟਸ ਦੀ ਕੇਅਰ ਕਰ ਸਕਦੇ ਹੋ। ਹੋਮ ਗਾਰਡਨਿੰਗ ਦੀ ਗੱਲ ਕਰੀਏ, ਘਰ ਦੇ ਵਿੱਚ ਹੀ ਤੁਸੀਂ ਬਹੁਤ ਸਾਰੀਆਂ ਸਬਜ਼ੀਆਂ ਜਿਹੜੀਆਂ ਆ ਉਗਾ ਸਕਦੇ ਹੋ। ਬਹੁਤ ਸਾਰੇ ਵੇਸਟ ਬਰਤਨ ਜਿਹੜੇ ਆ ਉਹ ਹੁੰਦੇ ਨੇ, ਬਰਤਨ ਯਾਨੀ ਕਿ ਪਲਾਸਟਿਕ ਦੀ ਬਾਲਟੀ ਹੋ ਗਈ ਜਾਂ ਕੋਈ ਇਹੋ ਜਿਹਾ ਮਟਕਾ ਹੋ ਗਿਆ ਮਿੱਟੀ ਦਾ, ਜਿਹੜੇ ਕਿ ਅਸੀਂ ਕਈ ਵਾਰ ਹੁੰਦਾ ਕਿ ਇੱਕ ਸਾਲ ਯੂਜ਼ ਕਰਦੇ ਹਾਂ ਔਰ ਅਗਲੇ ਸਾਲ ਨਹੀਂ ਯੂਜ਼ ਕਰਦੇ, ਹੈ ਨਾ। ਉਹਦੇ ਵਿੱਚ ਕੋਈ ਇਹੋ ਜਿਹੀ ਚੀਜ਼ ਜਿਹੜੀ ਹੈ ਜੇ ਤੁਸੀਂ ਲਗਾ ਦਿੰਦੇ ਹੋ ਅਤੇ ਆਪਣੀ ਛੱਤ ਦੇ ਉੱਤੇ ਰੱਖ ਦਿੰਦੇ ਹੋ, ਪੌਦੇ ਤਾਂ ਲੱਗਣਗੇ ਹੀ ਲੱਗਣਗੇ, ਫਲ ਤਾਂ ਦੇਣਗੇ ਹੀ ਦੇਣਗੇ, ਲੇਕਿਨ ਨਾਲ ਦੀ ਨਾਲ ਪਤਾ ਕੀ ਮਿਲੇਗਾ, ਨਾਲ ਦੇ ਨਾਲ ਠੰਡਕ ਵੀ ਜਿਹੜੀ ਮਿਲੇਗੀ ਔਰ ਤੁਹਾਡੀ ਛੱਤ ਦਾ ਟੈਂਪਰੇਚਰ ਜਿਹੜਾ ਹੈ ਨਾ ਉਹ ਵੀ ਨੋਰਮਲ ਹੋਣ ਦੇ ਵਿੱਚ ਤੁਹਾਡੀ ਮਦਦ ਕਰਦਾ ਹੈ। ਧਨੀਆ, ਪੁਦੀਨਾ, ਜਿਹੜੀ ਸੀਜ਼ਨੇਬਲ ਵੈਜੀਟੇਬਲਸ ਨੇ ਉਹ ਅਸੀਂ ਆਪਣੀ ਘਰ ਦੀ ਛੱਤ ਦੇ ਉੱਤੇ ਲਗਾ ਸਕਦੇ ਹਾਂ ਔਰ ਤਰੋ ਤਾਜ਼ਾ ਸਬਜ਼ੀਆਂ, ਔਰਗੈਨਿਕ ਸਬਜ਼ੀਆਂ ਜਿਹੜੀਆਂ ਉਹ ਖਾ ਸਕਦੇ ਹਾਂ। ਕਦੇ ਟੇਸਟ ਕਰਕੇ ਦੇਖਿਓ ਬਾਜ਼ਾਰੋਂ ਲੈ ਕੇ ਆਉਂਦੀ ਹੋਈ ਸਬਜ਼ੀ ਦਾ, ਔਰ ਜਿਹੜੀ ਤੁਸੀਂ ਕਦੇ ਘਰ ਲਗਾਈ ਹੈ ਉਹਨੂੰ ਬਣਾਉਣ ਤੋਂ ਬਾਅਦ ਉਹਦਾ ਟੇਸਟ ਹੀ ਦੱਸੇਗਾ ਕਿ ਮੈਂ ਔਰਗੈਨਿਕ ਹਾਂ ਔਰ ਤੂੰ ਥੋੜ੍ਹੀ ਦਵਾਈਆਂ ਵਾਲੀ ਹੈ। ਜੇਕਰ ਦਿਨ ਵੱਡੇ ਨੇ, ਬਹੁਤ ਸਾਰਾ ਸਮਾਂ ਹੁੰਦਾ, ਜੇ ਤੁਸੀਂ ਸਮਾਂ ਕੱਢ ਕੇ ਥੋੜ੍ਹੀ ਸੁਸਤੀ ਨੂੰ ਤਿਆਗਦੇ ਹੋਏ ਆਪਣੇ ਕਿਚਨ ਦੀ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਆਪਣੀ ਛੱਤ ਦੇ ਉੱਤੇ ਅਗਰ ਥੋੜ੍ਹੀਆਂ ਜਿਹੀਆਂ ਸਬਜ਼ੀਆਂ ਲਗਾ ਲੈਂਦੇ ਹੋ ਤਾਂ ਤੁਹਾਨੂੰ ਬਹੁਤ ਜ਼ਿਆਦਾ ਹੈਲਪ ਕਰਦੀਆਂ ਨੇ। ਔਰ ਇਹਦੇ ਵਿੱਚ ਜਿਹੜਾ ਇੱਕ ਚੀਜ਼ ਹੋਰ ਹੈਲਪ ਕਰਦੀ ਹੈ, ਉਹ ਹੈਲਪ ਇਹ ਕਰਦੀ ਹੈ ਕਿ ਘਰ ਦੀ ਜਿਹੜੀ ਕਿਚਨ ਦੀ ਵੇਸਟ ਹੁੰਦੀ ਹੈ, ਜਿਵੇਂ ਅੱਜ ਕੱਲ੍ਹ ਤਰਬੂਜ ਹੈ, ਖਰਬੂਜਾ ਹੈ, ਫਰੂਟਸ ਹੈ, ਉਹਨਾਂ ਦੇ ਜਿਹੜੇ ਅਸੀਂ ਛਿਲਕੇ ਹੈ ਉਹਨੂੰ ਸੁੱਟਣ ਦੀ ਬਜਾਏ ਅਸੀਂ ਉਹਨੂੰ ਇੱਕ ਬੋਕਸ ਦੇ ਵਿੱਚ ਡੰਪ ਕਰਕੇ ਉਹਦੇ ਵਿੱਚ ਪਾਣੀ ਪਾ ਦਈਏ ਜਾਂ ਉਹਨੂੰ 2 ਕੁ ਦਿਨ ਰਹਿਣ ਦਈਏ, ਤਾਂ ਉਹ ਤੋਂ ਬਾਅਦ ਉਹਦੇ ਵਿੱਚੋਂ ਜਿਹੜਾ ਸੋਰਸ ਨਿਕਲਦਾ ਉਹ ਸਾਡੇ ਪਲਾਂਟ ਨੂੰ ਇੱਕ ਹੈਲਦੀ ਮੈਡੀਸਿਨ ਦੇਣ ਦਾ ਕੰਮ ਕਰਦਾ। ਔਰਗੈਨਿਕ ਮੈਡੀਸਿਨ ਜਿਹੜੀ ਹੈ ਉਹਨੂੰ ਮਿਲਦੀ ਹੈ ਔਰ ਉਹ ਪੌਦਿਆਂ ਨੂੰ ਤੰਦਰੁਸਤ ਵੀ ਬਣਾਉਂਦੀ ਹੈ। ਸੋ ਇਹ ਛੋਟੀਆਂ ਛੋਟੀਆਂ ਗੱਲਾਂ, ਛੋਟੀਆਂ ਛੋਟੀਆਂ ਚੀਜ਼ਾਂ ਦਾ ਖਿਆਲ ਤਾਂ ਤੁਸੀਂ ਆਪੇ ਰੱਖਣਾ, ਹੈ ਨਾ। ਅਤੇ ਫਿਲਹਾਲ ਦੇ ਲਈ ਮੈਂ ਕਿਹਾ ਇੱਕ ਸੋਹਣਾ ਜਿਹਾ ਗਾਣਾ ਹੋਰ ਹੋ ਜਾਵੇ, ਫਿਰ ਉਹ ਗਾਣਾ ਸੁਣਨ ਤੋਂ ਬਾਅਦ ਪ੍ਰੋਗਰਾਮ ਨੂੰ ਕਰਾਂਗੇ ਵਾਈਂਡ ਅਪ। ਪਰ ਇੱਕ ਗਾਣਾ ਜਿਹੜਾ ਹੈ ਉਹ ਸੁਣਨਾ ਬਣਦਾ। ਲਓ ਜੀ ਸੁਣਦੇ ਹਾਂ ਜੀ ਦਿਲ ਸੇ ਦਿਲ ਤੱਕ ਇੱਕ ਪਿਆਰਾ ਜਿਹਾ ਗੀਤ।

ਮੈਨੂੰ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਨੂੰ ਇੱਥੇ ਵਾਈਂਡ ਅਪ ਕਰਨ ਦੀ ਦਿਓ ਇਜਾਜ਼ਤ, ਜਲਦੀ ਮਿਲਦੀ ਹਾਂ ਥੋੜ੍ਹੀ ਦੇਰ ਤੱਕ, ਠੀਕ ਹੈ ਜੀ? ਸੁਣਦੇ ਰਹੋ ਦਿਲ ਸੇ ਦਿਲ ਤੱਕ 102.7 ਮੈਗਾਹਰਟਜ਼ FM ਬੈਂਡ 102.7 ਮੈਗਾਹਰਟਜ਼ ਜੀ, ਆਕਾਸ਼ਵਾਣੀ ਰੇਨਬੋ ਦਾ ਹੀ ਜਲੰਧਰ ਕੇਂਦਰ ਹੈ। ਵੇਲਾ ਹੋ ਰਿਹਾ ਸਾਡੇ ਪ੍ਰਦੇਸ਼ਿਕ ਚੈਨਲ ਤੋਂ ਪ੍ਰਦੇਸ਼ਿਕ ਪੰਜਾਬੀ ਦੇ ਵਿੱਚ ਖਬਰਾਂ ਸੁਣਨ ਦਾ।

નમસ્કાર, એ આકાશવાણીએ ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਨਵੀਂ ਦਿੱਲੀ ਵਿੱਚ ਲੈਂਡ ਪੋਰਟ ਮੈਨੇਜਮੈਂਟ ਸਿਸਟਮ LPMS ਦੀ ਸ਼ੁਰੂਆਤ ਕਰਨਗੇ। ਅੰਤਰਰਾਸ਼ਟਰੀ ਬ੍ਰਿਕਸ ਖੇਤੀਬਾੜੀ ਸੰਮੇਲਨ ਅੱਜ ਤੋਂ ਮੱਧ ਪ੍ਰਦੇਸ਼ ਦੇ ਇੰਦੌਰ ਵਿਖੇ ਸ਼ੁਰੂ ਹੋ ਰਿਹਾ ਹੈ। ਮਸਕਟ ਵਿੱਚ ਭਾਰਤੀ ਦੂਤਘਰ ਨੇ ਹੋਰਮਸ ਬਣਜੋੜ ਦੇ ਦੱਖਣ ਵਿੱਚ MT ਮੇਰੀਵੈਕਸ ਜਹਾਜ਼ ਵਿੱਚ ਅੱਗ ਲੱਗਣ ਦੀ ਘਟਨਾ ਵਿੱਚ 24 ਭਾਰਤੀ ਨਾਵਿਕਾਂ ਦੇ ਸੁਰੱਖਿਅਤ ਹੋਣ ਦੀ ਪੁਸ਼ਟੀ ਕੀਤੀ ਏ। ਇਰਾਨ ਅਤੇ ਇਸਰਾਈਲ ਨੇ ਇੱਕ ਦੂਜੇ ਵਿਰੁੱਧ ਹਮਲੇ ਰੋਕਣ ਦਾ ਐਲਾਨ ਕੀਤਾ। ਅਮਰੀਕਾ ਦੀ ਇੱਕ ਸੰਘੀ ਅਦਾਲਤ ਨੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ H-1B ਵੀਜ਼ਾ ਲਈ 1 ਲੱਖ ਅਮਰੀਕੀ ਡਾਲਰ ਦੀ ਫੀਸ ਲਾਉਣ ਦੀ ਤਜਵੀਜ਼ ਨੂੰ ਰੱਦ ਕਰ ਦਿੱਤਾ ਹੈ। ਅਤੇ ਮਰਦਾਂ ਦੇ ਕ੍ਰਿਕਟ ਵਿੱਚ ਅੱਜ ਭਾਰਤ A ਅਤੇ ਸ੍ਰੀਲੰਕਾ A ਵਿਚਕਾਰ ਇੱਕ ਰੋਜ਼ਾ ਤਿਕੋਣੀ ਲੜੀ ਦਾ ਪਹਿਲਾ ਮੈਚ ਸ੍ਰੀਲੰਕਾ ਵਿਖੇ ਖੇਡਿਆ ਜਾਏਗਾ। ਹੁਣ ਖਬਰਾਂ ਵਿਸਥਾਰ ਨਾਲ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਨਵੀਂ ਦਿੱਲੀ ਵਿੱਚ ਲੈਂਡ ਪੋਰਟ ਮੈਨੇਜਮੈਂਟ ਸਿਸਟਮ LPMS ਦੀ ਸ਼ੁਰੂਆਤ ਕਰਨਗੇ। ਇਹ ਪਹਿਲਕਦਮੀ ਸਮਾਰਟ ਸਰਹੱਦੀ ਪ੍ਰਬੰਧ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਏ, ਜਿਸ ਦਾ ਉਦੇਸ਼ ਤਕਨਾਲੋਜੀ ਆਧਾਰਿਤ ਹੱਲਾਂ ਰਾਹੀਂ ਸਰਹੱਦ ਪਾਰ ਵਪਾਰ ਅਤੇ ਮੁਸਾਫਰਾਂ ਦੀ ਆਵਾਜਾਈ ਵਿੱਚ ਕੁਸ਼ਲਤਾ, ਪਾਰਦਰਸ਼ਿਤਾ ਅਤੇ ਸੁਰੱਖਿਆ ਨੂੰ ਵਧਾਉਣਾ ਹੈ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਲੈਂਡ ਪੋਰਟ ਮੈਨੇਜਮੈਂਟ ਸਿਸਟਮ ਦੀ ਸ਼ੁਰੂਆਤ ਭਾਰਤ ਦੇ ਇੱਕ ਆਧੁਨਿਕ ਤਕਨਾਲੋਜੀ ਸਮਰੱਥ ਸਰਹੱਦ ਪ੍ਰਬੰਧ ਸਿਲਸਿਲੇ ਵੱਲ ਵਧਣ ਵਿੱਚ ਇੱਕ ਮਹੱਤਵਪੂਰਨ ਕਦਮ ਹੋਏਗਾ। ਇਸ ਵਿੱਚ ਅੱਗੇ ਕਿਹਾ ਗਿਆ ਕਿ ਇਹ ਪਲੇਟਫਾਰਮ 2047 ਤੱਕ ਵਪਾਰ ਸਹੂਲਤ, ਸੰਪਰਕ, ਰਾਸ਼ਟਰੀ ਸੁਰੱਖਿਆ ਅਤੇ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਮਜ਼ਬੂਤ ਕਰਨ ਦੇ ਟੀਚੇ ਮੁਤਾਬਿਕ ਏ। LPMS ਇੱਕ ਡਿਜੀਟਲ ਪਲੇਟਫਾਰਮ ਹੈ ਜੋ ਜ਼ਮੀਨੀ ਬੰਦਰਗਾਹਾਂ ਵਿੱਚ ਕਾਰਜਾਂ ਨੂੰ ਇੱਕ ਏਕੀਕ੍ਰਿਤ ਪ੍ਰਣਾਲੀ ਵਿੱਚ ਜੋੜਨ ਲਈ ਤਿਆਰ ਕੀਤਾ ਗਿਆ ਹੈ। ਇਹ ਲੌਜਿਸਟਿਕਸ ਅਤੇ ਨੇਮਬੱਧਕ ਜਾਣਕਾਰੀ ਦੇ ਸੁਰੱਖਿਅਤ ਅਸਲ ਸਮੇਂ ਦੇ ਵਟਾਂਦਰੇ ਨੂੰ ਸਮਰੱਥ ਬਣਾਏਗਾ, ਜਿਸ ਨਾਲ ਜ਼ਮੀਨੀ ਬੰਦਰਗਾਹਾਂ ਨੂੰ ਹਵਾਈ ਅੱਡਿਆਂ ਅਤੇ ਸਮੁੰਦਰੀ ਬੰਦਰਗਾਹਾਂ 'ਤੇ ਪਹਿਲਾਂ ਤੋਂ ਮੌਜੂਦ ਡਿਜੀਟਲ ਪ੍ਰਣਾਲੀਆਂ ਦੇ ਬਰਾਬਰ ਲਿਆਇਆ ਜਾਏਗਾ। ਇਸ ਮੌਕੇ 'ਤੇ ਗ੍ਰਹਿ ਮੰਤਰੀ ਮੇਘਾਲਿਆ ਦੇ ਡਾਵਕੀ ਅਤੇ ਤ੍ਰਿਪੁਰਾ ਦੇ ਸ੍ਰੀਮੰਤਪੁਰ ਲੈਂਡ ਪੋਰਟ 'ਤੇ ਨਵੀਆਂ ਵਿਕਸਿਤ ਹਿੱਸੇਦਾਰਾਂ ਦੀਆਂ ਰਿਹਾਇਸ਼ ਸਹੂਲਤਾਂ ਦਾ ਉਦਘਾਟਨ ਵੀ ਕਰਨਗੇ, ਜਿਸ ਨਾਲ ਸਰਹੱਦੀ ਪ੍ਰਬੰਧ ਅਤੇ ਮੁਲਾਜ਼ਮਾਂ ਲਈ ਬੁਨਿਆਦੀ ਢਾਂਚਾ ਸਹਾਇਤਾ ਮਜ਼ਬੂਤ ਹੋਏਗੀ। ਅੰਤਰਰਾਸ਼ਟਰੀ ਬ੍ਰਿਕਸ ਖੇਤੀਬਾੜੀ ਸੰਮੇਲਨ ਅੱਜ ਮੱਧ ਪ੍ਰਦੇਸ਼ ਦੇ ਇੰਦੌਰ ਵਿਖੇ ਸ਼ੁਰੂ ਹੋ ਰਿਹਾ ਹੈ। ਬ੍ਰਾਜ਼ੀਲ, ਚੀਨ, ਰੂਸ ਅਤੇ ਦੱਖਣੀ ਅਫਰੀਕਾ ਸਮੇਤ 21 ਦੇਸ਼ਾਂ ਦੇ ਖੇਤੀਬਾੜੀ ਮੰਤਰੀ, ਸੀਨੀਅਰ ਅਧਿਕਾਰੀ ਅਤੇ ਮਾਹਰ ਇਸ ਸੰਮੇਲਨ ਵਿੱਚ ਹਿੱਸਾ ਲੈ ਰਹੇ ਨੇ। ਇਸ ਸੰਮੇਲਨ ਦਾ ਉਦੇਸ਼ ਖੇਤੀਬਾੜੀ ਖੇਤਰ ਵਿੱਚ ਸਹਿਯੋਗ, ਨਵੀਨਤਾ ਅਤੇ ਭੋਜਨ ਸੁਰੱਖਿਆ ਨੂੰ ਮਜ਼ਬੂਤ ਕਰਨਾ ਹੈ। ਇਹ ਕਾਨਫਰੰਸ 13 ਜੂਨ ਤੱਕ ਚੱਲੇਗੀ। ਇਹ ਖੇਤੀਬਾੜੀ ਕਾਰਜ ਸਮੂਹ ਦੀਆਂ ਮੀਟਿੰਗਾਂ ਨਾਲ ਸ਼ੁਰੂ ਹੋਏਗੀ। ਮੁੱਖ ਵਿਸ਼ਿਆਂ ਵਿੱਚ ਖੁਰਾਕ ਸੁਰੱਖਿਆ, ਖੇਤੀ ਨਵੀਨਤਾ, ਜਲਵਾਯੂ ਪ੍ਰਤੀ ਸੁਖਾਵੀਂ ਖੇਤੀ, ਖੇਤੀਬਾੜੀ ਵਪਾਰ ਅਤੇ ਛੋਟੇ ਕਿਸਾਨਾਂ ਨੂੰ ਮਜ਼ਬੂਤ ਬਣਾਉਣਾ ਸ਼ਾਮਿਲ ਨੇ। 12 ਜੂਨ ਨੂੰ

ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੀ ਰਾਹਤ ਰਕਮ ਦਾ ਐਲਾਨ ਕੀਤਾ ਹੈ। ਕੇਂਦਰੀ ਸਟੀਲ ਮੰਤਰੀ ਅਸ਼ਵਨੀ ਕੁਮਾਰ ਸਵਾਮੀ ਅਤੇ ਸ਼ਹਿਰੀ ਆਵਾਜਾਈ ਮੰਤਰੀ ਰਾਮ ਮੋਹਨ ਨਾਇਡੂ ਨੇ ਬੀਤੀ ਰਾਤ ਹਾਦਸੇ ਵਾਲੀ ਥਾਂ ਦਾ ਦੌਰਾ ਕੀਤਾ। ਸ਼੍ਰੀ ਕੁਮਾਰ ਸਵਾਮੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 25-25 ਲੱਖ ਰੁਪਏ ਅਤੇ ਜ਼ਖਮੀਆਂ ਨੂੰ 10-10 ਲੱਖ ਰੁਪਏ ਦੀ ਰਾਹਤ ਰਕਮ ਦਾ ਐਲਾਨ ਕੀਤਾ। ਉਨ੍ਹਾਂ ਪ੍ਰਭਾਵਿਤ ਪਰਿਵਾਰਾਂ ਲਈ ਘਰ ਅਤੇ ਉਨ੍ਹਾਂ ਦੇ ਬੱਚਿਆਂ ਲਈ ਮੁਫ਼ਤ ਸਿੱਖਿਆ ਅਤੇ ਪਰਿਵਾਰ ਦੇ ਇੱਕ ਮੈਂਬਰ ਲਈ ਸਥਾਈ ਰੁਜ਼ਗਾਰ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਨੇ ਵੀ ਮੁੱਖ ਸਕੱਤਰ, ਜ਼ਿਲ੍ਹਾ ਕਲੈਕਟਰ ਅਤੇ ਹੋਰ ਅਧਿਕਾਰੀਆਂ ਨਾਲ ਹਾਲਤ ਦਾ ਜਾਇਜ਼ਾ ਲਿਆ। ਸਰਕਾਰ ਨੇ ਫਿਲਹਾਲ ਹਾਦਸੇ ਦੀ ਜਾਂਚ ਲਈ ਇੱਕ ਵਿਸ਼ੇਸ਼ ਕਮੇਟੀ ਬਣਾਈ ਏ। ਮਰਦਾਂ ਦੇ ਕ੍ਰਿਕਟ ਵਿੱਚ ਅੱਜ ਭਾਰਤ ਅਤੇ ਸ਼੍ਰੀਲੰਕਾ ਏ ਵਿਚਕਾਰ ਇੱਕ ਰੋਜ਼ਾ ਤਿਕੋਣੀ ਲੜੀ ਦਾ ਪਹਿਲਾ ਮੈਚ ਖੇਡਿਆ ਜਾਏਗਾ। ਇਹ ਮੈਚ ਸ਼੍ਰੀਲੰਕਾ ਦੇ ਰਾਨਗਿਰੀ ਤਾਂਬੂਲਾ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਭਾਰਤੀ ਸਮੇਂ ਅਨੁਸਾਰ ਸਵੇਰੇ 10 ਵਜੇ ਸ਼ੁਰੂ ਹੋਏਗਾ। ਇਸ ਤਿਕੋਣੀ ਲੜੀ ਵਿੱਚ ਭਾਰਤ ਏ, ਸ਼੍ਰੀਲੰਕਾ ਏ ਅਤੇ ਅਫਗਾਨਿਸਤਾਨ ਏ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਨੇ। ਆਖਿਰ 'ਚ ਖਾਸ ਖ਼ਬਰਾਂ ਇੱਕ ਵਾਰ ਫੇਰ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਨਵੀਂ ਦਿੱਲੀ ਵਿੱਚ ਲੈਂਡ ਪੋਰਟ ਮੈਨੇਜਮੈਂਟ ਸਿਸਟਮ LPMS ਦੀ ਸ਼ੁਰੂਆਤ ਕਰਨਗੇ। ਅੰਤਰਰਾਸ਼ਟਰੀ ਬ੍ਰਿਕਸ ਖੇਤੀਬਾੜੀ ਸੰਮੇਲਨ ਅੱਜ ਤੋਂ ਮੱਧ ਪ੍ਰਦੇਸ਼ ਦੇ ਇੰਦੌਰ ਵਿਖੇ ਸ਼ੁਰੂ ਹੋ ਰਿਹਾ ਹੈ। ਮਸਕਟ ਵਿੱਚ ਭਾਰਤੀ ਦੂਤਘਰ ਨੇ ਹੋਰਮੁਸ ਪਣਜੋੜ ਦੇ ਦੱਖਣ ਵਿੱਚ MT ਮੈਰੀਵੈਕਸ ਜਹਾਜ਼ ਵਿੱਚ ਅੱਗ ਲੱਗਣ ਦੀ ਘਟਨਾ ਵਿੱਚ 24 ਭਾਰਤੀ ਨਾਵਿਕਾਂ ਦੇ ਸੁਰੱਖਿਅਤ ਹੋਣ ਦੀ ਪੁਸ਼ਟੀ ਕੀਤੀ ਹੈ। ਈਰਾਨ ਅਤੇ ਇਜ਼ਰਾਈਲ ਨੇ ਇੱਕ ਦੂਜੇ ਵਿਰੁੱਧ ਹਮਲੇ ਰੋਕਣ ਦਾ ਐਲਾਨ ਕੀਤਾ ਅਤੇ ਅਮਰੀਕਾ ਦੀ ਸੰਘੀ ਅਦਾਲਤ ਨੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ H-1B ਵੀਜ਼ਾ ਲਈ 1 ਲੱਖ ਅਮਰੀਕੀ ਡਾਲਰ ਦੀ ਫੀਸ ਲਾਉਣ ਦੀ ਤਜਵੀਜ਼ ਨੂੰ ਰੱਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।

0: ਮਾਲਿਸ਼, ਤੇਲ ਮਾਲਿਸ਼ 1 ਪੈਨ ਦੇ ਨਾਲ 4 ਪੈਨ ਫ੍ਰੀ।
1: ਤਾਜੀ ਕਰੀ ਝੱਲੀ 5 ਰੁਪਏ।
2: ਉਹ ਆ ਜੋ ਵੀ ਰਾਮਾ ਮੰਡੀ ਤਲਨ ਉੱਚਾ ਕੋਟ ਲਈ ਮੂਸਾਪੁਰ ਮੇਲੀ ਰਾਣਾ ਜੱਟਾ ਬੜਾ ਪਿੰਡ ਸਲੇਤਾ ਗਲਾਇਆ ਫਲੋਰ ਆਪਣਾ ਸਮਰਾੜੀ ਵਾਲੇ। ਉਹ ਆ ਜੋ ਭੈਣ ਜੀ ਸਮਾਨ ਲੱਦੋ ਜੀ।
3: ਪਰ ਵੀਰੇ ਬਸ ਚੱਲਣੀ ਕਦੋਂ? ਮੇਰੇ ਨਾਲ ਗੱਲੀ ਪੈਣ ਨੂੰ ਵੀ ਕੋਈ ਨਾ।
4: ਉਹ ਫਿਕਰ ਨਾ ਕਰੋ ਜੀ, ਸਫ਼ਰ ਤੇ ਚੱਲਿਓ ਤਾਂ ਬਸ ਆਪਣਾ ਸਾਥੀ ਬਣਾ ਲਓ। ਐਫਐਮ ਰੇਨਬੋ ਨੂੰ ਟਾਈਮ ਕਿਦਾਂ ਲੰਘ ਜੂ ਪਤਾ ਵੀ ਨਾ ਚੱਲੂ। ਹੇਅਰ ਵੀ ਗੋ ਵਿਦ ਐਫਐਮ ਰੇਨਬੋ।
5: FM 102.7 MHz से कड़ी थी सुई।

ਮੁਤਾਬਕ ਜਿਹੜਾ ਆ ਸਮਾਂ ਹੋ ਚੁੱਕਾ ਹੈ ਤੁਹਾਨੂੰ ਨਚਾਉਣ ਦਾ, ਟਪਾਉਣ ਦਾ। ਅਤੇ ਚਲੋ ਫਿਰ ਅੱਜ ਦੇ ਇਸ ਸਫ਼ਰ ਨੂੰ ਕਰਦੇ ਹਾਂ ਸ਼ੁਰੂ। ਪ੍ਰੋਗਰਾਮ ਅੱਡੀ ਟੱਪਾ ਦੇ ਵਿੱਚ ਆਓ, ਸੁਣਦੇ ਹਾਂ ਇਸ ਖੂਬਸੂਰਤ ਗੀਤ ਨੂੰ।

ਨਹੀਂ ਕੀ ਪੁਰਾਣੇ ਗੀਤ ਜਿਹੜੇ ਆ ਨਾ ਸੱਚੀ ਤੁਹਾਡੇ ਦਿਲ ਨੂੰ ਤਰੋ ਤਾਜ਼ਾ ਕਰ ਦਿੰਦੇ ਨੇ, ਹੈ ਨਾ। ਪ੍ਰੋਗਰਾਮ ਹੈ ਜੀ ਤੁਹਾਡਾ ਆਪਣਾ ਕਿਹੜਾ, ਆ ਹਾਂ ਦਿਲ ਆਪਣਾ ਪੰਜਾਬੀ। ਪੰਜਾਬੀ ਸੰਗੀਤ ਦੀ ਗੱਲ ਕਰੀਏ ਜਾਂ ਪੰਜਾਬੀ ਸੰਗੀਤ ਦੀ ਗੱਲ ਹੋਵੇ

ਵਿੱਚ ਮਿੱਟੀ ਦੀ ਖੁਸ਼ਬੂ ਹੁੰਦੀ ਸੀ, ਬੋਲਾਂ ਵਿੱਚ ਸਾਦਗੀ ਹੁੰਦੀ ਅਤੇ ਸੁਰ ਸਿੱਧੇ ਦਿਲ ਨੂੰ ਛੂਹ ਕੇ ਚਲੇ ਜਾਂਦੇ ਸੀ, ਹੈ ਨਾ। ਉਹ ਦੌਰ ਗੀਤ ਸਾਨੂੰ ਪਿੰਡਾਂ ਦੀਆਂ ਗਲੀਆਂ, ਸੱਥਾਂ, ਟਿੱਬੀਆਂ, ਮੇਲਿਆਂ, ਮਤਲਬ ਕਿ ਸਾਂਝੇ ਪਰਿਵਾਰਾਂ ਦੀ ਯਾਦ ਜਿਹੜੀ ਹੈ ਉਹ ਕਰਾਉਂਦੇ ਨੇ। ਅੱਜ ਵੀ ਜਦੋਂ ਪੁਰਾਣੇ ਪੰਜਾਬੀ ਗੀਤ ਵੱਜਦੇ ਨੇ ਜਾਂ ਚਲਾਏ ਜਾਂਦੇ ਨੇ ਜਾਂ ਸੁਣੇ ਜਾਂਦੇ ਨੇ ਤਾਂ ਲੱਗਦਾ ਕਿ ਜਿਵੇਂ ਸਮਾਂ ਜਿਹੜਾ ਹੈ ਨਾ ਕੁਝ ਪਲਾਂ ਲਈ ਠਹਿਰ ਗਿਆ ਹੋਵੇ। ਇੱਕ ਗੱਲ ਹੋਰ, ਉਸ ਵੇਲੇ ਗੀਤਾਂ ਦੇ ਵਿੱਚ ਨਾ ਆਟੋ ਟਿਊਨ ਜਿਹੜੀ ਹੈ ਨਾ ਉਹ ਦਿਲ ਦਾ ਟਿਊਨ ਜਿਹੜਾ ਹੈ ਉਹ ਜ਼ਿਆਦਾ ਹੁੰਦੀ ਸੀ। ਸਹੀ ਹੈ ਨਾ, ਆਟੋ ਟਿਊਨ ਘੱਟ ਹੁੰਦੀ ਸੀ ਔਰ ਦਿਲ ਦੀ ਟਿਊਨ ਜਿਹੜੀ ਹੈ ਉਹ ਜ਼ਿਆਦਾ ਹੁੰਦੀ ਸੀ। ਤੋ ਅੱਜ ਫਿਰ ਤੁਹਾਡੇ ਲਈ ਮੈਂ ਬਿਲਕੁਲ ਆਪਣੇ ਸੰਦੂਕ ਦਾ ਤਾਲਾ ਤੋੜ ਕੇ ਇੱਦਾਂ ਦੇ ਗੀਤ ਲੈ ਕੇ ਆਈ ਹਾਂ ਜਿਹੜੇ ਕਿ ਪੰਜਾਬੀ ਅਜੇ ਸਿਲਸਿਲੇ ਨੂੰ ਖੂਬਸੂਰਤ ਬਣਾ ਦੇਣਗੇ, ਚਾਹੇ ਤੁਹਾਡੇ ਬਚਪਨ ਨੂੰ, ਤੁਹਾਡੀ ਜਵਾਨੀ ਨੂੰ ਅਤੇ ਖਾਸ ਇਨਸਾਨ ਦੀ ਯਾਦ ਦਿਵਾ ਦੇ। ਵੈਲ, ਕਹਿ ਸਕਦੇ ਹਾਂ ਕਿ ਪੰਜਾਬੀ ਗੀਤ ਜਿਹੜੇ ਹੈ ਸਿਰਫ ਸਾਡੀ ਸੰਗੀਤ ਜਿਹੜਾ ਹੈ ਸਾਡੀ ਵਿਰਾਸਤ ਦੀ ਇੱਕ ਆਵਾਜ਼ ਨੇ। ਜਦੋਂ ਵੀ ਵੱਜਦੇ ਨੇ ਜਾਂ ਚਲਾਏ ਜਾਂਦੇ ਨੇ ਤਾਂ ਤਰੋ ਤਾਜ਼ਾ ਹੋ ਜਾਂਦਾ, ਦਿਲ ਗਾਰਡਨ ਗਾਰਡਨ ਹੋ ਜਾਂਦਾ। ਸਾਡੇ ਪਿਆਰੇ ਪਿਆਰੇ ਮੈਸੇਜਸ ਪ੍ਰੋਗਰਾਮ ਨੂੰ ਖੂਬਸੂਰਤ ਬਣਾਉਣਗੇ, ਸੋਹਣਾ ਬਣਾਉਣਗੇ। 9855101027 'ਤੇ ਇਕੱਲੇ ਹੋਏ ਸੁਨੇਹੇ। ਅੱਛਾ, ਪ੍ਰੋਗਰਾਮ ਦੇ ਵਿੱਚ ਨਾ ਮੈਂ ਅੱਜ ਤੁਹਾਨੂੰ ਇੱਕ ਗੀਤ ਸੁਣਾਵਾਂਗੀ, ਤੁਸੀਂ ਉਸ ਗੀਤ ਨੂੰ ਧਿਆਨ ਨਾਲ ਸੁਣਨਾ ਔਰ ਗੀਤ ਨੂੰ ਸੁਣਨ ਤੋਂ ਬਾਅਦ ਦੱਸਣਾ ਕਿ ਇਹ ਆਵਾਜ਼ ਜਿਹੜੀ ਹੈ ਕਿਹਦੀ ਹੈ। ਇੱਕ ਗੀਤ ਸੁਣਾ ਰਹੀ ਹਾਂ, ਉਸ ਗੀਤ ਨੂੰ ਸੁਣਨਾ ਹੈ ਔਰ ਇਸ ਗੀਤ ਨੂੰ ਸੁਣਨ ਤੋਂ ਬਾਅਦ ਦੱਸਣਾ ਕਿ ਆਵਾਜ਼ ਕਿਹਦੀ ਹੈ। ਠੀਕ ਹੈ ਜੀ, ਸੁਣੋ ਫਿਰ।

0: जी हाँ बिल्कुल जी, रसिया नींबू लिया दे वे मेरी उठी कलेजे पीड़। ये गाना तुसी मैनू दसना है कि किदी आवाज दे विच है और किने इस गीत नू गाया है। उन्नी देर तक तुहाडे मैसेज जिहड़े आ प्रोग्राम नू सोहणा बनाउण वास्ते बिल्कुल मेरे कोल आउणे शुरू हो गए ने, और तुहाडे भेजे हुए मैसेजेस नू पढ़न तों बाद ही आपां प्रोग्राम नू वधिया तरीके दे नाल चला पावांगे। ओ लो पंजाबी, ओ दिल अपना पंजाबी है, ते तुहाडे कल्ले होए मैसेजेस जिहड़े आ ओ प्रोग्राम बहुत ही खूबसूरत लगते हैं। सो प्रोग्राम दे विच असी अगे जावांगे और अपने इस प्यारे प्यारे मैसेजेस नू जिहड़ा आ बिल्कुल नाल दे नाल मैं चलावांगी। लेकिन तुसीं की करना है, मैनू गीत जिहड़ा है ना मैं तुहानू दस्सिया वो जिहड़ा है तुसीं मैनू हुण सुनाना है, दसना है, सुनाना भी है ते वो दसना भी है कि गीत जिहड़ा किसदी आवाज़ दे विच है। और एक बार फिर तो जे तुसीं कहोगे मैं चला दूंगी, पर तुसीं मैनू दसना है कि किसदी आवाज़ दे विच है।
1: ਸਾਨੂੰ ਲਾਉਂਦੀ ਰਹੀ ਤੂੰ ਲਾਰੇ ਤੇਰੇ ਮਿਲਣ ਦੇ ਝੂਠੇ ਵਾਦੇ ਤੇਰੇ ਚੰਗੇ ਨੀ ਸੀ ਰਾਬੇ ਕਾ ਤੂੰ ਦਿਲ ਤੇਰਾ ਭਰਿਆ ਨੀ ਹੁਣ ਲਾਉਂਦੀ ਰਹਿ ਤੁਲਾਰੇ ਜੱਟ ਕਵੇਤ ਜਵੜਿਆ ਨੀ ਹੁਣ ਲਾਉਂਦੀ ਰਹਿ ਤੁਲਾਰੇ ਜੱਟ ਕਵੇਤ ਜਵੜਿਆ ਨੀ ਉਹ ਤੇਰੇ ਰੂਪ ਦੇ ਸੀ ਦੀਵਾਨੇ ਖਾਲੀ ਕਰਦੇ ਸਮੇ ਖਾਨੇ ਮਹਿਫਲਾਂ ਯਾਰਾਂ ਨਾਲ ਸਜਾਈਆਂ ਫਿਰ ਵੀ ਵੱਜੀਆਂ ਨਾ ਸ਼ਹਿਨਾਈਆਂ ਤੂੰ ਪੂਰਾ ਤਰਸ ਨਾ ਕਰਿਆ ਨੀ ਹੁਣ ਲਾਉਂਦੀ ਰਹਿ ਤੁਲਾਰੇ ਜੱਟ ਕਵੇਤ ਜਵੜਿਆ ਨੀ ਸੁਣ ਹੁਸਨ ਦੀ ਸਰਕਾਰੇ ਨੀ ਸਾਨੂੰ ਲਾਉਂਦੀ ਰਹੀ ਤੂੰ ਲਾਰੇ ਸੁਣ ਹੁਸਨ ਦੀ ਸਰਕਾਰੇ ਨੀ ਸਾਨੂੰ ਲਾਉਂਦੀ ਰਹੀ ਤੂੰ ਲਾਰੇ ਇੱਥੋਂ ਇੱਕ ਫੁੱਲ ਨਾ ਸਰਿਆ ਨੀ ਹੁਣ ਲਾਉਂਦੀ ਰਹੀ ਤੂੰ ਲਾਰੇ ਜੱਟ ਕਵੇਤ ਜਵੜਿਆ ਨੀ ਹੁਣ ਲਾਉਂਦੀ ਰਹੀ ਤੂੰ ਲਾਰੇ ਜੱਟ ਕਵੇਤ ਜਵੜਿਆ ਨੀ ਥੈਂਕ ਯੂ ਧੰਨਵਾਦ ਜੀ
0: ਬਹੁਤ ਬਹੁਤ ਸ਼ੁਕਰੀਆ ਜੀ ਆਪਣੇ ਦਿਲ ਦੇ ਅਹਿਸਾਸ ਜਿਹੜੇ ਆ ਤੁਸੀਂ ਸਾਡੇ ਨਾਲ ਪ੍ਰੋਗਰਾਮ ਸਾਂਝੇ ਕੀਤੀ ਬਹੁਤ ਅੱਛਾ ਲੱਗਾ ਔਰ ਅਗਲਾ ਮੈਸੇਜ ਜਿਹੜਾ ਹੈ ਉਹ ਪੜ੍ਹ ਲੈਂਦੇ ਹਾਂ ਜੀ ਜ਼ਿਲ੍ਹਾ ਫਾਜ਼ਿਲਕਾ ਤੋਂ ਆਇਆ ਪਿੰਡ ਘੁੜਿਆਣਾ ਮਲਕੀਤ ਸਿੰਘ ਘੁੜਿਆਣਾ ਮਨਜੀਤ ਕੌਰ ਦਪਿੰਦਰ ਬਰਾੜ ਗੁਰਸ਼ਬਦ ਬਰਾੜ ਅਤੇ ਅਗਲਾ ਇਹ ਮੈਸੇਜ ਪੜ੍ਹ ਲੈਂਦੇ ਹਾਂ ਜੀ ਕਦਰ ਕਰੋ ਧੀਆਂ ਧਿਆਣੀਆਂ ਦੀ ਇਹਨਾਂ ਧੀਆਂ ਨੂੰ ਮੰਨੋ ਵਿਰਾਸਤ ਵਿਸਰਦੇ ਕਿਉਂ ਕਿਉਂ ਕਰ ਰਹੇ ਹਾਂ ਇੰਨਾ ਜ਼ੁਲਮ ਅਸੀਂ

ਇਹਨਾਂ ਧੀਆਂ ਨੂੰ। ਬਿਲਕੁਲ, ਉਹਨਾਂ ਨੇ ਧੀਆਂ ਦੇ ਉੱਤੇ ਬਹੁਤ ਹੀ ਖੂਬਸੂਰਤ ਲਾਈਨਾਂ ਜਿਹੜੀਆਂ ਲਿਖ ਕੇ ਭੇਜੀਆਂ ਨੇ। ਕਦਰ ਕਰੋ ਧੀਆਂ ਦੀ, ਇਹਨਾਂ ਧੀਆਂ ਨੂੰ ਮੰਨੋ। ਵਿਸਰਦੇ ਕਿਉਂ, ਕਿਉਂ ਕਰ ਰਹੇ ਹਾਂ ਇੰਨੇ ਜ਼ੁਲਮ ਆਪਾਂ, ਵਿੱਚ ਕੁੱਖਾਂ ਦੇ ਧੀਆਂ ਮਾਰਦੇ ਕਿਉਂ। ਇੱਜ਼ਤ ਹਰ ਇੱਕ ਦੀ ਇੱਕ ਸਮਾਨ ਹੁੰਦੀ, ਪੁਰਾਣੀਆਂ ਧੀਆਂ ਪੁਰਾਣੀਆਂ ਪਰਾਈਆਂ ਧੀਆਂ ਦੀਆਂ ਇੱਜ਼ਤ ਤਾੜਦੇ ਕਿਉਂ। ਬਣ ਕੇ ਧਨ ਦੇ ਦਾਜ ਦੇ ਲੋਭੀ, ਬਣ ਕੇ ਧਨ ਦੇ ਦਾਜ ਦੇ ਲੋਭੀ, ਵਿੱਚ ਅੱਗ ਦੇ ਭਲਾ ਕਿਉਂ ਸਾੜਦੇ ਹੋ, ਵਿੱਚ ਅੱਗ ਦੇ ਭਲਾ ਕਿਉਂ ਸਾੜਦੇ ਹੋ। ਬਹੁਤ ਹੀ ਖੂਬਸੂਰਤ ਕਵਿਤਾ ਜਿਹੜੀ ਹੈ, ਔਰ ਇਸ ਕਵਿਤਾ ਦੇ ਵਿੱਚ ਬਹੁਤ ਹੀ ਖੂਬਸੂਰਤ ਅਹਿਸਾਸ ਜਿਹੜੇ ਹੈ ਧੀਆਂ ਦੇ ਪ੍ਰਤੀ ਉਹਨਾਂ ਨੇ ਸਾਂਝੇ ਕੀਤੇ ਨੇ, ਬਹੁਤ ਹੀ ਚੰਗਾ ਲੱਗਾ। ਅਗਲਾ ਮੈਸੇਜ ਜਿਹੜਾ ਆ ਉਹ ਅਸੀਂ ਸੁਣ ਲੈਂਦੇ ਹਾਂ, ਕਿਹੜੇ ਦੋਸਤ ਨੇ ਭੇਜਿਆ, ਔਰ ਇਹ ਮੈਸੇਜ ਸੁਣ ਕੇ ਅਗਲੇ ਮੈਸੇਜ ਦਾ ਇੰਤਜ਼ਾਰ ਬਿਲਕੁਲ ਰਹੇਗਾ ਬਰਕਰਾਰ।

ਜ਼ੁਲਮਾ ਪਾਰਾ ਸਾਰੇ ਮੱਚ ਗਈ ਹਾਹਾਕਾਰ ਤੱਤੀ ਲੋ ਪਾਖਦੇ ਅੰਗਿਆਰ ਗਰਮੀ ਦਾ ਨਹੀਂ ਅੰਤ ਸ਼ਮਾਰ ਵੇਖੋ ਚੰਨ ਕੁਰਬਾਨੀ ਦਾ ਇੱਕ ਲੋਟ ਬੈਠਾ ਚੌਂਕੜਾ ਮਾਰ ਤੱਤੀ ਲੋ ਪਾਖਦੇ ਅੰਗਿਆਰ ਮੀਆਂ ਮੀਰ ਫਕੀਰ ਜਾ ਸੁਣਿਆ ਸੁਣ ਕੇ ਤੇ ਉਹ ਬਹੁ ਕਰ ਲਾਇਆ ਦੇਖਿਆ ਸੀ ਇੱਕ ਲੋ ਪਈ ਤਪਦੀ ਉਸ ਤੇ ਸਤਿਗੁਰ ਚੌਂਕੜਾ ਲਾਇਆ ਹੱਥ ਜੋੜ ਕੇ ਕਰੇ ਬੇਨਤੀ ਦੱਸੋ ਇਹ ਕੀ ਖੇਲ ਰਚਾਇਆ ਪਿਆ ਮੇਰਾ।

0: ਜਾ ਜੇੜਾ ਫੁਕ ਦੇਵੇਗਾ ਜ਼ੁਲਮ ਜੋ ਸਾਰਾ ਤਕ ਤਵੀ ਦਾ ਲੋਹਾ ਜੇੜਾ ਬਣ ਜਾਵੇਗਾ ਖੰਡਾ ਤੇ ਤਾਰਾ ਨਰਸਲ ਬਲ ਦੀਆਂ ਲਾਟਾਂ ਵਿੱਚੋਂ ਭੜਕੇਗਾ ਇੱਕ ਭਾਂਬੜ ਪਾਰਾ ਮੀਰੀ ਪੀਰੀ ਗਲ ਵਿੱਚ ਪਾ ਕੇ ਆਵੇਗਾ ਸੇ ਮਾਂ ਅਵਤਾਰ ਤੱਤੀ ਲੋ ਪਾਖਦੇ ਅੰਗਿਆਰ ਗਰਮੀ ਦਾ ਨਹੀਂ ਅੰਤ ਸ਼ਮਾਰ ਵੇਖੋ ਚੰਨ ਕੁਰਬਾਨੀ ਦਾ ਇੱਕ ਲੋ ਤੇ ਬੈਠਾ ਚੌਂਕੜਾ ਮਾਰ ਤੱਤੀ ਲੋ ਪਾਖਦੇ ਅੰਗਿਆਰ ਅੱਜ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ ਪਿਆਰਾ ਸਿੰਘ ਨਰਸਲ ਦੇ ਗੀਤਾਂ ਨਾਲ ਹਾਜ਼ਰ ਲਵਾਈ ਹੈ ਸਾਡਾ ਨਿਰ ਪੰਜਾਬੀ ਮਨਜੀਤ ਖਲੂਰ ਵੱਲੋਂ ਸਭ ਨੂੰ ਨਮਸਕਾਰ
1: ਬਿਲਕੁਲ ਜੀ ਬਹੁਤ ਹੀ ਖੂਬਸੂਰਤ ਆਵਾਜ਼ ਦੇ ਵਿੱਚ ਹੁਣੇ ਤੁਸੀਂ ਸੁਣਿਆ ਮਨਜੀਤ ਸਿੰਘ ਖੜਦੂ ਉਹਨਾਂ ਦੀ ਆਵਾਜ਼ ਦੇ ਵਿੱਚ ਔਰ ਪ੍ਰੋਗਰਾਮ ਦੇ ਵਿੱਚ ਚੱਲਦੇ ਹਾਂ ਅੱਗੇ ਜਿਨ੍ਹਾਂ ਨੇ ਪ੍ਰੋਗਰਾਮ ਦੇ ਲਈ ਆਪਣਾ ਪੰਜਾਬੀ ਦੇ ਵਿੱਚ ਮੈਸੇਜਸ ਕੀਤੇ ਨੇ ਉਹ ਵੀ ਬਦਾ ਪੜ੍ਹਨੇ ਨੇ ਨਾ ਟੈਨਸ਼ਨ ਨਹੀਂ ਲੈਣੀ ਜ਼ਿੰਦਗੀ ਜਿਹੜੀ ਹੈ ਨਾ ਖੇਲ ਵੀ ਉਸੀ ਕੇ ਸਾਥ ਖੇਲਤੀ ਹੈ ਜੋ ਖਿਲਾੜੀ ਟੱਕਰ ਕਾ ਹੋ ਬੜਾ ਵਧੀਆ ਮੈਸੇਜ ਭੇਜਿਆ ਰਾਮ ਸਰੂਪ ਅਰੋੜਾ ਚੌਂਕ ਚਲੀਆਂ ਸੁਲਤਾਨਪੁਰ ਅਗਲਾ ਮੈਸੇਜ ਹੈ ਅਮਰਜੀਤ ਜਸਲ ਪ੍ਰੇਮ ਮਾਰਕੀਟ ਬਠਿੰਡਾ ਤੋਂ ਕਹਿ ਰਹੇ ਨੇ ਜ਼ਿੰਦਗੀ ਅਤੇ ਉਮੀਦ ਹਰ ਰਾਤ ਅਸੀਂ ਕੱਲ੍ਹ ਜਿਉਣ ਦੀ ਕੋਈ ਗਰੰਟੀ ਤੋਂ ਬਿਨਾਂ ਹੀ ਸੋ ਜਾਂਦੇ ਹਾਂ ਫਿਰ ਵੀ ਸਵੇਰੇ ਉੱਠਣ ਲਈ ਅਲਾਰਮ ਲਾ ਕੇ ਸੋਂਦੇ ਹਾਂ ਇਹੀ ਤਾਂ ਇੱਕ ਉਮੀਦ ਹੈ ਬਿਲਕੁਲ ਜੀ ਔਰ ਇਹ ਉਮੀਦ ਜਿਹੜੀ ਹੈ ਬਰਕਰਾਰ ਰਹਿਣੀ ਚਾਹੀਦੀ ਲਓ ਜੀ ਪ੍ਰੋਗਰਾਮ ਜਿਹੜਾ ਹੈ ਉਹ ਕਹਿ ਰਿਹਾ ਕਿ ਇੱਕ ਵਾਰੀ ਮੈਂ ਪੁੱਛਿਆ ਤੁਹਾਡੇ ਸਾਰਿਆਂ ਦੇ ਕੋਲੋਂ ਤੁਸੀਂ ਮੈਨੂੰ ਦੱਸਣਾ ਹੈ ਕਿ ਇਹ ਆਵਾਜ਼ ਕਿਸ ਦੀ ਹੈ

0: मोदी हर परिवार को घर में बिजली बनाकर वही बिजली बेचकर कमाई का एक और साधन देना चाहता है।
1: भारत के प्रधानमंत्री ने भारत विच जिस सौर क्रांति का आगाज किया सी उसका असर हुण दिखाई देन लगा है। भारत विच एक एक करके 30 लाख तो वध परिवारां दी छत ते सोलर पैनल लग चुके हैं। तुसी वी इस ऊर्जा क्रांति का हिस्सा बनो। पीएम सूर्य घर मुफ्त बिजली योजना जुड़न लई रजिस्टर करो pmsuryaghar.gov.in। सूर्य घर
2: बिल्कुल जी बिल्कुल, दिल से दिल तक 102.7 मेगाहर्ट्ज़ से तुसी सुन रहे हो प्रोग्राम अपना दिल पंजाबियां दा है। दिल अपना पंजाबी, हाँ जी पंजाबियां दा दिल। मैं तुहानू दो तीन बार गाना सुना दिता है, हुण मैं वेट कर रही हूँ थोड़े फीडबैक दी, थोड़े रिप्लाई दी कि ये आवाज़ किसकी है। ਅਸੀਂ ਦੋ ਤਿੰਨ ਵਾਰ ਮੰਗ ਲਏ ਨੇ ਔਰ ਮੰਗੇ ਤਾਂ ਸੀ ਕਿ ਥੋੜ੍ਹੀ ਜਿਹੀ ਸ਼ਿਕੰਜਵੀ ਬਣਾ ਕੇ ਪੀਣੀ ਪੈਣੀ ਸੀ, ਹੈ ਨਾ। ਚਲੋ ਠੀਕ ਹੈ ਜੀ, ਮੈਂ ਤੁਹਾਨੂੰ ਦੱਸਦਾ ਹੁਣ ਤੁਸੀਂ ਮੈਨੂੰ ਦੱਸਣਾ ਕਿ ਕਿਸ ਦੀ ਆਵਾਜ਼ ਦੇ ਵਿੱਚ ਬਹੁਤ ਹੀ ਖੂਬਸੂਰਤ ਗੀਤ ਜਿਹੜਾ ਤੁਸੀਂ ਸੁਣਿਆ। ਲਓ ਸੁਣਦੇ ਹਾਂ ਜੀ ਅਗਲੇ ਦੋਸਤ ਦਾ ਮੈਸੇਜ ਜਿਨ੍ਹਾਂ ਨੇ ਪ੍ਰੋਗਰਾਮ 'ਚ ਮੈਸੇਜ ਕੀਤਾ ਹੈ।
3: ਮੈਂ ਸੁਨੀਲ ਕੁਮਾਰ, ਪਿੰਡ ਗਿੱਲ ਵਾਲਾ, ਤਹਿਸੀਲ ਟਿੱਬੀ, ਹਨੂੰਮਾਨਗੜ੍ਹ ਰਾਜਸਥਾਨ ਤੋਂ ਵੋਇਸ ਮੈਸੇਜ
2: ਜੀ
3: ਭੇਜ ਰਿਹਾ ਜੀ। ਇੱਕ ਤਾਂ ਹੋ ਸਕਦਾ ਮੇਰੀ ਆਵਾਜ਼ ਕਲੀਅਰ ਨਾ ਆਏ ਕਿਉਂਕਿ ਖੇਤਾਂ 'ਚ ਕੰਮ ਲੱਗੇ ਖੜੇ ਹਾਂ ਤੇ ਹਵਾ ਕਾਫੀ ਤੇਜ਼ ਚੱਲੀ ਜਾਂਦੀ ਹੈ ਜੀ। ਤੇ ਇੱਕ ਮੈਂ ਕਹਿਣਾ ਚਾਹਾਂਗਾ ਕਿ ਪਹਿਲਾਂ ਨਾ ਖੇਤਾਂ 'ਚ ਜਦੋਂ ਅਸੀਂ ਕੰਮ ਕਰਦੇ ਸੀ ਤੇ ਮੈਂ ਫੋਨ 'ਚ ਗਾਣਾ ਚਲਾ ਲਏ, ਉਹ ਸੁਣੀ ਜਾਣੇ, ਪਰ ਥੋੜੇ ਘੰਟਾ ਸੁਣ ਲਏ, ਦੋ ਘੰਟਾ ਸੁਣ ਲਏ, ਉਹ ਤੋਂ ਬਾਅਦ ਜਮਾਂ ਮਨ ਨੂੰ ਔਖਾ ਜਿਹਾ ਹੋਣ ਲੱਗ ਜਾਂਦਾ ਸੀ। ਤੇ ਹੁਣ ਆਪਣੀ ਐਪ ਦੇ ਜ਼ਰੀਏ ਮੈਂ ਆਪਣਾ ਤੜਕੇ ਹੀ ਲਾ ਲੈਣਾ ਜਲੰਧਰ, ਤੇ ਬੜਾ ਪੂਰੇ ਦਿਨ ਸੁਣਦੇ ਹਾਂ, ਲੱਗਦਾ ਹੀ ਨਹੀਂ ਵੀ ਬੋਰ ਹੋਈ ਦਿਆ। ਤੁਸੀਂ ਇੰਨੀ ਸੋਹਣੀ ਆਵਾਜ਼ ਨਾਲ ਸਾਡਾ ਵੈਲਕਮ ਕਰਦੇ ਹੋ, ਸਾਰੇ ਸਰੋਤੇ ਖੁਸ਼ ਹੈ। ਤੇ ਨਾਲੇ ਤੁਸੀਂ ਸ਼ੁਰੂ 'ਚ ਗੱਲ ਕੀਤੀ ਸੀ ਆਪਣੇ ਇਸ ਪ੍ਰੋਗਰਾਮ ਦੇ, ਦਿਲ ਆਪਣਾ ਪੰਜਾਬੀ ਦੇ, ਕਿ ਬਈ ਪੁਰਾਣੀ ਤਸਵੀਰਾਂ ਬਾਰੇ ਗੱਲ ਕਰੋ। ਰਾਤ ਦੀ ਗੱਲ ਹੈ ਜੀ, ਰਾਤੀ ਮੈਂ ਨਾ ਆਪਣੇ ਇੱਕ ਪਹਿਲਾਂ ਗੁਰੂ ਜੀ ਸੀ ਜਿਹੜੇ ਟੀਚਰ ਸੀ ਸਾਨੂੰ ਪੜ੍ਹਾਉਂਦੇ ਸੀ, ਜਮਾਂ ਪਤਲੇ ਜਿਹੇ ਹੁੰਦੇ ਸੀ ਉਹ, ਉਹਨਾਂ ਦੀ ਫੇਸਬੁੱਕ ਤੇ ਫੋਟੋ ਦੇਖ ਕੇ ਮੈਂ ਆਪਣੀ ਵਾਈਫ ਨੂੰ ਕਹਿ ਰਿਹਾ ਸੀ ਕਿ ਦੇਖੋ ਉਹ ਹੀ ਬੰਦਾ ਹੈ ਜਿਹੜਾ ਕਦੇ ਸਾਨੂੰ ਪੜ੍ਹਾਉਂਦਾ ਸੀ, ਇਹੋ ਜਿਹਾ ਸੀਗਾ ਜਮਾਂ ਲਿੱਸੇ ਜੇ, ਤੇ ਹੁਣ ਉਹ ਮੋਟੇ ਜੇ ਹੋ ਗਏ, ਬਹੁਤ ਪਛਾਣ ਚ ਹੀ ਨਹੀਂ ਆਉਂਦੇ ਤੇਰੀ। ਤੇ ਮੇਰੀ ਵਾਈਫ ਨੇ ਪਤਾ ਕੀ ਕਿਹਾ ਕਿ ਇੱਕ ਵਾਰੀ ਆਪਣੀ ਵੀ ਪੁਰਾਣੀ ਫੋਟੋ ਕੱਢ ਕੇ ਵੇਖੋ, ਤੁਸੀਂ ਵੀ ਪਹਿਲਾਂ ਇਹੋ ਜਿਹੇ ਸੀਗੇ, ਹੁਣ ਆਪਦਾ ਹਾਲ ਵੀ ਵੇਖੋ, ਮੂੰਹ ਕਿੰਨਾ ਵੱਡਾ ਹੋ ਗਿਆ ਕਿ ਤੁਹਾਡਾ ਹਾਲ ਹੈ। ਤੇ ਇਹੀ ਜੀ ਪੁਰਾਣੀ ਯਾਦਾਂ ਗੱਲਾਂ ਬਾਤਾਂ, ਇਸ ਕਰਕੇ ਪੁਰਾਣੀਆਂ ਤਸਵੀਰਾਂ ਵੇਖਣੀ ਚਾਹੀਦੀ ਹੈ, ਯਾਦ ਹਮੇਸ਼ਾ ਸਾਡੇ ਨਾਲ ਰਹੀਦੀ ਹੈ। ਧੰਨਵਾਦ ਜੀ।
2: ਬਿਲਕੁਲ ਦੇਖਿਆ ਨਾ, ਮੈਂ ਤਾਂ ਕਹਿ ਸਕਦੀ ਹਾਂ ਕਿ ਅੱਜ ਜਿਹੜੀਆਂ ਤਸਵੀਰਾਂ ਤੁਸੀਂ ਵੇਖੀਆਂ ਹੋਣਗੀਆਂ ਨਾ ਤੁਹਾਡੇ ਚਿਹਰੇ 'ਤੇ,

0: मुस्कुराहट आई होगी और मुस्कुराण वास्ते बढ़िया ना दिन सारा दा सारा दिन मुस्कुराते रहो हंसते रहो है ना भी टेंशन आता एवं नाल चलदिया रहनिया ने दोस्त बन के है ना तो फिर अगला मैसेज सुन लेने कौन आए ने कितों आए ने
1: हेलो गुड मॉर्निंग निशा मैडम सस्याकाल जी लक्ष्मण रंधावा जिला तरनतारन पिंड मूसे तो गल कर रहे हैं जी
0: जी
1: सारे स्रोतियां नू प्यार भरी सस्याकाल जी
0: जी सत श्री अकाल
1: ते मैडम जी जेड़ा हुणे तुसी सॉन्ग प्ले कीता सी रसिया नींबू लिया दे मेरे उठी कलेजे पीड़ ਇਹ ਕਲਾਕਾਰ ਬੀਬੀ ਸੁਰਿੰਦਰ ਕੌਰ ਹੈ ਜੀ
0: ਜੀ
1: ਮੇਰੇ ਸਵਾਲ ਦਾ ਤੁਹਾਡੇ ਦਾ ਜਵਾਬ ਸਹੀ ਹੋਇਆ ਤਾਂ ਮੈਨੂੰ ਜ਼ਰੂਰ ਦੱਸਿਓ ਜੀ ਸ਼ੁਕਰੀਆ ਮਿਹਰਬਾਨੀ
0: ਬਿਲਕੁਲ ਜੀ ਤੁਸੀਂ ਸਹੀ ਜਵਾਬ ਹੁਣ ਦੇ ਹੀ ਦਿੱਤਾ ਅਤੇ ਮੈਂ ਜ਼ਿਆਦਾ ਘੁੰਮੇਟੇ ਜਿਹੜੇ ਆ ਉਹ ਬਿਲਕੁਲ ਨਹੀਂ ਦੇ ਪਾਵਾਂਗੀ ਪ੍ਰੋਗਰਾਮ ਦੇ ਵਿੱਚ ਦਿਲ ਜਿਹੜਾ ਤੁਸੀਂ ਇਹ ਮੈਸੇਜ ਜਿਹੜਾ ਦੱਸਿਆ ਹੈ ਕਿ ਰਸੀਆ ਨਿੰਬੂ ਲਿਆ ਦੇਵੇ ਮੇਰੇ ਉੱਠੀ ਕਲੇਜੇ ਭੀੜ ਸੁਰਿੰਦਰ ਕੌਰ ਔਰ ਪ੍ਰਕਾਸ਼ ਕੌਰ ਦੀ ਆਵਾਜ਼ ਦੇ ਵਿੱਚ ਇਹ ਗੀਤ ਹੈ ਇੱਕ ਗੀਤ ਹੋਰ ਚੱਲੇਗਾ ਲੇਕਿਨ ਤੁਸੀਂ ਸੁਣਨੇ ਰਹੋ ਪਰ ਫਿਲਹਾਲ ਦੇ ਲਈ ਮੈਂ ਇੱਕ ਅਗਲਾ ਮੈਸੇਜ ਜਿਹੜਾ ਉਹ ਸੁਣ ਲੈਂਦੇ ਹਾਂ
2: ਨਮਸਕਾਰ ਆਦਾਬ ਗੁਰੂ ਤੇਗ ਬਹਾਦਰ ਮਾਰਕੀਟ ਮੰਡੀ ਅਹਿਮਦਗੜ੍ਹ ਤੋਂ ਮੁਹੰਮਦ ਅਨਵਰ ਅੰਸਾਰੀ
0: ਜੀ
2: ਬਹੁਤ ਬਹੁਤ ਧੰਨਵਾਦ ਤੇ ਦਿਲੋਂ ਪਿਆਰ ਸਤਿਕਾਰ ਜੋ ਕਿ ਬਹੁਤ ਹੀ ਅੱਛੀ ਪੇਸ਼ਕਾਰੀ ਮੈਡਮ ਜੀ ਤੁਹਾਡੀ ਪ੍ਰੋਗਰਾਮ ਪੇਸ਼ ਕਰਨ ਦੀ ਸਵਾਦ ਆ ਜਾਂਦਾ ਜਦੋਂ ਪ੍ਰੋਗਰਾਮ ਸੁਣਦੇ ਹਾਂ ਹਰੇਕ ਦੇ ਵਿਚਾਰ ਅਲੱਗ ਅਲੱਗ ਸੁਣਦੇ ਹਾਂ
0: ਜੀ
2: ਤੁਹਾਡੇ ਤੋਂ ਬਗੈਰ ਸਟੇਸ਼ਨ ਦੀ ਗੱਡੀ ਨਹੀਂ ਚੱਲ ਰਹੀ ਜਦੋਂ ਵਧੀਆ ਵਧੀਆ ਐਂਕਰ ਸਾਹਿਬਾਨ ਆ ਕੇ ਪ੍ਰੋਗਰਾਮ ਪੇਸ਼ ਕਰਦੇ ਨੇ ਇਸ ਤਰ੍ਹਾਂ ਦਾ ਤਾਂ ਹੋਰ ਵੀ ਚਾਰ ਚੰਦ ਲੱਗ ਜਾਂਦੇ ਆ ਤਾਗੜਾ ਮਾੜੇ ਉੱਤੇ ਕਿੰਨਾ ਰੋਹ ਮਾਰਦਾ ਤਾਗੜਾ ਮਾੜੇ ਉੱਤੇ ਇੰਨਾ ਭਾਰ ਪਾਵੇ ਉਹਦੀ ਲਾਸ਼ ਦਾ ਖੁਰਾਨਾ ਦਿਸਦਾ ਏ ਵਿੱਚੋਂ ਵਿੱਚ ਹੀ ਜਾਨ ਨਿਕਲ ਜਾਂਦੀ ਵਗਦਾ ਖੂਨ ਦੀ ਖੂਨ ਨਾ ਫਾਟੇ ਦਿਸਦਾ ਏ ਉਹਨੇ ਖਾ ਕੇ ਹੀ ਸਾਡੀ ਉਡਾ ਦੇਣੀ ਅਨਸਾਰੀ ਸਾਥ ਦਿੱਤਾ ਅਸਾਂ ਜਿਸਦਾ ਏ ਅਤੇ ਪਹਿਲਾਂ ਤਾਂ 90 ਵਾਰ ਸੁਣਦੇ ਸਾਰੇ ਆਕਾਸ਼ਬਾਣੀ ਨੂੰ ਮੁਬਾਰਕਾਂ ਤੇ ਆਕਾਸ਼ਬਾਣੀਆਂ ਨੇ ਧੁੰਮਾਂ ਪਾਈਆਂ ਹੋਈਆਂ ਨੇ
0: ਕਿਉਂਕਿ
2: ਬਰਥਡੇ ਚੱਲ ਰਿਹਾ ਵਾ ਆਕਾਸ਼ਬਾਣੀ ਦਾ 90 ਵਰੇ ਗੰਗ 90 ਸਾਲ ਹੋ ਗਏ ਬਹੁਤ ਬਹੁਤ ਮੁਬਾਰਕਾਂ ਜੀ
0: ਬਹੁਤ ਬਹੁਤ ਸ਼ੁਕਰੀਆ ਜੀ
2: ਮੁਹੰਮਦ ਅਨਵਰ ਅੰਸਾਰੀ
0: ਜੀ ਅਗਲਾ ਮੈਸੇਜ ਜਿਹੜਾ ਅਸੀਂ ਲੈ ਲੈਂਦੇ ਹਾਂ ਆਪਣੇ ਪ੍ਰੋਗਰਾਮ ਦੇ ਵਿੱਚ ਕੌਣ ਨੇ
3: ਸਾਰੇ ਭੈਣ ਭਰਾ ਨੂੰ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ
3: ਸ਼ਹਿਰ ਚੋਲਾ ਸਾਹਿਬ ਪਵਨ ਕੁਮਾਰ ਬੋਲਦਾ ਪਿਆ ਗੁਰੂ ਅਰਜਨ ਦੇਵ ਦੀ ਨਗਰੀ 'ਚ ਬੋਲਦਾ ਪਿਆ
0: ਜੀ
3: ਤੁਸੀਂ ਭੈਣ ਜੀ ਸਬਜ਼ੀਆਂ ਦੀ ਗੱਲ ਕੀਤੀ ਸੀ ਮੈਂ ਤੇ ਛੋਟੇ ਛੋਟੇ ਡੱਬੇ 2-2 ਕਿਲੋ ਵਾਲੇ 5-5 ਕਿਲੋ ਵਾਲੇ ਅਤੇ ਕਰੇਟ ਮੈਂ ਆਪਣੇ ਕੋਠੇ 'ਤੇ ਰੱਖੇ ਆ ਉਹਨਾਂ ਵਿੱਚ ਕਰੇਲੇ ਲਾਏ ਆ ਘੀਆ ਤੋਰੀ ਲਾਈ ਆ ਸ਼ਿਮਲਾ ਮਿਰਚ ਲਾਈ ਆ ਹਰੀ ਮਿਰਚ ਲਾਈ ਆ ਕਾਫੀ ਕੁਝ ਲਾਇਆ ਅਤੇ ਵੱਡੇ ਡੱਬੇ ਲੈਣੇ ਘਿਓ ਵਾਲੇ ਹੁੰਦੇ ਖਾਲੀ ਟੀਨ ਉਹਨਾਂ 'ਚ ਇੱਕ ਨਿੰਬੂ ਦਾ ਬੂਟਾ ਇੱਕ ਮਰੂਦ ਦਾ ਬੂਟਾ ਇੱਕ ਅੰਬ ਦਾ ਬੂਟਾ ਇੱਕ ਮੋਰ ਪੰਖ ਜਿਹਾ ਉਹ ਵੀ ਲਾਇਆ ਰੌਣਕਾਂ ਵੱਜੀਆਂ ਪਈਆਂ ਕੋਠੇ 'ਤੇ ਰਿਆਲੀ ਹੋਈ ਹੋਈ ਪਈ ਆ
0: ਅਤੇ
3: ਹੋਰ ਮੇਰੇ ਭੈਣ ਭਰਾ ਸਾਰੇ ਠੀਕ ਠਾਕ ਇੱਕ ਨਿੱਕੀ ਜਿਹੀ ਬੇਨਤੀ ਆ ਸਾਰਿਆਂ ਨੂੰ ਕਿ ਗਾਣੇ ਤਾਂ ਆਪਾਂ ਰੋਜ਼ ਸੁਣਦੇ ਹਾਂ ਹਰ ਕਿਸੇ ਨੇ ਸੁਣੇ ਹੁੰਦੇ ਆ ਅਤੇ ਗਾਣੇ ਨਾ ਐਵੇਂ ਮੂੰਹ ਟੱਟ ਗਿਆ ਜਾਂ ਨਾ ਕਰਿਆ ਕਰੋ ਕੋਈ ਕੰਮ ਦੀ ਗੱਲ ਸੁਣਾਇਆ ਕਰੋ ਸੋਹਣੀ ਗੱਲ ਸੁਣਾਇਆ ਕਰੋ ਜਿਹੜੀ ਕਿਸੇ ਦੇ ਕੰਮ ਕਾਰ ਆ ਜਾਵੇ ਅਤੇ ਪ੍ਰੋਗਰਾਮ ਇਸੇ ਕਰਕੇ ਬਣਿਆ ਕਿ ਕਿਸੇ ਦੇ ਕੰਮ ਦੀ ਗੱਲ ਸੁਣਾਈ ਹੋਊਗੀ ਦੱਸੀ ਹੋਊਗੀ ਤਾਂ ਕਿਸੇ ਦੇ ਕੰਮ ਆ ਜਾਊਗੀ ਠੀਕ ਹੈ ਨਾ ਹੋਰ ਆਪਣੇ ਕੋਈ ਗਲਤੀ ਸ਼ਲਤੀ ਹੋ ਗਈ ਉਹ ਤਾਂ ਆਪਾਂ ਮਾਫ਼ੀ ਮੰਗਦੇ ਹਾਂ ਐਵੇਂ ਦੂਜੇ ਦਿਨ ਰੋਜ਼ ਮੂੰਹ ਟੱਟ ਗਿਆ ਆ ਕਰਕੇ ਨਹੀਂ ਚੰਗੇ ਨਹੀਂ ਲੱਗੀ ਦਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸ਼ਹਿਰ ਚੋਲਾ ਸਾਹਿਬ ਗੁਰੂ ਅਰਜਨ ਦੇਵ ਨਗਰੀ ਤੋਂ ਪਵਨ ਕੁਮਾਰ ਬੋਲਦਾ ਪਿਆ ਜੀ
0: ਲਓ ਜੀ ਦੋਸਤਾਂ ਨੇ ਬਹੁਤ ਪਿਆਰ ਦਿੱਤਾ ਔਰ ਇਹ ਪਿਆਰ ਦੇ ਸਦਕੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਾਂ ਬਾਤਾਂ ਕਰਦੇ ਹਾਂ ਅਤੇ ਅਗਲਾ ਮੈਸੇਜ ਸੁਣ ਲੈਂਦੇ ਹਾਂ ਜੀ ਕੌਣ ਆਏ ਨੇ
2: ਨਮਸਕਾਰ ਆਦਾਬ ਗੁਰੂ ਤੇਗ ਬਹਾਦਰ ਮਾਰਕੀਟ ਮੰਡੀ ਅਹਿਮਦਗੜ੍ਹ ਤੋਂ ਮੁਹੰਮਦ ਅਨਵਰ
4: ਆਵਾਜ਼ ਦੀ ਦੁਨੀਆਂ ਦੇ ਦੋਸਤੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨਿਸ਼ਾ ਬੇਟੀ
0: ਜੀ ਸਤਿ ਸ੍ਰੀ ਅਕਾਲ ਜੀ
4: ਠੀਕ ਠਾਕ ਹੋ ਬੇਟੀ
0: ਬਿਲਕੁਲ ਠੀਕ ਠਾਕ
4: ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ
0: ਜੀ ਬਿਲਕੁਲ
4: ਗਰਮੀ ਤੋਂ ਬਚ ਕੇ ਰਹਿਣਾ ਚਾਹੀਦਾ ਕਿਉਂਕਿ ਬੱਚੇ ਅੱਜ ਕੱਲ੍ਹ ਛੁੱਟੀਆਂ ਕੱਟਣ ਵਾਸਤੇ ਨਾਨਕਿਆਂ ਨੂੰ ਗਏ ਆ ਕੋਈ ਭੂਆ ਕੋਲੇ ਗਿਆ ਵਾ ਮੇਰੀ ਪੋਤਰੀ ਵੀ ਅੱਜ ਆਪਣੀ ਭੂਆ ਕੋਲੇ ਗਈ ਹੈ
0: ਅਰੇ ਵਾਹ
4: ਮਨ ਨੂੰ ਖੁਸ਼ੀ ਵੀ ਹੁੰਦੀ ਹੈ ਚੱਲ ਬੱਚਿਆਂ ਨੂੰ ਤਾਂ ਜਾਣਾ ਜਾਣਾ ਹੁੰਦਾ ਪਰ ਜਿਹੜਾ ਬੱਚਿਆਂ ਦਾ ਪਿਆਰ ਘਰੇ ਰਹਿ ਕੇ ਮਿਲਦਾ ਹੈਗਾ ਵੱਡਿਆਂ ਨੂੰ ਉਹ ਤਾਂ ਥੋੜੇ ਜਿਹੇ ਵਾਂਝੇ ਹੋ ਜਾਈਦਾ ਹੈ ਚਲੋ ਫਿਰ ਵੀ ਬੱਚਿਆਂ ਦੀ ਖੁਸ਼ੀ ਦੇ ਵਿੱਚ ਹੀ ਆਪਣੀ ਖੁਸ਼ੀ ਹੈ ਬੇਟੀ ਅੱਜ

0: ਕਰਦੇ ਹਾਂ, ਅਸੀਂ ਇੱਕ ਬੇਨਤੀ ਕਰਦੇ ਹਾਂ ਜੀ, ਆਕਾਸ਼ਵਾਣੀ ਜਾਂ ਟਰਾਂਸਮੀਟਰ ਬੰਦ ਹੋਇਆ ਪਿਆ ਹੈਗਾ ਉਹਨੂੰ ਜਲਦੀ ਤੋਂ ਜਲਦੀ ਚਾਲੂ ਕੀਤਾ ਜਾਵੇ, ਕਿਉਂਕਿ ਮੈਂ ਹੁਣ ਤੱਕ 200 ਰੇਡੀਓ ਲੋਕਾਂ ਨੂੰ ਬਿਲਕੁਲ ਫ੍ਰੀ ਦੇ ਚੁੱਕਾ ਲੈ ਕੇ ਆਕਾਸ਼ਵਾਣੀ ਦੇ ਨਾਲ ਜੋੜਨ ਵਾਸਤੇ, ਤੇ ਹੁਣ ਮੇਰੇ ਕੋਲ ਆ ਕੇ ਪੁੱਛਦੇ ਹੈ ਕਹਿੰਦੇ ਰੱਖਣਾ ਜੀ ਅਸੀਂ ਸਰਵੇ ਦਰਬਾਰ ਸਾਹਿਬ ਤੋਂ ਜੋ ਗੁਰਬਾਣੀ ਆਉਂਦੀ ਹੈ ਉਹ ਕਾਹਤੋਂ ਨਹੀਂ ਚੱਲਦੀ ਗੀ,
1: ਚਾਲੂ
0: ਕਰਕੇ ਦਿਓ। ਮੈਂ ਇਸ ਮਾਧਿਅਮ ਰਾਹੀ ਬੇਨਤੀ ਕਰਨੀ ਚਾਹੁੰਦਾ ਆਕਾਸ਼ਵਾਣੀ ਨੂੰ ਕਿ ਟਰਾਂਸਮੀਟਰ ਜਲਦੀ ਤੋਂ ਜਲਦੀ ਠੀਕ ਕੀਤਾ ਜਾਵੇ ਤਾਂ ਕਿ ਸਾਰੇ ਸਰੋਤਿਆਂ ਦੇ ਮਨਾਂ ਨੂੰ ਸ਼ਾਂਤੀ ਮਿਲ ਜੇ
1: ਜੀ।
0: ਅੱਜ ਬਸ ਬੇਟੀ ਇੰਨਾ ਹੀ, ਦਿਲ ਆਪਣਾ ਪੰਜਾਬੀ, ਮੈਂ ਸਤਨਾਮ ਸਿੰਘ ਰਖਰਾ ਬਾਘਾ ਪੁਰਾਣਾ ਤੋਂ ਜੀ, ਸਤਿ ਸ੍ਰੀ ਅਕਾਲ ਦੋਸਤੋ।
1: ਜੀ ਸਤਨਾਮ ਜੀ, ਤੁਹਾਡੀ ਦਰਖਾਸਤ ਜਿਹੜੀ ਹੈ ਨੋਟ ਕਰ ਲਿੱਤੀ ਗਈ ਹੈ ਔਰ ਜ਼ਰੂਰ ਜਿਹੜੀ ਹੈ ਸਾਡੇ ਲਿਸਨਰ ਸਾਡੇ ਵੱਡੇ ਅਧਿਕਾਰੀਆਂ ਤੱਕ ਜ਼ਰੂਰ ਪਹੁੰਚਾਈ ਜਾਏਗੀ। ਲਓ ਜੀ ਅਗਲਾ ਮੈਸੇਜ ਹੈ ਸਾਡੇ ਕੋਲ, ਸਹੀ ਲੋਕ ਜੇਕਰ ਨਾਲ ਹੋਣ ਬੁਰੇ ਦਿਨ ਵੀ ਚੰਗੇ ਬਣ ਜਾਂਦੇ ਨੇ। ਗੱਲਬਾਤ ਹੈ ਮੈਸੇਜ, ਬਿਲਕੁਲ ਬਿਲਕੁਲ ਗੱਲਬਾਤ ਹੈ। ਅੱਛਾ ਚਲੋ ਇੱਕ ਛੋਟਾ ਜਿਹਾ ਗਾਣਾ ਹੋਰ ਸੁਣਾਵਾਂ, ਮੈਨੂੰ ਦੱਸਣਾ ਆਵਾਜ਼ ਕਿਸ ਦੀ ਹੈ, ਠੀਕ ਹੈ।

0: ਬਿਲਕੁਲ ਜੀ, ਇਸ ਗੀਤ ਨੂੰ, ਇਸ ਆਵਾਜ਼ ਨੂੰ ਪਛਾਣਨ ਦੀ ਪੂਰੀ ਦੀ ਪੂਰੀ ਕੋਸ਼ਿਸ਼ ਕਰੋ। ਔਰ ਅਗਲਾ ਮੈਸੇਜ ਸੁਣ ਲੈਣੇ ਆਉਣੀ ਦੇਰ ਤੱਕ ਆਪਾਂ।
1: ਮੇਰਾ ਪਰਲੋਚਨ ਟੇਲਰ SBS ਨਗਰ
0: ਜੀ।
1: ਨਿਸ਼ਾ ਜੀ, ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਇਹ ਜਿਹੜਾ ਤੁਸੀਂ ਸੌਂਗ ਲਾਇਆ ਨਾ
0: ਜੀ,
1: ਇਹ ਸੌਂਗ ਦੇ ਵਿੱਚ ਜਿਹੜੀ ਵੌਇਸ ਆ ਉਹ ਕਲਾਕਾਰ ਆ ਪ੍ਰਕਾਸ਼ ਕੌਰ ਤੇ ਸੁਰਿੰਦਰ ਕੌਰ, ਪੁਰਾਣੇ ਸਮੇਂ ਦੀਆਂ ਹਿੱਟ ਕਲਾਕਾਰਾਂ ਨੇ। ਥੈਂਕ ਯੂ ਜੀ, ਵੈਰੀ ਮਚ।
0: ਸਹੀ ਪਕੜੇ ਹੋ, ਬਿਲਕੁਲ ਸਹੀ ਪਕੜੇ ਹੋ। ਲਓ ਜੀ, ਇਹ ਸਾਡੇ ਦੋਸਤਾਂ ਦੇ ਮੈਸੇਜਸ ਜਿਹੜੇ ਆ ਸਾਡੇ ਕੋਲ ਆ ਰਹੇ ਨੇ। ਅਗਲਾ ਮੈਸੇਜ ਲੈ ਲੈਂਦੇ ਹਾਂ। ਗੁੱਡ ਮਾਰਨਿੰਗ ਐਵਰੀਵਨ, ਵਨ ਸਾਊਂਡ ਇਜ਼ ਫਰੋਮ ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਹਰਜਿੰਦਰ ਸਿੰਘ, ਮੋਮੀ VPO, ਇਹ ਸਾਡੇ ਕੋਲ ਲਾਭ ਕਲਾਂ ਅੰਮ੍ਰਿਤਸਰ ਤੋਂ ਮੈਸੇਜ ਆਇਆ ਹੈ ਜੀ। ਬਿਲਕੁਲ ਸ਼ੁਕਰੀਆ, ਤੁਸੀਂ ਸਹੀ ਜਵਾਬ ਦਿੱਤਾ ਔਰ ਇਸ ਲਈ ਮੈਂ ਤੁਹਾਨੂੰ ਇਹ ਗਾਣਾ ਪੂਰਾ ਸੁਣਾਊਂਗੀ। ਲਓ ਜੀ, ਚੰਗਾ ਬਣਨਾ ਹੈ ਤਾਂ ਆਪਣੇ ਮਾਤਾ ਪਿਤਾ ਅਤੇ ਰੱਬ ਦੀ ਨਜ਼ਰਾਂ ਵਿੱਚ ਚੰਗਾ ਬਣੋ। ਦੁਨੀਆ ਦਾ ਕੀ ਹੈ, ਉਹ ਤਾਂ ਤਰੱਕੀ ਤੋਂ ਵੀ ਸੜਨਗੇ ਅਤੇ ਅਸਫਲਤਾ 'ਤੇ ਵੀ ਹੱਸਣਗੇ। ਬੜੀਆਂ ਸਿਆਣੀਆਂ ਗੱਲਾਂ ਕਰਦੇ ਨੇ ਲੋਕ, ਜੋ ਦੂਸਰਿਆਂ ਦੇ ਬਾਗ ਉਜਾੜਨ ਦੀ ਸੋਚਦੇ ਨੇ, ਉਹਨਾਂ ਦੇ ਆਪਣੇ ਵਿਹੜੇ ਵਿੱਚ ਕਦੇ ਫੁੱਲ ਨਹੀਂ ਖਿੜਦੇ। ਬਲਦੇਵ ਸਿੰਘ VPO ਚੀਚਾ ਭੰਕਰ ਅੰਮ੍ਰਿਤਸਰ ਤੋਂ ਮੈਸੇਜ ਆਇਆ ਹੈ ਜੀ। ਅਗਲਾ ਮੈਸੇਜ ਹੈ, ਹਾਂ ਮੈਂ ਐਸੀ ਹੀ ਹੂੰ, ਬਾਤ ਛੋਟੀ ਹੋ ਜਾਂ ਬੜੀ ਦਿਲ ਪਰ ਅਸਰ ਕਰ ਜਾਤੀ ਹੈ, ਲੋਕ ਕਹਤੇ ਹੈ ਮਜ਼ਬੂਤ ਹੂੰ ਪਰ ਅੰਦਰ ਸੇ ਟੂਟ ਜਾਤੀ ਹੂੰ, ਔਰ ਸਬਕੇ ਸਾਹਮਣੇ ਹੱਸਤਾ ਰਹਿਤਾ ਹੂੰ ਜੈਸੇ ਕੋਈ ਗਮ ਹੀ ਨਹੀਂ, ਪਰ ਅਕੇਲੇ ਮੈਂ ਖੁਦ ਹੀ ਸੇ ਆਪਣੀ ਕਹਾਣੀ ਛੁਪਾਤਾ ਹੂੰ, ਕਭੀ ਕੁਛ ਕਰੀਬ ਆ ਜਾਤਾ ਹੂੰ ਲੋਗੋ ਕੇ ਤੋ ਕਭੀ ਬਿਨਾਂ ਵਜ੍ਹਾ ਸਬਸੇ ਦੂਰ ਚਲਾ ਜਾਤਾ ਹੂੰ, ਕਭੀ ਬੱਚੋਂ ਸਾ ਮਾਸੂਮ ਬਨ ਜਾਤਾ ਹੂੰ ਤੋ ਕਭੀ ਵਕਤ ਸੇ ਪਹਿਲੇ ਹੀ ਸਮਝਦਾਰ ਕਹਿਲਾਤਾ ਹੂੰ, ਹਾਂ ਮੈਂ ਐਸਾ ਹੀ ਹੂੰ, ਇੱਕ ਪਲ ਮੈਂ ਖੁਸ਼ੀਆਂ ਬਾਂਟਤਾ ਹੂੰ ਔਰ ਅਗਲੇ ਪਲ ਖਾਮੋਸ਼ ਹੋ ਜਾਤਾ ਹੂੰ। ਇਹ ਮੈਸੇਜ ਸਾਡੇ ਕੋਲ ਆਇਆ ਜੀ ਯਸ਼ਪਾਲ, ਜੰਮੂ ਕਸ਼ਮੀਰ, ਜ਼ਿਲ੍ਹਾ ਜੰਮੂ, ਖੜਾ ਬੱਲੀ, ਪਿੰਡ ਸੇਯੂਨੀ ਤੋਂ। ਅਗਲਾ ਮੈਸੇਜ ਲੈ ਲੈਂਦੇ ਹਾਂ ਜੀ ਪ੍ਰੋਗਰਾਮ, ਚਲੇ ਆਏ ਦਿਲ ਆਪਣਾ ਪੰਜਾਬੀ, ਔਰ ਪੰਜਾਬੀਆਂ ਦਾ ਦਿਲ ਕਹਿ ਰਿਹਾ ਕਿ ਸਾਡਾ ਮੈਸੇਜ ਹੋਣਾ ਚਾਹੀਦਾ।
2: ਮੈਡਮ ਜੀ, ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ, ਮੈਂ ਆਪਣਾ ਪੰਜਾਬੀ ਯਾਨੀ ਕਿ ਰੇਡੀਓ ਸ਼ਾਨ ਪੰਜਾਬੀਆਂ ਦੇ ਵਿੱਚ ਸੁਖਦੇਵ ਸਿੰਘ ਲਖਨਪਾਲ, ਸਾਰੇ ਦੋਸਤਾਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਮੈਡਮ ਜੀ, ਬਹੁਤ ਹੀ ਵਧੀਆ ਤੁਸੀਂ ਪ੍ਰੋਗਰਾਮ ਕਰ ਰਹੇ ਹੋ, ਤੁਹਾਡਾ ਅੰਦਾਜ਼ ਬਹੁਤ ਪਿਆਰਾ ਤੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ, ਇਸੇ ਤਰ੍ਹਾਂ ਸੋਹਣੇ ਸੋਹਣੇ ਪ੍ਰੋਗਰਾਮ ਲੈ ਕੇ ਆਉਂਦੇ ਰਹੋ
0: ਜੀ। ਸ਼ੁਕਰੀਆ, ਤੇ
2: ਕੁਝ ਲਾਈਨਾਂ ਲੈ ਕੇ ਹਾਜ਼ਰ ਆ ਮੈਡਮ ਜੀ, ਕਬੂਲ ਕਰਿਓ
0: ਜੀ।
2: ਘਰਾਂ ਦੇ ਕਲੇਸ਼ ਵਿੱਚ ਨਾ ਕੋਈ

0: ਜਿੱਤਦਾ ਏ ਤੇ ਨਾ ਕੋਈ ਹਾਰਦਾ ਏ, ਬਸ ਹਰ ਜਾਂਦੀ ਏ ਘਰ ਦੀ ਸੁੱਖ ਸ਼ਾਂਤੀ ਤੇ ਖੁਸ਼ੀਆਂ। ਇਹ ਤਾਂ ਕਹਿਣ ਦੀਆਂ ਗੱਲਾਂ ਨੇ ਕਿ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ। ਜੇਕਰ ਪੋਤੇ ਪੋਤੀਆਂ ਦੀ ਮਾਂ ਨਾਲ ਥੋੜ੍ਹੀ ਜਿਹੀ ਕਹਿ ਸੁਣੀ ਹੋ ਜਾਵੇ ਤਾਂ ਦਾਦਾ ਦਾਦੀ ਉਸਦੇ ਜਵਾਕਾਂ ਨੂੰ ਵੀ ਬੁਲਾਉਣਾ ਛੱਡ ਦਿੰਦੇ ਆ। ਮੇਰੀ ਚਾਦਰ ਮੈਲੀ ਤੇ ਸਾਬਣ ਥੋੜ੍ਹਾ, ਬੈਠ ਕਿਨਾਰੇ ਧੋਵਾਂਗੇ, ਐਬ ਨਹੀਂ ਲੱਭਣੇ ਪਾਪਾਂ ਵਾਲੇ, ਨਾਲੇ ਧੋਵਾਂਗੇ ਨਾਲੇ ਰੋਵਾਂਗੇ, ਇਸ਼ਕ ਕੀਤਾ ਤੈਨੂੰ ਰੱਬ ਮੰਨਿਆ, ਤੇਰੀ ਦੀਦ ਨੂੰ ਤਰਸਦੇ ਦਮ ਤੋੜਾਂਗੇ। ਜ਼ਿੰਦਗੀ ਤੇਰੀ ਹੈ ਮੌਲਾ, ਤੂੰ ਜੋ ਮਰਜ਼ੀ ਰੰਗ ਭਰ ਦੇ, ਚਾਹੇ ਕੱਚ ਲਵਾ ਪੈਰੀ, ਚਾਹੇ ਸਿਰ ਤੇ ਹੀਰੇ ਜੜ ਦੇ। ਮੁਰੀਦ ਉਹੀ ਜੀਵਨ ਬਖਸ਼ਦਾ ਤੇ ਉਹੀ ਦਿੰਦਾ ਮਾਰ, ਇਹ ਝੂਠਾ ਜਗਤ ਤਮਾਸ਼ਾ, ਇੱਕ ਸੱਚਾ ਕਰਤਾਰ, ਇੱਕ ਸੱਚਾ ਕਰਤਾਰ। ਧੰਨਵਾਦ ਜੀ, ਦਿਲ ਆਪਣਾ ਪੰਜਾਬੀ।
1: ਬਿਲਕੁਲ ਜੀ, ਬਹੁਤ ਹੀ ਖੂਬਸੂਰਤ ਮੈਸੇਜਿਸ, ਬਹੁਤ ਹੀ ਖੂਬਸੂਰਤ ਅੰਦਾਜ਼ ਦੇ ਵਿੱਚ ਆਪਣੇ ਪਿਆਰ ਨੂੰ ਤੁਸੀਂ ਬਿਆਨ ਕਰਦੇ ਹੋ। ਅਗਲਾ ਮੈਸੇਜ ਹੈ, ਹੰਕਾਰ ਅਤੇ ਸੰਸਕਾਰ ਵਿੱਚ ਬਹੁਤ ਫਰਕ ਹੁੰਦਾ। ਹੰਕਾਰ ਦੂਸਰਿਆਂ ਨੂੰ ਝੁਕਾ ਕੇ ਖੁਸ਼ ਹੁੰਦਾ ਅਤੇ ਸੰਸਕਾਰ ਖੁਦ ਝੁਕ ਕੇ ਖੁਸ਼ ਹੁੰਦਾ। ਬਿਲਕੁਲ ਸਹੀ ਗੱਲ ਕਹਿ ਰਹੇ ਹੋ, ਔਰ ਬਹੁਤ ਹੀ ਗਹਿਰਾਈ ਹੈ ਇਸ ਮੈਸੇਜ ਦੇ ਵਿੱਚ, ਇਹਨਾਂ ਸ਼ਬਦਾਂ ਦੇ ਵਿੱਚ। ਔਰ ਇਹ ਸ਼ਬਦ ਹੀ ਹਨ ਜਿਹੜੇ ਕਿ ਕਿਤੇ ਨਾ ਸਾਨੂੰ ਅਹਿਸਾਸ ਕਰਾਉਂਦੇ ਨੇ ਕਿ ਸਾਡੇ ਸੰਸਕਾਰ ਕਿੰਨੇ ਜ਼ਿਆਦਾ ਹਨ ਅਤੇ ਸਾਡੇ ਅੰਦਰ ਜਿਹੜੀ ਹੰਕਾਰ ਹੈ ਉਹ ਕਿੰਨਾ ਜ਼ਿਆਦਾ ਹੈ। ਇਹ ਮੈਸੇਜ ਹੈ, ਹੈਲੋ ਨਿਸ਼ਨਾ ਮੈਡਮ ਜੀ, ਗੁੱਡ ਮੋਰਨਿੰਗ। ਇਹ ਸਾਨੂੰ ਕਰ ਰਹੇ ਨੇ ਇੰਦਰਵੀਰ ਅਰੋੜਾ ਸੁਲਤਾਨਪੁਰ ਲੋਧੀ ਤੋਂ। ਅਤੇ ਫਿਰ ਇੱਕ ਛੋਟਾ ਜਿਹਾ ਗਾਣਾ ਹੋਰ ਹੋ ਜਾਵੇ। ਮੈਂ ਕਿਹਾ ਛੋਟਾ ਜਿਹਾ ਹੀ ਸੁਣਾਵਾਂਗੀ, ਜ਼ਿਆਦਾ ਵੱਡਾ ਨਹੀਂ ਸੁਣਾਵਾਂਗੀ। ਮਜ਼ਾ ਆ ਜਾਏਗਾ ਤੁਹਾਨੂੰ ਇਹ ਗੀਤ ਸੁਣ ਕੇ ਵੀ। ਤੁਹਾਡੀਆਂ ਯਾਦਾਂ ਤਰੋ ਤਾਜ਼ਾ ਕਰਨ ਲਈ ਬਿਲਕੁਲ ਨਿਸ਼ਾ ਤੁਹਾਡੇ ਨਾਲ ਹੈ।

0: ਕਮਲ ਜੀ ਦਿਲ ਦਾ ਹੀ ਮਾਮਲਾ ਹੈ ਔਰ ਇਹ ਦਿਲ ਦਾ ਮਾਮਲਾ ਜਿਹੜਾ ਹੈ ਨਾ ਉਹੀ ਕਹਿ ਰਿਹਾ ਹੈ ਕਿ ਮੈਂ ਤੁਹਾਨੂੰ ਹੁਣ ਇੱਕ ਗੀਤ ਸੁਣਾਇਆ ਸੀਗਾ ਬਿਲਕੁਲ ਛੋਟਾ ਜਿਹਾ ਗੀਤ ਸੁਣਾ ਕੇ ਤੁਹਾਨੂੰ ਪੁੱਛਿਆ ਸੀ ਕਿ ਤੁਸੀਂ ਦੱਸਣਾ ਹੈ ਕਿ ਆਵਾਜ਼ ਕਿਹਦੀ ਹੈ ਇੰਤਜ਼ਾਰ ਹੈ ਮੈਨੂੰ ਤੁਹਾਡੇ ਜਵਾਬ ਦਾ ਔਰ ਮਾਮਲਾ ਗੜਬੜ ਨਹੀਂ ਕਰਨਾ ਆਪਾਂ ਅੱਗੇ ਚੱਲਣਾ ਹੈ ਪ੍ਰੋਗਰਾਮ ਦੇ ਵਿੱਚ ਅੱਗੇ ਸੰਧਿਆ ਜੀ ਮੈਸੇਜ ਕੌਣ ਕਰ ਰਹੇ ਨੇ
1: ਮੈਡਮ ਜੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ
1: ਜਿਹੜਾ ਹੁਣੀ ਤੁਸੀਂ ਸੌਂਗ ਚਲਾਇਆ ਤੇ ਪੁੱਛਿਆ ਕਿ ਕਿਹਦੀ ਆਵਾਜ਼ ਦੇ ਵਿੱਚ ਆ ਸ਼ਮਸ਼ਾਦ ਬੇਗਮ ਜੀ ਦੀ ਆਵਾਜ਼ ਲੱਗ ਰਹੀ ਹੈ ਮੈਨੂੰ ਤਾਂ ਬਾਕੀ ਤੁਸੀਂ ਦੱਸਦੇ ਹੋ ਤੇ ਪ੍ਰੋਗਰਾਮ ਤੁਹਾਡਾ ਬਹੁਤ ਵਧੀਆ ਹਰ ਵਾਰ ਦੀ ਤਰ੍ਹਾਂ ਤੁਸੀਂ ਮਤਲਬ ਪ੍ਰੋਗਰਾਮ ਨੂੰ ਚਾਰ ਚੰਨ ਲਾ ਰਹੇ ਹੋ ਤੇ ਸਾਰੇ ਸਰੋਤੇ ਜਿੱਥੇ ਤੁਸੀਂ ਚਾਰ ਲਾਏ ਸੀ ਉਹ ਚਾਰ ਹੋਰ ਲਾ ਦਿੰਦੇ ਨੇ ਤੇ ਚੰਨ ਅੱਠ ਹੋ ਜਾਂਦੇ ਨੇ ਬਹੁਤ ਸੋਹਣਾ ਪ੍ਰੋਗਰਾਮ ਏਦਾਂ ਹੀ ਪੇਸ਼ ਕਰਦੇ ਰਹੋ ਬਹੁਤ ਬਹੁਤ ਧੰਨਵਾਦ
0: ਲਓ ਜੀ ਬਿਲਕੁਲ ਸਹੀ ਜਵਾਬ ਜਿਹੜਾ ਹੈ ਉਹ ਮੈਂ ਦੱਸਾਂਗੀ ਦੱਸ ਦਿੰਦੀ ਹਾਂ ਦੋਸਤਾਂ ਦੇ ਇੰਤਜ਼ਾਰ ਚਾਹਾਂ ਕਿ ਸ਼ਾਇਦ ਇੱਕ ਸਵਾਲ ਜਿਹੜਾ ਮੈਂ ਹੁਣੇ ਪੁੱਛਿਆ ਜਾਂ ਗੀਤ ਜਿਹੜਾ ਸੁਣਾਇਆ ਸੀ ਉਹਦੀ ਆਵਾਜ਼ ਇੱਕ ਵਾਰ ਫਿਰ ਤੋਂ ਪਛਾਣ ਸਕੋ ਸੁਰਿੰਦਰ ਕੌਰ ਦੀ ਆਵਾਜ਼ ਦਾ ਗੀਤ ਹੈ ਜੀ ਬਿਲਕੁਲ ਤੁਸੀਂ ਉਹ ਸਹੀ ਪਛਾਣਿਆ ਰਸੀਆ ਨਿੰਬੂ ਲਿਆ ਦੇਵੇ ਸੁਰਿੰਦਰ ਕੌਰ ਦੀ ਆਵਾਜ਼ ਗੀਤ ਹੈ ਔਰ ਇਹਨਾਂ ਨੇ ਇੱਕ ਚੁਟਕਲਾ ਭੇਜਿਆ ਜੀ ਇੱਕ ਪਤੀ ਪਤਨੀ ਬੈਠੇ ਸੀ ਚਾਹ ਪੀ ਰਹੇ ਸੀ ਪਤਨੀ ਨੇ ਪਤੀ ਨੂੰ ਪੁੱਛਿਆ ਤੁਹਾਡਾ ਬਚਪਨ ਦਾ ਸ਼ੌਂਕ ਕੀ ਸੀ ਪਤੀ ਕਹਿੰਦਾ ਮੇਰਾ ਸ਼ੌਂਕ ਸੀ ਵਿਆਹ ਕਰਾਉਣਾ ਹੈ ਵਿਆਹ ਕਰਾਉਣ ਦਾ ਸੀ ਅਤੇ ਉਹ ਅੱਜ ਮੇਰਾ ਸ਼ੌਂਕ ਉਤਰ ਗਿਆ ਹੁਣ ਉਤਰ ਗਿਆ ਚੰਗੀ ਤਰ੍ਹਾਂ ਨਾ ਉਤਰ ਗਿਆ ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਰਾਕੇਸ਼ ਕੁਮਾਰ ਨੇ ਭੇਜਿਆ ਚੁਟਕਲਾ ਦਵਿੰਦਰ ਕੁਮਾਰ ਭਾਰਗੋ ਕੈਂਪ ਜਲੰਧਰ ਤੋਂ ਮੈਡਮ ਜੀ ਮੋਰਨਿੰਗ ਮੈਸੇਜਿਸ ਕਹਿ ਰਹੇ ਨੇ ਵਕਤ ਹਰ ਸਮੇਂ ਇੱਕੋ ਜਿਹਾ ਨਹੀਂ ਹੁੰਦਾ ਵਕਤ ਸੇ ਸਾਥ ਤਕਦੀਰ ਵੀ ਬਦਲ ਜਾਂਦੀ ਹੈ ਗੱਲ ਤਾਂ ਸਹੀ ਹੈ ਨਾ ਵਕਤ ਹਮੇਸ਼ਾ ਇੱਕੋ ਜਿਹਾ ਥੋੜ੍ਹਾ ਨਾ ਰਹਿੰਦਾ ਹੈ ਜਦੋਂ ਵੀ ਸਮਾਂ ਬਦਲਦਾ ਹੈ ਨਾ ਤਾਂ ਸਮੇਂ ਦੇ ਨਾਲ ਨਾਲ ਬਹੁਤ ਸਾਰੀਆਂ ਚੀਜ਼ਾਂ ਵੀ ਬਦਲਦੀਆਂ ਨੇ ਨਾ ਬਿਲਕੁਲ ਘੜੀ ਦੀ ਸੋਈ ਤਾਂ ਜਿਵੇਂ ਸਵੇਰ ਦੀ ਗੱਲ ਕਰਾਂ ਤਾਂ 7:02 'ਤੇ ਪ੍ਰੋਗਰਾਮ ਗੁੱਡ ਮੋਰਨਿੰਗ ਜਲੰਧਰ ਸੀ ਹੁਣ ਦੀ ਗੱਲ ਕਰਾਂ ਤਾਂ 10:00 ਪੂਰੇ ਦੇ ਪੂਰੇ 52:20 ਦੇ ਉੱਤੇ ਪ੍ਰੋਗਰਾਮ ਚੱਲ ਰਿਹਾ ਹੈ ਦਿਲ ਆਪਣਾ 9855101027 ਇੰਤਜ਼ਾਰ ਕਰਦੀ ਪਈ ਹਾਂ ਕਿ ਇੱਕ ਦੋਸਤ ਦਾ ਜਵਾਬ ਜਿਹੜਾ ਉਹ ਸਹੀ ਮੇਰੇ ਕੋਲ ਆ ਜਾਵੇ ਲੇਕਿਨ ਤੁਹਾਡੇ ਮੈਸੇਜਿਸ ਜਿਹੜੇ ਨੇ ਨਾ ਪ੍ਰੋਗਰਾਮ ਦੀ ਖੂਬਸੂਰਤੀ ਨੂੰ ਬਿਆਨ ਜਿਹੜਾ ਆ ਉਹ ਕਰਦੇ ਨੇ ਸਹੀ ਲੋਕ ਜੇਕਰ ਨਾਲ ਹੋਣ ਤਾਂ ਬੁਰੇ ਦਿਨ ਵੀ ਜਿਹੜੇ ਆ ਉਹ ਚੰਗੇ ਬਣ ਜਾਂਦੇ ਨੇ ਇਹ ਮੈਸੇਜ ਸਾਡੇ ਦੋਸਤ ਨੇ ਭੇਜਿਆ ਹੈ ਤੁਹਾਡੇ ਪ੍ਰੋਗਰਾਮ ਦੇ ਵਿੱਚ ਮੈਸੇਜਿਸ ਜਿਹੜੇ ਨੇ ਨਾ ਵਾਕਈ ਪ੍ਰੋਗਰਾਮ ਨੂੰ ਸੋਹਣਾ ਬਣਾਉਂਦੇ ਨੇ ਖੂਬਸੂਰਤ ਬਣਾਉਂਦੇ ਨੇ ਔਰ ਸਹੀ ਜਵਾਬ ਦੇਣਾ ਦੋ ਗੁੱਤਾਂ ਕਰ ਮੇਰੀਆਂ ਨਹੀਂ ਮੈਨੂੰ ਬੜਾ ਚਾਹ ਨਹੀਂ ਦੋ ਗੁੱਤਾਂ ਕਰ ਮੇਰੀਆਂ ਵੈਸੇ ਇਸ ਸਵਾਲ ਦਾ ਜਵਾਬ ਜਿਹੜਾ ਆ ਮੇਰੇ ਦੋਸਤ ਸ਼ਾਇਦ ਤੋਂ ਮੈਨੂੰ ਦੇ ਦੇਣ ਔਰ ਮੈਂ ਇੰਤਜ਼ਾਰ ਦੇ ਵਿੱਚ ਹਾਂ ਕਿਉਂਕਿ ਘੜੀ ਦੀ ਸੂਈ ਜਿਹੜੀ ਹੈ ਨਾ ਸਮਾਂ ਹੈ ਉਹ ਦੱਸ ਰਹੀ ਹੈ ਕਿ ਹਾਲੇ ਸਮਾਂ ਹੈ ਨਾ ਔਰ ਜੇ ਤੁਸੀਂ ਇੱਕ ਵਾਰ ਫਿਰ ਤੋਂ ਗੈਸ ਕਰਨਾ ਚਾਹੁੰਦੇ ਹੋ ਤਾਂ ਗੈਸ ਕਰ ਸਕਦੇ ਹੋ ਮੈਨੂੰ ਦੱਸ ਸਕਦੇ ਹੋ ਕਿ ਇਹ ਗੀਤ ਜਿਹੜਾ ਹੈ ਕਿਸ ਦੀ ਆਵਾਜ਼ ਹੈ

FM ਬੈਂਡ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਤੁਸੀਂ ਸੁਣ ਰਹੇ ਹੋ ਜੀ FM ਰੇਨਬੋ ਚੈਨਲ ਤੇ ਹੁਣ ਵੇਲਾ ਹੋ ਚੁੱਕਾ ਹੈ FM ਨਿਊਜ਼ ਹੈਡਲਾਈਨਸ ਦਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਨਵੀਂ ਦਿੱਲੀ ਦੇ ਵਿੱਚ ਲੈਂਡ ਪੋਰਟਲ ਮੈਨੇਜਮੈਂਟ ਸਿਸਟਮ LPMS ਦੀ ਸ਼ੁਰੂਆਤ ਕਰਨਗੇ। ਅੰਤਰਰਾਸ਼ਟਰੀ ਬ੍ਰਿਕਸ ਖੇਤੀਬਾੜੀ ਸੰਮੇਲਨ ਅੱਜ ਤੋਂ ਮੱਧ ਪ੍ਰਦੇਸ਼ ਦੇ ਇੰਦੌਰ ਵਿਖੇ ਸ਼ੁਰੂ ਹੋ ਰਿਹਾ ਹੈ। ਮਸਕਟ ਵਿੱਚ ਭਾਰਤੀ ਦੂਤਘਰ ਨੇ ਹੋਰਮੋਜ਼ ਪਨਜੋੜ ਦੇ ਦੱਖਣ ਵਿੱਚ MT ਮੈਰਵੈਕਸ ਜਹਾਜ਼ ਵਿੱਚ ਅੱਗ ਲੱਗਣ ਦੀ ਘਟਨਾ 'ਚ 24 ਭਾਰਤੀ ਨਾਵਿਕਾਂ ਦੇ ਸੁਰੱਖਿਅਤ ਹੋਣ ਦੀ ਪੁਸ਼ਟੀ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ੍ਹ 355 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਅੰਤਰਰਾਸ਼ਟਰੀ ਹਥਿਆਰ ਤਸਕਰੀ ਅਤੇ ਹਵਾਲਾ ਨੈਟਵਰਕ ਦਾ ਪਰਦਾਫਾਸ਼ ਕਰਦਿਆਂ ਇੱਕ ਅਫਗਾਨ ਨਾਗਰਿਕ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਮੈਂਸ ਨੇ ਮਿਸ਼ਨ ਕਲੀਨ ਪੰਜਾਬ ਦੀ ਸ਼ੁਰੂਆਤ ਕੀਤੀ। ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਿੱਖਿਆ ਵਿਭਾਗ ਦੀਆਂ 5 ਜਥੇਬੰਦੀਆਂ ਨਾਲ ਮੀਟਿੰਗ, ਕਿਹਾ ਸਰਕਾਰ ਗੱਲਬਾਤ ਅਤੇ ਸਹਿਮਤੀ ਰਾਹੀਂ ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਲਈ ਵਚਨਬੱਧ ਹੈ। ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ ਤੇ ਖੁਸ਼ੀ ਵਿੱਚ ਆਕਾਸ਼ਵਾਣੀ ਜਲੰਧਰ ਕੇਂਦਰ ਵੱਲੋਂ ਕੱਲ੍ਹ ਸ਼ਾਮ KL ਸਹਿਗਲ ਆਡੀਟੋਰੀਅਮ ਵਿਖੇ ਇੱਕ ਸ਼ਾਸਤਰੀ ਸੰਗੀਤ ਪ੍ਰੋਗਰਾਮ ਇੱਕ ਸ਼ਾਮ ਸ਼ਾਸਤਰੀ ਸੰਗੀਤ ਦੇ ਨਾਮ ਕਰਾਇਆ ਗਿਆ। ਇਰਾਨ ਅਤੇ ਇਜ਼ਰਾਈਲ ਨੇ ਇੱਕ ਦੂਜੇ ਵਿਰੁੱਧ ਹਮਲੇ ਰੋਕਣ ਦਾ ਐਲਾਨ ਕੀਤਾ। ਅਮਰੀਕਾ ਦੇ ਇੱਕ ਸੰਘੀ ਅਦਾਲਤ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ H-1B ਵੀਜ਼ਾ ਲਈ 1,00,000 ਅਮਰੀਕੀ ਡਾਲਰ ਦੀ ਫੀਸ ਲਾਉਣ ਤੇ ਤਜਵੀਜ਼ ਨੂੰ ਰੱਦ ਕੀਤਾ ਹੈ। ਮੌਸਮ ਵਿਭਾਗ ਨੇ ਅਗਲੇ 3 ਦਿਨਾਂ ਲਈ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ ਲੂ ਚੱਲਣ ਦੀ ਪੇਸ਼ਨਿਗੋਈ ਕੀਤੀ। ਮਰਦਾਂ ਦੇ ਕ੍ਰਿਕਟ ਵਿੱਚ ਅੱਜ ਭਾਰਤ ਏ ਅਤੇ ਸ੍ਰੀਲੰਕਾ ਏ ਵਿਚਕਾਰ ਇੱਕ ਰੋਜ਼ਾ ਤ੍ਰਿਕੋਣੀ ਲੜੀ ਦਾ ਪਹਿਲਾ ਮੈਚ ਸ੍ਰੀਲੰਕਾ 'ਚ ਖੇਡਿਆ ਜਾਵੇਗਾ। ਐਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਮੋਹਿਤ ਚੌਹਾਨ ਦੀ ਆਵਾਜ਼ ਦੇ ਵਿੱਚ ਪਿਆਰਾ ਜਿਹਾ ਮਿਊਜ਼ੀਕਲ ਟਰੈਕ ਤੁਸੀਂ ਇੰਜੋਏ ਕੀਤਾ। ਟਿਊਨ ਇਨ ਕੀਤਾ ਹੋਇਆ 102.7 FM ਰੇਨਬੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ, ਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਬਈ ਅੱਜ ਗੀਤ ਬਹਾਰ ਦੇ ਵਿੱਚ ਉਹ ਵਾਲੇ ਗਾਣੇ ਚੱਲ ਰਹੇ ਨੇ ਜਿਨ੍ਹਾਂ ਦੇ ਵਿੱਚ ਖੂਬਸੂਰਤ ਵਾਦੀਆਂ, ਪਹਾੜੀਆਂ, ਫਿਰ ਬਹੁਤ ਹੀ ਖੂਬਸੂਰਤ ਜਿਹੇ ਸੀਨ ਹੈਗੇ ਨੇ। ਅਤੇ ਇਹਨਾਂ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਦੋਸਤੋ, ਸਾਡੇ ਦੇਸ਼ ਦੀ ਖੂਬਸੂਰਤੀ ਦੀ ਗੱਲ ਹੋਵੇ ਅਤੇ ਕਸ਼ਮੀਰ ਦਾ ਜ਼ਿਕਰ ਨਾ ਹੋਏ, ਇਹ ਕਿੱਦਾਂ ਹੋ ਸਕਦਾ? ਅਗਲਾ ਜਿਹੜਾ ਗੀਤ ਹੈਗਾ ਨਾ, ਉਹ ਭਾਰਤ ਨੂੰ ਕਹਿ ਸਕਦੇ ਹਾਂ ਕਿ ਉੱਤਰ ਤੋਂ ਲੈ ਕੇ ਦੱਖਣ ਤੱਕ ਹਰ ਰੰਗਾਂ ਦੇ ਨਾਲ ਜੋੜਦਾ ਹੈ। ਅਤੇ ਮਸਤੀ ਭਰਿਆ ਸਫ਼ਰ ਖੂਬਸੂਰਤ ਨਜ਼ਾਰਿਆਂ ਦੇ ਨਾਲ ਨਾਲ ਇਸ ਗੀਤ ਦੇ ਵਿੱਚ ਹੋਰ ਵੀ ਬਹੁਤ ਖੂਬਸੂਰਤ ਜਿਹੇ ਸੀਨ ਨੇ, ਅਤੇ ਇਹਦੇ ਮਿਊਜ਼ਿਕ ਦੀ ਗੱਲ ਕਰੀਏ, ਉਹ ਵੀ ਆਪਣੇ ਆਪ ਦੇ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਹੈ। ਫਿਰ ਉੱਤਰ ਤੋਂ ਲੈ ਕੇ ਦੱਖਣ ਤੱਕ ਦੀ ਸੈਰ ਅਗਰ ਤੁਸੀਂ ਵੀ ਕਰਨਾ ਚਾਹੁੰਦੇ ਹੋ ਤਾਂ ਬਸ ਫਿਰ ਇਹ ਗਾਣਾ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ 'ਤੇ ਫਰੋਮ ਦਾ ਮੂਵੀ ਚੇਨਈ ਐਕਸਪ੍ਰੈਸ। ਕਿਹੜਾ ਗਾਣਾ? ਜ਼ਰਾ ਥੋੜ੍ਹਾ ਜਿਹਾ ਵੇਟ ਕਰੋ, ਮੈਨੂੰ ਲੱਗਦਾ ਹੈ ਕਿ ਸਾਰਿਆਂ ਨੇ ਗੈਸ ਜਿਹੜਾ ਉਹ ਸਹੀ ਕਰ ਲਿਆ ਹੁਣ। ਕਰ ਰਹੀ ਹੈ ਜੀ ਤੁਹਾਡੇ ਲਈ ਪਲੇ, ਇੱਦਾਂ ਹੀ ਟਿਊਨ ਇਨ ਕਰਕੇ ਰੱਖੋ ਵਧੀਆ ਵਧੀਆ ਗਾਣਿਆਂ ਦੇ ਲਈ ਅਤੇ ਇਸ ਖੂਬਸੂਰਤ ਜਿਹੇ ਸਫ਼ਰ ਲਈ 102.7 FM ਰੇਨਬੋ, ਜਿੱਥੇ ਪ੍ਰੋਗਰਾਮ ਚੱਲ ਰਿਹਾ ਹੈ ਗੀਤ ਬਹਾਰ।

ਬਈ ਗਰਮੀਆਂ ਦੀ ਛੁੱਟੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਇਹਨਾਂ ਗਰਮੀਆਂ ਦੇ ਮੌਸਮ ਦੇ ਵਿੱਚ ਜੇ ਤੁਸੀਂ ਹੁਣ ਤੱਕ ਘੁੰਮਣ ਨਹੀਂ ਗਏ ਕੋਈ ਗੱਲ ਨਹੀਂ, ਤੁਹਾਨੂੰ ਘੁੰਮਾਉਣ ਦੀ ਠੰਡੀ ਠੰਡੀ ਵਾਦੀਆਂ ਦੀ ਸੈਰ ਕਰਾਉਣ ਦੀ ਜ਼ਿੰਮੇਵਾਰੀ ਅੱਜ ਅਸੀਂ ਚੱਕੀ ਹੋਈ ਹੈ। ਟਿਊਨਿੰਗ ਕੀਤਾ ਹਾਂ ਤੁਸੀਂ 102.7 FM ਰੇਨਬੋ, ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ, ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਹੁਣ ਅਗਲਾ ਗੀਤ ਜਿਹੜਾ ਆ ਰਿਹਾ ਨਾ, ਜਦੋਂ ਇਹ ਗਾਣਾ ਆਇਆ, ਮਤਲਬ ਆਪਾਂ ਇੰਨੇ ਸਾਰੇ ਰੰਗਾਂ ਦੇ ਨਾਮ ਜਿਹੜੇ ਨੇ ਸਕੂਲ ਦੇ ਵਿੱਚ ਪੜ੍ਹੇ, ਪਰ ਜਦੋਂ ਇਹ ਗਾਣਾ ਆਇਆ ਨਾ, ਮਤਲਬ ਇਹ ਰੰਗ ਬਾਰੇ ਸਾਨੂੰ ਇੰਨੀ ਜਾਣਕਾਰੀ ਨਹੀਂ ਸੀ। ਮਤਲਬ ਹੋ ਸਕਦਾ ਤੁਹਾਨੂੰ ਪਤਾ ਹੋਵੇ, ਬਟ ਮੈਨੂੰ ਨਹੀਂ ਪਤਾ ਸੀਗਾ। ਇਹ ਗਾਣਾ ਹੈਗਾ, ਗੇਰੂਆ ਗਾਣੇ ਦੀ ਗੱਲ ਕਰ ਰਹੀ ਹਾਂ, ਅਤੇ ਜਦੋਂ ਇਸ ਮੂਵੀ ਦੇ ਵਿੱਚ ਇਹ ਗਾਣੇ ਦਾ ਜ਼ਿਕਰ ਹੁੰਦਾ ਨਾ, ਰੰਗ ਦੇ ਤੁਮੋਹੇ ਗੇਰੂਆ, ਮਤਲਬ ਮੈਨੂੰ ਨਹੀਂ ਪਤਾ ਸੀ ਇਹ ਕਿਹੜਾ, ਮਤਲਬ ਇਹਦਾ ਮੀਨਿੰਗ ਕੀ ਹੈ। ਗੇਰੂਆ ਹੈਗਾ ਹਿੰਦੀ ਦਾ ਹੀ ਸ਼ਬਦ ਹੈ, ਅਤੇ ਇਹਦਾ ਮਤਲਬ ਹੈ ਡੀਪ ਔਰੇਂਜ ਜਾਂ ਡੀਪ ਸੈਫਰੋਨ ਕਲਰ ਜਿਹੜਾ ਹੁੰਦਾ ਹੈ, ਉਹ ਵਾਲਾ ਰੰਗ ਜਿਹੜਾ ਹੈਗਾ ਉਹਨੂੰ ਗੇਰੂਆ ਰੰਗ ਕਿਹਾ ਜਾਂਦਾ ਹੈ। ਅਤੇ ਇਸ ਗਾਣੇ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਬਰਫੀਲੀ ਚੋਟੀਆਂ ਨੇ, ਝਰਨੇ ਨੇ, ਅਤੇ ਨੇਚਰ ਦੇ ਨਜ਼ਾਰੇ ਵੀ ਦੇਖਣ ਨੂੰ ਮਿਲਦੇ ਨੇ, ਅਤੇ ਇਹ ਗੀਤ ਜਿੱਥੇ ਜਿੱਥੇ ਸਾਡੀ ਅੱਖਾਂ ਨੂੰ ਮਤਲਬ ਸਕੂਨ ਦਿੰਦਾ ਹੈ, ਨਾਲ ਹੀ ਨਾਲ ਦਿਲ ਨੂੰ ਵੀ ਇਹ ਗਾਣਾ ਸੁਣ ਕੇ ਇੱਕ ਵਧੀਆ ਜਿਹੀ ਫੀਲਿੰਗ ਆਉਂਦੀ ਹੈ। ਅਤੇ ਇਹੀ ਗਾਣਾ ਪਲੇ ਕਰ ਰਹੀ ਹਾਂ, ਅਤੇ ਅਰਿਜੀਤ ਸਿੰਘ ਦੀ ਆਵਾਜ਼ ਹੋਵੇ ਤਾਂ ਫਿਰ ਤਾਂ ਮੈਂ ਕਿਹਾ ਜੀ ਕਿਆ ਹੀ ਕਹਿੰਦੇ। ਆ ਰਿਹਾ ਜੀ ਇਹ ਗਾਣਾ ਫਰੋਮ ਦਾ ਮੂਵੀ ਦਿਲ ਵਾਲੇ, ਤੁਹਾਡੇ ਰੇਡੀਓ ਸੈੱਟ 'ਤੇ। ਇੱਦਾਂ ਹੀ ਟਿਊਨਿੰਗ ਕਰਕੇ ਰੱਖੋ ਸੈਰ ਕਰਨ ਦੇ ਲਈ, ਅਤੇ ਵਧੀਆ ਵਧੀਆ ਗਾਣਿਆਂ ਦੇ ਲਈ 102.7 FM ਰੇਨਬੋ, ਦਿਲ ਸੇ ਦਿਲ ਤੱਕ।

ਗੱਲਾਂ ਚੱਲ ਰਹੀਆਂ ਨੇ ਤੁਹਾਡੇ ਨਾਲ ਦਿਲੋਂ ਐਂਡ ਲਾਈਵ ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ ਮੈਂ ਕਿਹਾ ਅੱਜ ਗੀਤ ਬਹਾਰ ਦੇ ਵਿੱਚ ਗਾਣੇ ਉਹ ਚੱਲ ਰਹੇ ਨੇ ਕਿ ਜੇ ਅਸੀਂ ਘੁੰਮਣ ਫਿਰਨ ਨਹੀਂ ਵੀ ਜਾ ਪਾ ਰਹੇ ਇਸ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ, ਪਰ ਇਹਨਾਂ ਗਾਣਿਆਂ ਰਾਹੀਂ ਅੱਜ ਅਸੀਂ ਖੂਬਸੂਰਤ ਸਫ਼ਰ, ਬਹੁਤ ਸੋਹਣੇ ਸੋਹਣੇ ਪਹਾੜਾਂ ਦੀ, ਬਹੁਤ ਖੂਬਸੂਰਤ ਨਜ਼ਾਰਿਆਂ ਦੀ ਜਿਹੜੀ ਹੈਗੀ ਹੈ ਸੈਰ ਕਰ ਰਹੇ ਹਾਂ। ਸੋ ਅਗਲਾ ਗੀਤ ਜਿਹੜਾ ਹੈਗਾ ਨਾ ਉਹ ਸਫ਼ਰ ਔਰ ਮੁਹੱਬਤ ਦਾ ਖੂਬਸੂਰਤ ਜੇ ਆਪਣੇ ਆਪ ਦੇ ਵਿੱਚ ਸੰਗਮ ਕਹਿ ਸਕਦੇ ਹਾਂ। ਇਹ ਗੀਤ ਜਿਹੜਾ ਹੈਗਾ ਸਾਨੂੰ ਦਿਲਕਸ਼ ਪਹਾੜਾਂ ਦੇ ਨਜ਼ਾਰੇ ਜਿਹੜੇ ਨੇ ਇਸ ਗੀਤ ਦੇ ਵਿੱਚ ਦੇਖਣ ਨੂੰ ਮਿਲਦੇ ਨੇ, ਨਾਲ ਹੀ ਨਾਲ ਬੀਚ ਵੀ ਜਿਹੜਾ ਹੈ ਇਸ ਗਾਣੇ ਦੇ ਵਿੱਚ ਹੈਗੀ ਹੈ। ਗਾਣਾ ਹੈ ਖੁਦਾ ਜਾਣੇ ਫਰੋਮ ਦਾ ਮੂਵੀ ਬਚਨਾ ਹੈ ਹਸੀਨੋ, ਅਤੇ ਗਾਣਾ ਗਾਇਆ ਹੈ ਕੇ ਐਂਡ ਸ਼ਿਲਪਾ ਰਾਓ ਨੇ ਜੋ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ 'ਤੇ।

ਬਿਲਕੁਲ ਜੀ, ਬੈਠੇ ਬਿਠਾਏ ਅੱਜ ਅਸੀਂ ਵੀ ਖੂਬਸੂਰਤ ਨਜ਼ਾਰਿਆਂ ਦਾ ਸਫ਼ਰ ਜਿਹੜਾ ਹੈ ਇੰਜੋਏ ਕਰ ਰਹੇ ਹਾਂ। ਕਿਉਂਕਿ ਤੁਹਾਨੂੰ ਤੁਸੀਂ 102.7 FM ਰੇਨਬੋ ਪ੍ਰੋਗਰਾਮ ਚੱਲ ਰਿਹਾ ਹੈ ਜੀ ਗੀਤ ਬਹਾਰ, ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਮੈਂ ਕਿਹਾ ਹਿਮਾਚਲ ਦੇ ਪਹਾੜਾਂ ਦੀ ਸੈਰ ਕਰ ਲਈ ਹੈ ਅਤੇ ਉੱਤਰਾਖੰਡ ਨੂੰ ਅਸੀਂ ਭੁੱਲ ਜਾਈਏ, ਉਹਨਾਂ ਦੇ ਪਹਾੜਾਂ ਦਾ ਜ਼ਿਕਰ ਨਾ ਕਰੀਏ, ਕਿੱਦਾਂ ਹੋ ਸਕਦਾ। ਸੋ ਨੈਕਸਟ ਸੌਂਗ ਜੋ ਪਲੇਅ ਕਰਨ ਵਾਲੀ ਹੈ ਉਹਦੇ ਵਿੱਚ ਉੱਤਰਾਖੰਡ ਦੇ ਜਿਹੜੇ ਅਦਭੁਤ ਪਹਾੜ ਹੈਗੇ ਨੇ, ਇਹ ਗਾਣਾ ਉਹਨਾਂ ਦਾ ਪ੍ਰਤੀਕ ਹੈ, ਅਤੇ ਨਾਲ ਹੀ ਨਾਲ ਨੇਚਰ ਬਿਊਟੀ ਦੀ ਗੱਲ ਕੀਤੀ ਜਾਵੇ ਤਾਂ ਇਸ ਸੌਂਗ ਦੇ ਵਿੱਚ ਕਿਆ ਹੀ ਹੈ, ਮਤਲਬ ਬਹੁਤ ਹੀ ਖੂਬਸੂਰਤ ਜਿਹੇ ਨਜ਼ਾਰੇ ਨੇ ਇਸ ਗਾਣੇ ਦੇ ਵਿੱਚ। ਗਾਣਾ ਹੈ ਜੀ ਮੂਵੀ ਕੇਦਾਰਨਾਥ ਤੋਂ, ਗਾਣਾ ਜਿਹੜਾ ਹੈ ਗਾਇਆ ਅਰੀਜੀਤ ਸਿੰਘ ਅਤੇ ਨਿਕਿਤਾ ਗਾਂਧੀ ਨੇ ਹੈ। ਆ ਰਿਹਾ ਜੋ ਤੁਹਾਡੇ ਰੇਡੀਓ ਸੈੱਟ 'ਤੇ, ਇੱਦਾਂ ਹੀ ਇੰਜੋਏ ਕਰਦੇ ਰਹੋ ਪ੍ਰੋਗਰਾਮ ਗੀਤ ਬਹਾਰ ਮੇਰੇ ਯਾਨੀ ਕਿ ਸਾਕਸ਼ੀ ਦੇ ਨਾਲ।

ਜੇ ਗੱਲਾਂ ਚੱਲ ਰਹੀਆਂ ਨੇ ਤੁਹਾਡੇ ਨਾਲ ਦਿਲੋਂ ਐਂਡ ਲਾਈਵ ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ ਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਪ੍ਰੋਗਰਾਮ ਚੱਲ ਰਿਹਾ ਹੈ ਗੀਤ ਬਹਾਰ। ਵੈਸੇ ਦੋਸਤ ਹੋਣ, ਮਸਤੀ ਹੋਵੇ ਅਤੇ ਇੱਕ ਖੂਬਸੂਰਤ ਜਿਹਾ ਸਫ਼ਰ ਹੋਵੇ, ਫਿਰ ਤਾਂ ਜੀ ਜਿਹੜਾ ਸਫ਼ਰ ਹੁੰਦਾ ਹੈ ਨਾ ਉਹ ਮੰਜ਼ਿਲ ਨਾਲੋਂ ਵੀ ਜ਼ਿਆਦਾ ਸੋਹਣਾ ਲੱਗਦਾ ਹੈ। ਕੁਝ ਗੀਤ ਹੁੰਦੇ ਨੇ ਜੋ ਜ਼ਿੰਦਗੀ ਨੂੰ ਖੁੱਲ੍ਹ ਕੇ ਜੀਣ ਦਾ ਪੈਗਾਮ ਦਿੰਦੇ ਨੇ। ਸੋ ਜਿਹੜਾ ਅਗਲਾ ਗੀਤ ਹੈ ਉਹ ਵੀ ਇੱਦਾਂ ਹੀ ਹੈ, ਖੁੱਲ੍ਹੇ ਆਸਮਾਨ ਅਤੇ ਖੂਬਸੂਰਤ ਨਜ਼ਾਰਿਆਂ ਦੇ ਨਾਲ। ਸੁਣੋ ਜੀ ਇਹ ਲਾਜਵਾਬ ਜਿਹਾ ਗੀਤ ਫਰੋਮ ਦਾ ਮੂਵੀ ਜ਼ਿੰਦਗੀ ਨਾ ਮਿਲੇਗੀ ਦੁਬਾਰਾ। ਸੋ ਆਪਣੇ ਰੇਡੀਓ ਦਾ ਵੋਲਿਊਮ ਥੋੜ੍ਹਾ ਜਿਹਾ ਅਪ ਕਰ ਲਓ ਅਤੇ ਇੰਜੋਏ ਕਰੋ ਜੀ ਇਹ ਬਿਊਟੀਫੁਲ ਜਿਹਾ ਟਰੈਕ।

ਜੀ ਟਿਊਨ ਇਨ ਕੀਤਾ ਹਾਂ ਤੁਸੀਂ 102.7 FM ਰੇਨਬੋ ਤੇ ਪ੍ਰੋਗਰਾਮ ਚੱਲ ਰਿਹਾ ਹੈ ਗੀਤ ਬਹਾਰ ਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਆਈ ਹੋਪ ਕਿ ਇਸ ਗਰਮੀ ਦੇ ਮੌਸਮ ਦੇ ਵਿੱਚ ਆਪਣੇ ਗੀਤਾਂ ਦੇ ਜ਼ਰੀਏ ਜਿਹੜਾ ਪਹਾੜਾਂ ਦੀ ਅਸੀਂ ਅੱਜ ਠੰਡੀ ਠੰਡੀ ਸੈਰ ਕੀਤੀ ਹੈ, ਖੂਬਸੂਰਤ ਵਾਦੀਆਂ ਦੇ ਨਜ਼ਾਰੇ ਜਿਹੜੇ ਅਸੀਂ ਇਹਨਾਂ ਗਾਣਿਆਂ ਦੇ ਰਾਹੀਂ ਲਿੱਤੇ ਨੇ ਅਤੇ ਤੁਹਾਨੂੰ ਪਸੰਦ ਆਏ ਹੋਣਗੇ। ਅਤੇ ਹੁਣ ਮੈਂ ਸਾਕਸ਼ੀ ਅੱਜ ਦੇ ਲਈ ਪ੍ਰੋਗਰਾਮ ਗੀਤ ਬਹਾਰ ਨੂੰ ਇੱਥੇ ਹੀ ਖਤਮ ਕਰਨ ਦੇ ਲਈ ਤੁਹਾਡੀ ਇਜਾਜ਼ਤ ਚਾਹੁੰਦੀ ਹਾਂ। ਮੁਸਕੁਰਾਉਂਦੇ ਰਹੋ ਅਤੇ ਵਧੀਆ ਵਧੀਆ ਗਾਣੇ ਗੁਣਗੁਣਾਉਂਦੇ ਵੀ ਰਹੋ ਅਤੇ ਸੁਣਦੇ ਵੀ ਰਹੋ FM ਰੇਨਬੋ ਦੇ ਨਾਲ। ਅਤੇ ਇਸ ਗੀਤ ਬਹਾਰ ਦਾ ਅੱਜ ਦਾ ਜਿਹੜਾ ਆਖਰੀ ਗਾਣਾ ਹੈਗਾ ਨਾ, ਉਹ ਹੈਗਾ ਜੀ ਜੋ ਕਿ ਜ਼ਿੰਦਗੀ ਦੇ ਸਫ਼ਰ ਨੂੰ ਬਹੁਤ ਹੀ ਖੂਬਸੂਰਤ ਢੰਗ ਦੇ ਨਾਲ ਬਿਆਨ ਕਰਦਾ ਹੈ, ਕਿਉਂਕਿ ਜ਼ਿੰਦਗੀ ਵੀ ਇੱਕ ਸਫ਼ਰ ਹੀ ਹੈ ਆਪਣੇ ਆਪ ਦੇ ਵਿੱਚ, ਜਿੱਥੇ ਹਰ ਮੋੜ 'ਤੇ ਹਰ ਤਰ੍ਹਾਂ ਦੇ ਰੰਗ ਜਿਹੜੇ ਨੇ ਸਾਨੂੰ ਦੇਖਣ ਨੂੰ ਮਿਲਦੇ ਨੇ। ਜਿਵੇਂ ਕਿ ਇਸ ਮੌਸਮ ਦੇ ਰੰਗ ਵੀ ਅਸੀਂ ਦੇਖ ਰਹੇ ਹਾਂ, ਕਦੀ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ, ਕਦੀ ਬਾਰਿਸ਼ਾਂ ਹੁੰਦੀਆਂ ਨੇ, ਕਦੀ ਧੁੱਪ ਹੁੰਦੀ ਹੈ, ਕਦੀ ਛਾਂ ਹੁੰਦੀ ਹੈ, ਕਦੀ ਸਰਦੀ ਹੁੰਦੀ ਹੈ। ਸੋ ਸਭ ਦੇ ਨਾਲ ਹੀ ਹੈ, ਬਸ ਆਪਣਾ ਧਿਆਨ ਰੱਖੋ ਅਤੇ ਹਰ ਮੌਸਮ ਦੇ ਵਿੱਚ ਮੌਸਮ ਦੇ ਹਿਸਾਬ ਨਾਲ ਖਾਓ ਪੀਓ ਅਤੇ ਵਧੀਆ ਵਧੀਆ ਗਾਣਿਆਂ ਦੇ ਲਈ FM ਰੇਨਬੋ ਸੁਣਦੇ ਜਾਓ। ਅਗਲਾ ਗੀਤ ਆ ਰਿਹਾ ਉਦਿਤ ਨਾਰਾਇਣ ਦੀ ਆਵਾਜ਼ ਦੇ ਵਿੱਚ ਫਰੋਮ ਦਾ ਮੂਵੀ ਸਵਦੇਸ਼, ਅਤੇ ਕਰਦੀਆਂ ਜੀ ਪਲੇ ਤੁਹਾਡੇ ਲਈ।

ਐਫਐਮ ਬੈਂਡ 102.7 ਮੈਗਾਹਰਟਜ਼ ਤੇ ਅਸੀਂ ਐਫਐਮ ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਤੁਸੀਂ ਹੁਣ ਵੇਲਾ ਹੋ ਚੁੱਕਾ ਹੈ ਜੀ ਐਫਐਮ ਨਿਊਜ਼ ਹੈਡਲਾਈਨਸ ਦਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਨਵੀਂ ਦਿੱਲੀ ਦੇ ਵਿੱਚ ਲੈਂਡ ਪੋਰਟਲ ਮੈਨੇਜਮੈਂਟ ਸਿਸਟਮ LPMS ਦੀ ਸ਼ੁਰੂਆਤ ਕਰਨਗੇ। ਅੰਤਰਰਾਸ਼ਟਰੀ ਬ੍ਰਿਕਸ ਖੇਤੀਬਾੜੀ ਸੰਮੇਲਨ ਅੱਜ ਤੋਂ ਮੱਧ ਪ੍ਰਦੇਸ਼ ਦੇ ਇੰਦੌਰ ਵਿਖੇ ਸ਼ੁਰੂ ਹੋ ਰਿਹਾ ਹੈ। ਮਸਕਟ ਵਿੱਚ ਭਾਰਤੀ ਦੂਤਘਰ ਨੇ ਹੋਰਮੋਜ਼ ਪੰਜੋੜ ਦੇ ਦੱਖਣ ਵਿੱਚ MT ਮੈਰੀਵੈਕਸ ਜਹਾਜ਼ ਵਿੱਚ ਅੱਗ ਲੱਗਣ ਦੀ ਘਟਨਾ 'ਚ 24 ਭਾਰਤੀ ਨਾਵਿਕਾਂ ਦੀ ਸੁਰੱਖਿਅਤ ਹੋਣ ਦੀ ਪੁਸ਼ਟੀ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ੍ਹ 355 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ। ਅੰਮ੍ਰਿਤਸਰ ਕਮਿਸ਼ਨ ਰੇਟ ਪੁਲਿਸ ਨੇ ਇੱਕ ਅੰਤਰਰਾਸ਼ਟਰੀ ਹਥਿਆਰ ਤਸਕਰੀ ਅਤੇ ਹਵਾਲਾ ਨੈਟਵਰਕ ਦਾ ਪਰਦਾਫਾਸ਼ ਕਰਦਿਆਂ ਇੱਕ ਅਫਗਾਨ ਨਾਗਰਿਕ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਮਿਸ਼ਨ ਕਲੀਨ ਪੰਜਾਬ ਦੀ ਸ਼ੁਰੂਆਤ ਕੀਤੀ। ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਿੱਖਿਆ ਵਿਭਾਗ ਦੀਆਂ 5 ਜਥੇਬੰਦੀਆਂ ਨਾਲ ਮੀਟਿੰਗ। ਕਿਹਾ ਸਰਕਾਰ ਗੱਲਬਾਤ ਅਤੇ ਸਹਿਮਤੀ ਰਾਹੀਂ ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਲਈ ਵਚਨਬੱਧ ਹੈ। ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ ਤੇ ਖੁਸ਼ੀ ਵਿੱਚ ਆਕਾਸ਼ਵਾਣੀ ਜਲੰਧਰ ਕੇਂਦਰ ਵੱਲੋਂ ਕੱਲ੍ਹ ਸ਼ਾਮ KL ਸਹਿਗਲ ਆਡੀਟੋਰੀਅਮ ਵਿਖੇ ਇੱਕ ਸ਼ਾਸਤਰੀ ਸੰਗੀਤ ਪ੍ਰੋਗਰਾਮ ਇੱਕ ਸ਼ਾਮ ਸ਼ਾਸਤਰੀ ਸੰਗੀਤ ਦੇ ਨਾਮ ਕਰਾਇਆ ਗਿਆ। ਇਰਾਨ ਅਤੇ ਇਜ਼ਰਾਈਲ ਦੇ ਇੱਕ ਦੂਜੇ ਵਿਰੁੱਧ ਹਮਲੇ ਰੋਕਣ ਦਾ ਐਲਾਨ ਕੀਤਾ ਗਿਆ। ਅਮਰੀਕਾ ਦੀ ਇੱਕ ਸੰਘੀ ਅਦਾਲਤ ਨੇ ਰਾਸ਼ਟਰੀ ਡੋਨਾਲਡ ਟਰੰਪ ਵੱਲੋਂ H-1B ਵੀਜ਼ਾ 1 ਲੱਖ ਲਈ 1 ਲੱਖ ਅਮਰੀਕੀ ਡਾਲਰ ਦੀ ਫੀਸ ਲਾਉਣ 'ਤੇ ਤਜਵੀਜ਼ ਨੂੰ ਰੱਦ ਕੀਤਾ ਗਿਆ। ਮੌਸਮ ਵਿਭਾਗ ਨੇ ਅਗਲੇ 3 ਦਿਨਾਂ ਲਈ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ ਲੂ ਚੱਲਣ ਦੀ ਪੇਸ਼ੀਨਿਗੋਈ ਕੀਤੀ। ਮਰਦਾਂ ਦੇ ਕ੍ਰਿਕਟ ਵਿੱਚ ਅੱਜ ਭਾਰਤ ਏ ਅਤੇ ਸ਼੍ਰੀਲੰਕਾ ਏ ਵਿਚਕਾਰ ਇੱਕ ਰੋਜ਼ਾ ਤ੍ਰਿਕੋਣੀ ਲੜੀ ਦਾ ਪਹਿਲਾ ਮੈਚ ਸ਼੍ਰੀਲੰਕਾ 'ਚ ਖੇਡਿਆ ਜਾਵੇਗਾ। ਐਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

0: ਜੀ ਟਿਊਨ ਇਨ ਕੀਤਾ ਹੈ ਤੁਸੀਂ 102.7 FM ਰੇਨਬੋ ਪ੍ਰੋਗਰਾਮ ਦੀ ਸ਼ੁਰੂਆਤ ਯਾਨੀ ਕਿ ਪੰਜਾਬੀ ਤੜਕਾ ਪ੍ਰੋਗਰਾਮ ਦੀ ਸ਼ੁਰੂਆਤ ਹੋ ਚੁੱਕੀ ਹੈ ਮੈਂ ਹਾਂਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ ਇੱਕ ਵਾਰ ਫਿਰ ਤੋਂ ਮੇਰੇ ਵੱਲੋਂ ਨਮਸਕਾਰ ਅਤੇ ਸਤਿ ਸ਼੍ਰੀ ਅਕਾਲ ਲਾਈਵ ਫੋਨ ਇਨ ਪ੍ਰੋਗਰਾਮ ਦੇ ਲਈ ਸਾਡਾ ਨੰਬਰ ਹੋਏਗਾ 0182-43-174 ਯਾਨੀ ਕਿ 0181-234-2174 ਇਹ ਸਾਡਾ ਨੰਬਰ ਹੋਏਗਾ ਅਤੇ ਇਹ ਨੰਬਰ ਮਿਲਾ ਕੇ ਤੁਸੀਂ ਵੀ ਆਪਣੇ ਪਸੰਦ ਦੇ ਫਰਮਾਇਸ਼ੀ ਪੰਜਾਬੀ ਗੀਤ ਇਸ ਪ੍ਰੋਗਰਾਮ ਪੰਜਾਬੀ ਤੜਕਾ ਦੇ ਵਿੱਚ ਸੁਣ ਸਕਦੇ ਹੋ ਸੋ ਅੱਜ ਦੇ ਸਾਡੇ ਪਹਿਲੇ ਕਾਲਰ ਦੋਸਤ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਕਰਦੇ ਇਹਨਾਂ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਜੀ
1: ਹੈਲੋ ਮੈਡਮ ਜੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਜੀ ਤੁਸੀਂ
1: ਮੈਡਮ ਜੀ ਸੰਨੀ ਭਗਤ ਬੋਲ ਰਿਹਾ ਜੀ ਭਾਰਤ ਕੈਂਪ ਜਲੰਧਰ ਤੋਂ ਜੀ
0: ਜੀ ਸੰਨੀ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ
1: ਮੈਡਮ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਗਰਮੀ ਵਿੱਚ ਜੀ
0: ਜੀ ਜੀ ਗਰਮੀ ਬਹੁਤ ਹੋ ਚੁੱਕੀ ਹੈ ਅੱਜ ਤਾਂ ਖਾਸ ਕਰ ਬਹੁਤ ਜ਼ਿਆਦਾ ਗਰਮੀ ਹੈ
1: ਅੱਜ ਮੈਡਮ ਜੀ ਪੂਰੇ ਵੱਟ ਕੱਢੇ ਪਏ ਗਰਮੀ ਨੇ
0: ਜੀ ਜੀ ਜੀ ਅਤੇ ਫਿਰ ਗਰਮੀ ਦੇ ਨਜ਼ਾਰੇ ਲੈ ਰਹੇ ਹੋ
1: ਜ਼ਰੂਰ ਜ਼ਰੂਰ ਮੈਡਮ ਜੀ ਨਜ਼ਾਰੇ ਲੈ ਰਹੇ ਤੁਹਾਡੇ ਪ੍ਰੋਗਰਾਮ ਨੂੰ ਸੁਣਾਂਗੇ ਤਾਂ ਬਹਿ ਕੇ ਜੀ
0: ਠੀਕ ਹੈ ਜੀ ਤੇ ਫਿਰ ਅੱਜ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ
1: ਗੀਤ ਮੈਡਮ ਜੀ ਐਮੀ ਵਿਰਕ ਦਾ ਸੁਣਾ ਦਿਓ ਗਾਨੀ
0: ਠੀਕ ਹੈ ਜੀ ਸੰਨੀ ਜੀ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਤੇ ਐਮੀ ਵਿਰਕ ਦੀ ਆਵਾਜ਼ ਦੇ ਵਿੱਚ ਗਾਣਾ ਅਸੀਂ ਪਲੇ ਕਰ ਰਹੇ ਹਾਂ ਜੀ ਪ੍ਰੋਗਰਾਮ ਚੱਲ ਰਿਹਾ ਪੰਜਾਬੀ ਤੜਕਾ

0: ਜੀ ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ ਤੜਕਾ ਲਾਈਵ ਫੋਨ ਇਨ ਪ੍ਰੋਗਰਾਮ ਹੈ ਤਾਂ ਸਾਡੇ ਲਿਸਨਰ ਜਿਹੜੇ ਨੇ ਫਟਾਫਟ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਸਾਡਾ ਨੰਬਰ ਹੈ 0181 23 174 ਯਾਨੀ ਕਿ 0181 23 42 174 ਤੇ ਅਗਲੇ ਕਾਲਰ ਜਿਹੜੇ ਨੇ ਦੋਸਤ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਕਰਦੇ ਹਾਂ ਇਹਨਾਂ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਮੈਂ ਕੁਲਦੀਪ ਸਿੰਘ ਬੋਲਦਾ ਸਾਡੇ ਲਾਡੀਆਂ ਗੌਰ ਜ਼ਿਲ੍ਹਾ ਲੁਧਿਆਣਾ
0: ਜੀ ਕੁਲਦੀਪ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ
1: ਹਾਂਜੀ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦੇ
0: ਹਾਂ ਜੀ ਬਹੁਤ ਬਹੁਤ ਸ਼ੁਕਰੀਆ ਹੋਰ ਕੀ ਹਾਲ ਚਾਲ ਨੇ
1: ਵਧੀਆ ਮੈਂ ਜੀ ਸਰ
0: ਬਹੁਤ ਹੀ ਵਧੀਆ ਗਰਮੀ ਫਿਰ ਲੁਧਿਆਣੇ ਦੇ ਵਿੱਚ ਪੈ ਰਹੀ ਹੈ
1: ਹਾਂਜੀ ਹਾਂਜੀ
0: ਅੱਜ ਤਾਂ ਬਹੁਤ ਜ਼ਿਆਦਾ ਗਰਮੀ ਹੈ ਹਨਾ ਬਿਲਕੁਲ ਜੀ ਇਸ ਗਰਮੀ ਦੇ ਮੌਸਮ ਦੇ ਵਿੱਚ ਸਾਰੇ ਆਪਣਾ ਧਿਆਨ ਰੱਖੋ ਹਾਂਜੀ ਹਾਂਜੀ ਹਾਂਜੀ ਠੀਕ ਹੈ ਹੋਰ ਕੀ ਕਰਦੇ ਹੋ ਤੁਸੀਂ
1: ਖੇਤੀਬਾੜੀ
0: ਠੀਕ ਹੈ ਜੀ ਤੇ ਅੱਜ ਫਿਰ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਤੇ ਤੁਹਾਡੀ ਫਰਮਾਇਸ਼ ਤੇ ਚੰਦ ਪਰਦੇਸੀ ਦੇ ਟੱਪੇ ਜਿਹੜੇ ਨੇ ਅਸੀਂ ਪਲੇ ਕਰ ਰਹੇ ਹਾਂ ਇਸ ਪ੍ਰੋਗਰਾਮ ਦੇ ਵਿੱਚ

0: ਬਿਲਕੁਲ ਜੀ, ਜੇ ਤੁਸੀਂ ਵੀ ਆਪਣੇ ਪਸੰਦ ਦੇ ਪੰਜਾਬੀ ਗੀਤ ਜਿਹੜੇ ਨੇ ਇਸ ਖਾਸ ਪ੍ਰੋਗਰਾਮ ਪੰਜਾਬੀ ਤੜਕਾ ਦੇ ਵਿੱਚ ਸ਼ਾਮਿਲ ਕਰਵਾਉਣਾ ਚਾਹੁੰਦੇ ਹੋ ਤਾਂ ਫਟਾਫਟ ਆਪ ਹੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਵੋ, ਫੋਨ ਚੱਕੋ ਜੀ, ਅਤੇ ਫੋਨ ਨੰਬਰ ਹੈ ਸਾਡਾ 0141-23-42-174, ਯਾਨੀ ਕਿ 0181-234-2174। ਲਾਈਵ ਫੋਨ ਇਨ ਪ੍ਰੋਗਰਾਮ ਤੁਸੀਂ ਕਰ ਰਹੇ ਹੋ ਜੀ ਇੰਜੋਏ, ਮੈਂ ਹਾਂਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ, ਅਤੇ ਅਗਲੇ ਕਾਲਰ ਦੋਸਤ ਕੌਣ ਆਏ ਨੇ ਕਰਦੇ ਇਹਨਾਂ ਨਾਲ ਗੱਲਬਾਤ। ਨਮਸਕਾਰ ਜੀ, ਸਤਿ ਸ਼੍ਰੀ ਅਕਾਲ
1: ਮੈਡਮ ਜੀ। ਨਮਸਕਾਰ
0: ਜੀ, ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ, ਕੀ ਹਾਲ ਚਾਲ ਨੇ?
1: ਜੋ ਨਿਭਾ ਨਾ ਸਕੂ ਮੈਡਮ ਜੀ, ਮੈਂ ਵਾਅਦਾ ਨਹੀਂ ਕਰਤਾ
0: ਜੀ,
1: ਕਿਉਂਕਿ ਬਾਤ ਕਭੀ ਵੀ ਆਪਣੀ ਔਕਾਤ ਸੇ ਜ਼ਿਆਦਾ ਨਹੀਂ ਕਰਤਾ
0: ਜੀ। ਭਲੇ
1: ਹੀ ਤਮੰਨਾ ਰੱਖਤਾ ਹੂੰ ਆਸਮਾਨ ਛੂਨੇ ਕੀ, ਮਗਰ ਕਿਸੀ ਕੋ ਨੀਚੇ ਗਿਰਾ ਕਰ ਉੱਪਰ ਜਾਣੇ ਕਾ ਇਰਾਦਾ ਨਹੀਂ ਰੱਖਤਾ। ਮੈਡਮ ਜੀ ਸਤਿ ਸ਼੍ਰੀ ਅਕਾਲ, ਜੈ ਮਾਤਾ ਦੀ।
0: ਸਤਿ ਸ਼੍ਰੀ ਅਕਾਲ ਜੀ, ਜੈ ਮਾਤਾ ਦੀ। ਬਹੁਤ ਹੀ ਖੂਬਸੂਰਤ ਮੈਸੇਜ ਦਿੱਤਾ ਤੁਸੀਂ, ਤੇ ਆਪਣਾ ਨਾਮ ਵੀ ਦੱਸ ਦੋ।
1: ਸਤੀਸ਼ ਗੁਲਿਆਨੀ, ਦਿਲਕੁਸ਼ਾ ਮਾਰਕੀਟ ਜਲੰਧਰ, ਰਹਿੰਦਾ ਆਪਣੇ ਦੋਸਤਾਂ ਦੇ ਦਿਲ ਦੇ ਅੰਦਰ। ਤੇ ਤੁਸੀਂ ਅੱਜ ਢੋਲ ਬਹੁਤ ਤੇਜ ਵਜਾਇਆ ਤੇ ਮੈਂ ਨੱਚਿਆ ਬਹੁਤ ਤੇਜ ਅੱਜ।
0: ਅੱਛਾ ਜੀ,
1: ਮੇਰਾ ਪੈਰ ਫਿਸਲਣ ਲੱਗਾ ਸੀ ਗੱਲ
0: ਜੀ। ਤਾਂ ਹੀ ਵਜਾਉਂਦੇ ਆ ਤੇ ਨੱਚੋ, ਪਰ ਨੱਚਦੇ ਹੋਏ ਆਪਣਾ ਧਿਆਨ ਵੀ ਜ਼ਰੂਰ ਰੱਖੋ।
1: ਹਾਂ ਬਿਲਕੁਲ ਬਿਲਕੁਲ, ਬਹੁਤ ਤੇਜ ਵਜਾ ਨਾ ਅੱਜ, ਤੇ ਉਹ ਮੈਂ ਥੋੜਾ ਨੱਚਣ ਲੱਗਾ, ਮੇਰਾ ਪੈਰ ਬਚ ਗਿਆ ਜੀ।
0: ਅੱਛਾ ਜੀ, ਚਲੋ ਸ਼ੁਕਰ ਹੈ ਪਰਮਾਤਮਾ ਦਾ, ਬਚ ਗਏ ਤੁਸੀਂ। ਫਿਰ ਕਿਹੜਾ ਗੀਤ ਸੁਣਨਾ ਤੁਸੀਂ?
1: ਗੀਤ ਲਾ ਦਿਓ ਮੈਡਮ ਜੀ, ਗਰਮੀ ਦਾ ਮੌਸਮ ਹੈ, ਗਰਮੀ ਬਹੁਤ ਹੈ
0: ਜੀ।
1: ਤੇ ਵਾਈਫ ਨੂੰ ਜਰਾ ਕੁਛ ਕਹਿ ਦੇਣਾ, ਅੱਜ ਮੈਂ ਕਹਿ ਤਾ ਸਬਜ਼ੀ ਬਹੁਤ ਵਧੀਆ ਬਣਾਵੇ, ਤੇ ਉਹ ਗੁੱਸਾ ਕਰ ਗਈ, ਕਹਿੰਦੀ ਗਰਮੀ ਬਹੁਤ ਹੈ ਤੇ ਹੋਟਲ ਤੋਂ ਜਾ ਕੇ ਬਾਹਰੋਂ ਖਾ ਲਓ। ਤੇ ਮੈਂ ਚੱਲੀ ਹਾਂ ਆਪਣੇ ਪੇਕੇ
0: ਜੀ। ਤੁਹਾਡੀ ਵਾਈਫ ਬਹੁਤ ਪੇਕੇ ਜਾਂਦੇ ਨੇ ਹਨਾ?
1: ਨਹੀਂ ਮੈਡਮ, ਗਰਮੀਆਂ ਜਾਂਦੇ ਛੁੱਟੀਆਂ ਹੁੰਦੀਆਂ, ਬੱਚਿਆਂ ਨੂੰ ਲੈ ਕੇ ਛੁੱਟੀਆਂ ਜਾਣਾ ਪੈਂਦਾ ਜੀ।
0: ਠੀਕ ਹੈ, ਗਰਮੀਆਂ ਨਾ ਫਿਰ ਤੁਸੀਂ ਕਰਨੇ ਨਾ, ਮਿਲ ਕੇ ਬਣਾਉਂਦੇ ਹਾਂ ਅਸੀਂ ਸਬਜ਼ੀ।
1: ਮੈਂ ਸਬਜ਼ੀ ਬਾਜ਼ਾਰੋਂ ਖਾ ਲਈ ਮੈਡਮ ਆਈ, ਮੈਂ ਕਿਹਾ ਚੱਲ ਤੂੰ ਨਾ ਜਾ, ਮੈਂ ਕੋਈ ਗੱਲ ਨੀ ਬਾਜ਼ਾਰੋਂ ਮੰਗਾ ਲੂੰਗਾ ਛੋਲੇ ਖਾ ਲੂ। ਕਹਿੰਦੇ ਨਾ, ਤੁਸੀਂ ਤੰਗ ਬਹੁਤ ਕਰਦੇ ਹੋ, ਕਦੀ ਇਹ ਬਣਾਓ ਕਦੀ ਉਹ ਬਣਾਓ, ਇਧਰ ਤਾਪਮਾਨ ਗਰਮ ਹੈ, ਇਧਰੋਂ ਗੈਸ ਗਰਮ ਹੈ, ਇਧਰੋਂ ਕਹਿੰਦੀ ਮੈਂ ਵੀ ਗਰਮ ਹੋ ਗਈ। ਮੈਂ ਫਿਰ ਕੁਛ ਖਾਧਾ ਨੀ, ਇੱਦਾਂ ਹੀ ਆ ਗਿਆ
0: ਜੀ ਜੀ ਜੀ,
1: ਡਰਦੇ ਮਾਰੇ। ਮੈਂ ਕਿਹਾ ਪੇਕੇ ਜਾਣ ਵਾਲੀ ਹੈ,
0: ਹੁਣੇ ਤੁਸੀਂ ਕਹਿੰਦੇ ਮੈਂ ਬਾਹਰੋਂ ਖਾ ਲਿਆ, ਹੁਣ ਕਹਿੰਦੇ ਮੈਂ ਇੱਦਾਂ ਆ ਗਿਆ। ਜੀ ਕਿਹੜਾ ਗੀਤ ਸੁਣਨਾ ਤੁਸੀਂ?
1: ਠੰਡਾ ਹੋ ਜਾਊ ਚੂਲਾ ਚੌਂਕਾ ਵੇੜਾ ਸੁਨਮ ਸੁਨਾ, ਦੱਸ ਜਾ ਕਿੰਜ ਦਾਲ ਬਣਾਵਾ ਕਿੰਜ ਆਟਾ ਗੁੰਨਾ, ਉਹਨਾਂ ਨੀ ਯਾਦ ਆਊਗੀ
0: ਜੀ। ਇਹਨਾਂ ਦੀ ਫਰਮਾਇਸ਼ ਤੇ ਆਸਾ ਸਿੰਘ ਮਸਤਾਨਾ ਦਾ ਗਾਣਾ ਪੇਕੇ ਜਾਣ ਵਾਲੀ ਏ ਕਰ ਰਹੇ ਹਾਂ ਜੀ ਅਸੀਂ ਪਲੇ, ਤੇ ਏਦਾਂ ਹੀ ਬਣੇ ਰਹੋ 102.7 FM ਰੇਨਬੋ ਤੇ। ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ ਤੜਕਾ।

0: ਆਪਾਂ ਬਿਲਕੁਲ ਨਹੀਂ ਦੇਰ ਲਾਵਾਂਗੇ, ਤੁਹਾਡੀ ਪਸੰਦ ਦੇ ਪੰਜਾਬੀ ਗੀਤ ਜਿਹੜੇ ਨੇ ਫਟਾਫਟ ਪੰਜਾਬੀ ਤੜਕਾ ਦੇ ਵਿੱਚ ਅਸੀਂ ਪਲੇ ਕਰਕੇ ਜਾਵਾਂਗੇ ਜੀ। ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ, ਪ੍ਰੋਗਰਾਮ ਚੱਲ ਰਿਹਾ ਪੰਜਾਬੀ ਤੜਕਾ, ਅਤੇ ਤੁਸੀਂ ਵੀ ਪੰਜਾਬੀ ਤੜਕਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹੋ ਅਤੇ ਆਪਣੀ ਪਸੰਦ ਦੇ ਪੰਜਾਬੀ ਗੀਤ ਸੁਣਨਾ ਚਾਹੁੰਦੇ ਹੋ, ਅਤੇ ਉਹਦੇ ਲਈ ਸਾਡਾ ਨੰਬਰ ਹੈ 0181 23 42 174, ਯਾਨੀ ਕਿ 0181 23 42 174 ਹੈ ਸਾਡਾ ਨੰਬਰ ਹੈ। ਅਤੇ ਇਹ ਨੰਬਰ ਮਿਲਾ ਕੇ ਬਹੁਤ ਸਾਰੇ ਸਾਡੇ ਕਾਲਰ ਦੋਸਤ ਜਿਹੜੇ ਨੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਰਹੇ ਨੇ, ਕਰਦੇ ਉਹਨਾਂ ਨਾਲ ਗੱਲਬਾਤ। ਨਮਸਕਾਰ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਮੈਮ
0: ਜੀ, ਬਹੁਤ ਬਹੁਤ ਸਵਾਗਤ ਹੈ। ਕੌਣ ਬੋਲ ਰਹੇ ਹੋ ਜੀ ਤੁਸੀਂ?
1: ਜਗਸੀਰ ਸਿੰਘ ਗਿੱਲ, ਪਿੰਡ ਜਗਤਪੁਰ ਜੱਟਾ ਸਰਾਂ ਫਗਵਾੜੇ ਤੋਂ ਬੋਲ ਰਹੇ ਮੈਂ
0: ਜੀ। ਜਗਸੀਰ ਜੀ, ਹੋਰ ਕੀ ਹਾਲ ਚਾਲ ਨੇ ਤੁਹਾਡੇ?
1: ਮੈਮ ਬਹੁਤ ਵਧੀਆ, ਤੁਹਾਡੇ ਨਾਲ ਗੱਲ ਹੋ ਰਹੀ ਹੈ, ਹੋਰ ਵਧੀਆ ਜੀ।
0: ਅੱਛਾ ਜੀ, ਕੀ ਕਰਦੇ ਹੋ ਤੁਸੀਂ?
1: ਮੈਮ ਕਰਦਾ ਮੈਂ ਗਵਰਨਮੈਂਟ ਜੋਬ, ਪਰ ਇਸ ਟਾਈਮ ਰੇਡੀਓ ਸੁਣਦਾ ਜੀ।
0: ਅੱਛਾ ਜੀ, ਬਹੁਤ ਹੀ ਖੂਬ। ਤੇ ਫਿਰ ਅੱਜ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ?
1: ਮੈਮ ਹਰਜੀਤ ਹਰਮਨ ਦਾ ਸਮਾਗਮ ਪੰਜੇਬਾ।
0: ਠੀਕ ਹੈ ਜੀ, ਪੰਜੇਬਾ ਨਹੀਂ, ਚਾਂਜਰ ਗੀਤ ਹੈਗਾ ਉਹਨਾਂ ਦਾ। ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ। ਤੇ ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ ਚਾਂਜਰ ਗਾਣਾ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ ਤੇ।

0: ਸਕੀਮ ਦੇ ਟੈਲੀਲੋ ਨਿਆਬੰਧੂ ਕਾਨੂੰਨੀ ਸਾਖਰਤਾ ਅਤੇ ਜਾਗਰੂਕਤਾ ਪ੍ਰੋਗਰਾਮ ਨਾਲ ਜੁੜੋ। ਕਾਨੂੰਨੀ ਮਦਦ ਟੈਲੀਲੋ ਤੇ ਟੋਲ ਫ੍ਰੀ ਨੰਬਰ 1-44-54 ਤੇ ਵੈਬਸਾਈਟ www.telilaw.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
1: ਇਹ ਮੇਰਾ ਛੋਟਾ ਭਰਾ ਹੈ ਨਾ, ਬਹੁਤ ਸ਼ਰਾਰਤੀ ਹੈ। ਕਾਲਜ ਵਿੱਚ ਮਾਰਕਸ਼ੀਟ ਫੋਟੋਸ਼ਾਪ ਕਰਕੇ ਪਾਪਾ ਨੂੰ ਦਿਖਾਉਂਦਾ ਸੀ। ਕੱਲ ਮੈਂ ਲਾਈਟ ਦੇ ਬਿੱਲ ਤੇ 0 ਅਮਾਊਂਟ ਵੇਖੀ। ਮੈਂ ਸੋਚਿਆ ਇਸਨੇ ਪੱਕਾ ਫੋਟੋਸ਼ਾਪ ਕੀਤਾ ਹੋਵੇਗਾ, ਨਹੀਂ ਤਾਂ 0 ਬਿਜਲੀ ਬਿੱਲ ਕਿਵੇਂ ਪੋਸੀਬਲ ਹੈ। ਪੁੱਛਿਆ ਤੇ ਆਖਣ ਲੱਗਾ, ਵੀਰ ਜੀ ਸਭ ਉੱਪਰ ਵਾਲੇ ਦੀ ਮਿਹਰ ਹੈ, ਸੋਲਰ ਪੈਨਲ ਹੈ ਨਾ। ਮੈਂ ਕਿਹਾ ਓਹ ਠੀਕ ਹੈ ਪੁੱਤਰ।
2: PM ਸੂਰਿਆ ਘਰ ਮੁਫਤ ਬਿਜਲੀ ਯੋਜਨਾ, ਜੁੜਨ ਲਈ ਰਜਿਸਟਰ ਕਰੋ PM ਸੂਰਿਆ ਘਰ .gov.in।

0: ਗੱਲਾਂ ਚੱਲ ਰਹੀਆਂ ਨੇ ਤੁਹਾਡੇ ਨਾਲ ਦਿਲੋਂ ਐਂਡ ਲਾਈਵ ਲਾਈਵ ਫੋਨ ਇਨ ਪ੍ਰੋਗਰਾਮ ਤੁਸੀਂ ਕਰ ਰਹੇ ਹੋ ਜੀ ਇੰਜੋਏ ਪੰਜਾਬੀ ਤੜਕਾ ਅਤੇ ਟਾਈਮ ਜਿਹੜਾ ਹੈ ਨਾ ਕਾਫੀ ਘੱਟ ਰਹਿ ਗਿਆ ਹੈ ਅਤੇ ਜਿਹੜੇ ਕਾਲਰ ਦੋਸਤ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨਹੀਂ ਹੋਏ ਨੇ ਉਹਨਾਂ ਵਾਸਤੇ ਨੰਬਰ ਇੱਕ ਵਾਰ ਫਿਰ ਤੋਂ ਅਨਾਊਂਸ ਕਰ ਦਿੰਦੇ ਹਾਂ ਨੰਬਰ ਹੈ ਜੀ 0181 2342174 ਯਾਨੀ ਕਿ 0181 2342174 ਹੈ ਸਾਡਾ ਨੰਬਰ ਹੈ ਅਤੇ ਇਹ ਨੰਬਰ ਮਿਲਾਓ ਅਤੇ ਆਪਣੇ ਪਸੰਦ ਦੇ ਪੰਜਾਬੀ ਗੀਤ ਜਿਹੜੇ ਨੇ ਪੰਜਾਬੀ ਤੜਕਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਵਾਓ ਅਤੇ ਅਗਲੇ ਕਾਲਰ ਦੋਸਤ ਕੌਣ ਆਏ ਨੇ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ ਇਹਨਾਂ ਨਾਲ ਗੱਲਬਾਤ ਨਮਸਕਾਰ ਜੀ ਸਤਿ ਸ਼੍ਰੀ ਅਕਾਲ
1: ਵੱਡਿਆਂ ਦੀ ਸਦਾ ਇੱਜ਼ਤ ਕਰਨੀ ਝੂਠੀ ਗੱਲ ਕਦੇ ਨਾ ਕਰਨੀ ਪਿਆਰ ਨਾ ਰਹਿਣਾ ਜ਼ੁਲਮ ਨਾ ਸਹਿਣਾ ਗੁਰੂ ਨਾ ਦਿਲੋਂ ਭੁਲਾਵੇ ਪੰਜਾਬੀ ਵਿਰਸਾ ਪੰਜਾਬੀ ਵਿਰਸਾ ਮੈਡਮ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਜੀ ਬਹੁਤ ਹੀ ਖੂਬ ਕੌਣ ਬੋਲ ਰਹੇ ਹੋ ਜੀ ਤੁਸੀਂ
1: ਸੁਖਦੇਵ ਸਿੰਘ ਬਸਤੀ ਸ਼ੇਖ ਜਨਕ ਨਗਰ ਜਲੰਧਰ ਵੱਲੋਂ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਮੈਡਮ ਜੀ ਬਹੁਤ ਹੀ ਵਧੀਆ ਤੁਸੀਂ ਪ੍ਰੋਗਰਾਮ ਕਰ ਰਹੇ ਹੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
0: ਕੋਈ
1: ਵੀ ਸੁਣਾ ਦਿਓ ਜੀ
0: ਠੀਕ ਹੈ ਜੀ ਤੇ ਗਰਮੀ ਦੇ ਨਜ਼ਾਰੇ ਲੈ ਰਹੇ ਹੋ ਫਿਰ
1: ਹਾਂ ਜੀ ਗਰਮੀ ਬਹੁਤ ਪਿਆਰੀ ਹੈ ਜੀ ਪੱਖੇ ਥੱਲੇ ਬੈਠੇ ਆ ਨਜ਼ਾਰੇ ਲੈ ਰਹੇ ਹਾਂ ਤੁਹਾਡੇ ਪ੍ਰੋਗਰਾਮ ਦੇ
0: ਠੀਕ ਹੈ ਜੀ ਇਸ ਗਰਮੀ ਦੇ ਮੌਸਮ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ ਮੌਸਮ ਦੀਆਂ ਫਲ ਸਬਜ਼ੀਆਂ ਜ਼ਰੂਰ ਖਾਓ ਤੇ ਗਰਮੀ ਤੋਂ ਬਚੋ ਥੋੜਾ ਹਨਾ
1: ਧੰਨਵਾਦ ਜੀ ਬਹੁਤ ਬਹੁਤ
0: ਜੀ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਤੇ ਹੰਸਰਾਜ ਹੰਸੀ ਦੀ ਆਵਾਜ਼ ਦੇ ਵਿੱਚ ਆ ਰਿਹਾ ਜੀ ਇੱਕ ਪਿਆਰਾ ਜਿਹਾ ਗੀਤ ਤੁਹਾਡੇ ਰੇਡੀਓ ਸੈੱਟ 'ਤੇ

0: ਹੰਸਰਾਜ ਹੰਸਜੀ ਦੀ ਆਵਾਜ਼ ਦੇ ਵਿੱਚ ਗਾਣਾ ਚੱਲ ਰਿਹਾ ਸੀ, ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ 'ਤੇ। ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ ਤੜਕਾ, ਅਤੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਕਾਲਰ ਦੋਸਤ ਜਿਹੜੇ ਨੇ ਫਟਾਫਟ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਨੇ, ਅਤੇ ਉਹਨਾਂ ਨਾਲ ਗੱਲਬਾਤ ਕਰਕੇ ਵੀ ਬਹੁਤ ਹੀ ਵਧੀਆ ਲੱਗਦਾ ਨੇ। ਕੌਣ ਨੇ ਅਗਲੇ ਦੋਸਤ, ਕਰਦੇ ਹਾਂ ਗੱਲਬਾਤ। ਸਤਿ ਸ਼੍ਰੀ ਅਕਾਲ ਜੀ, ਨਮਸਕਾਰ।
1: ਸਬਜੀ ਮੰਡੀ ਜੀ, ਤੁਹਾਡੇ ਪ੍ਰੋਗਰਾਮ ਸੁਣਦੇ ਪਏ ਸਾਰੇ ਫੜੀ ਵਾਲੇ।
0: ਅੱਛਾ ਜੀ।
1: ਹਾਂਜੀ, ਬਹੁਤ ਖੁਸ਼ ਹੋ ਰਹੇ ਨੇ
0: ਜੀ। ਬਹੁਤ ਹੀ ਵਧੀਆ ਲੱਗਦਾ ਜਦੋਂ ਸਾਡੇ ਸਰੋਤੇ ਜਿਹੜੇ ਨੇ ਪ੍ਰੋਗਰਾਮ ਪਸੰਦ ਕਰਦੇ ਨੇ।
1: ਮੈਂ ਕਿਹਾ ਤੁਸੀਂ ਲਾਓ ਪ੍ਰੋਗਰਾਮ ਚ, ਕਹਿੰਦੇ ਨੰਬਰ ਦਿਓ, ਨੰਬਰ ਦਿੱਤਾ ਉਹਨਾਂ ਨੂੰ ਮੈਂ
0: ਜੀ ਜੀ।
1: ਮੈਂ ਕਿਹਾ ਨੰਬਰ ਤੇ 23-42-174 ਤੇ ਗੱਲ ਕਰੋ, ਕਹਿੰਦੇ ਅਸੀਂ ਕੱਲ ਹੀ ਕਰਾਂਗੇ ਜੀ।
0: ਠੀਕ ਹੈ ਜੀ।
1: ਹਾਂ, ਮੈਂ ਕਿਹਾ ਅਸੂਲ ਆ, ਇੱਕ ਤਾਂ ਤੁਸੀਂ ਨਾਂ ਨੀ ਲੈਣਾ, ਨਾ ਤੁਸੀਂ ਚਾਰ ਚਾਰ ਕਾਲਾਂ ਲਾਉਣੀਆਂ ਜੀ। ਇੱਕ ਪ੍ਰੋਗਰਾਮ ਚ ਇੱਕੋ ਹੀ ਕਾਲ ਲਾਉਣੀ, ਫਿਰ ਤੁਹਾਡੀ ਕਾਲ ਚੱਕੀ ਜਾਣੀ।
0: ਬਹੁਤ ਹੀ ਵਧੀਆ,
1: ਬਿਲਕੁਲ ਠੀਕ ਆ ਜੀ
0: ਜੀ ਜੀ ਜੀ। ਤੇ ਹੋਰ ਤੁਸੀਂ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ ਅੱਜ? ਗੁਰਦਾਸ ਮਾਨ ਜੀ ਦੀ ਆਵਾਜ਼ ਦੇ ਵਿੱਚ ਰੋਟੀ ਹੱਕ ਦੀ ਖਾਈਏ, ਗਾਣਾ ਕਰਦੇ ਹਾਂ ਜੀ ਪਲੇ।

ਬਹੁਤ ਹੀ ਵਧੀਆ ਮੈਸੇਜ ਦੇ ਨਾਲ ਗੁਰਦਾਸ ਮਾਨ ਜੀ ਦੀ ਆਵਾਜ਼ ਦੇ ਵਿੱਚ ਗਾਣਾ ਅਸੀਂ ਸੁਣ ਰਹੇ ਸੀ, ਰੋਟੀ ਹੱਕ ਦੀ ਖਾਈਏ ਜੀ। ਲਾਈਵ ਫੋਨ ਇਨ ਪ੍ਰੋਗਰਾਮ ਤੁਸੀਂ ਕਰ ਰਹੇ ਹੋ ਜੀ ਇੰਜੋਏ, ਅਤੇ ਸਾਡਾ ਨੰਬਰ ਹੈ 0181 42 174, ਯਾਨੀ ਕਿ 01812342174 ਸਾਡਾ ਨੰਬਰ ਹੈ, ਅਤੇ ਸਾਡੇ ਕਾਲਰ

0: ਦੋਸਤ ਜਿਹੜੇ ਨੇ ਫਟਾਫਟ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਅਤੇ ਉਹਨਾਂ ਨਾਲ ਗੱਲਬਾਤ ਕਰਕੇ ਬਹੁਤ ਹੀ ਵਧੀਆ ਲੱਗ ਰਿਹਾ। ਕੌਣ ਨੇ ਅਗਲੇ ਕਾਲਰ ਦੋਸਤ ਕਰਦੇ ਉਹਨਾਂ ਨਾਲ ਗੱਲਬਾਤ? ਸਤਿ ਸ਼੍ਰੀ ਅਕਾਲ ਜੀ, ਨਮਸਕਾਰ।
1: ਸਤਿ ਸ਼੍ਰੀ ਅਕਾਲ ਜੀ।
0: ਜੀ ਕੌਣ ਬੋਲ ਰਹੇ ਹੋ ਜੀ ਤੁਸੀਂ?
1: ਨਾਲਾਪੰਡ ਤੋਂ ਬੋਲਦਾ ਸਨੀ
0: ਜੀ। ਪ੍ਰੋਗਰਾਮ ਪੰਜਾਬੀ ਤੜਕਾ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਤੁਹਾਡਾ।
1: ਥੈਂਕ ਯੂ ਮੈਮ।
0: ਆਵਾਜ਼ ਬਹੁਤ ਘੱਟ ਆ ਰਹੀ ਹੈ ਤੁਹਾਡੀ।
1: ਹੈਲੋ ਹੈਲੋ,
0: ਹੋਰ ਕੀ ਹਾਲ ਚਾਲ ਨੇ?
1: ਵਧੀਆ ਮੈਮ
0: ਜੀ। ਕੀ ਕਰਦੇ ਹੋ ਤੁਸੀਂ?
1: ਹਾਂਜੀ,
0: ਕੀ ਕਰਦੇ ਹੋ ਤੁਸੀਂ?
1: ਮੈਂ ਫੈਕਟਰੀ ਜੋਬ ਕਰਦਾ।
0: ਠੀਕ ਹੈ ਜੀ।
1: ਹਾਂਜੀ,
0: ਹੋਰ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ ਅੱਜ?
1: ਮੈਮ ਜੱਜੀ ਵੀ ਦਾ ਗਾਣਾ ਸੁਣਾ ਦਿਓ ਕੋਈ ਵੀ, ਕਿਉਂਕਿ ਮੇਰੇ ਚਾਚੀ ਨੂੰ ਬਹੁਤ ਪਸੰਦ ਆ।
0: ਅੱਛਾ ਜੀ, ਚਾਚਾ ਜੀ ਦੀ ਪਸੰਦ ਦਾ ਧਿਆਨ ਰੱਖ ਰਹੇ ਹੋ ਤੁਸੀਂ? ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ 'ਚ ਸ਼ਾਮਿਲ ਹੁੰਦੇ ਰਹੀ ਅਤੇ ਜੈਜ਼ੀ ਵੀ ਦੀ ਆਵਾਜ਼ ਦੇ ਵਿੱਚ ਗਾਣਾ ਕਰਦੇ ਹਾਂ ਜੀ ਅਸੀਂ ਪਲੇ, ਅਤੇ ਤੁਸੀਂ ਇੱਦਾਂ ਹੀ ਟਿਊਨ ਇਨ ਕਰਕੇ ਰੱਖੋ 102.7 FM ਰੇਨਬੋ। ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ ਤੜਕਾ।

0: जी ट्यून इन किया 102.7 FM रेनबो प्रोग्राम चल रहा है पंजाबी तड़का ते मैं हाँ जी थोड़ी अपनी साक्षी थोड़े नाल गल्लां चल रही ने थोड़े नाल दिलों एंड लाइव लाइव फोन इन प्रोग्राम चल रहा है ते साडे अगले कॉलर दोस्त प्रोग्राम दे विच शामिल होए ने कौन ने हो करदे उहनां नाल गलबात सत श्री अकाल जी नमस्कार
1: सत श्री अकाल मैम नमस्कार जी
0: जी कौन बोल रहे हो जी तुसी मेहनत करना बहुत ज्यादा जरूरी है इस जिंदगी दे विच
1: हां जी मेरे घर वाली पिंड जा रही 12-13 दिन हो गए आपे रोटी पकाउनी पेंदी है आपे भांडे मांजने पेंदे ने आपे कपड़े धोने पेंदे ने जी ऐसा होया पिया
0: चलो वधिया ना फिर पता चलदा है कि एक बंदे दी घर दे विच की वैल्यू है ना
1: हां जी और ओ छुट्टियां करके भाग जांदे ना बच्चे छुट्टियां ने
0: जी जी जी जी जी
1: ਉਸ ਮੇਰੇ ਪੇਰੈਂਟਸ ਨਹੀਂ ਹੈਗੇ ਫਿਰ ਤਾਂ ਕਰਕੇ ਮੈਨੂੰ ਘਰ ਦਾ ਕੰਮ ਸਾਰਾ ਆਪ ਹੀ ਕਰਨਾ ਪੈਂਦਾ ਜੀ
0: ਚਲੋ ਕੋਈ ਗੱਲ ਨਹੀਂ ਥੋੜੇ ਦਿਨ ਉਹਨਾਂ ਨੂੰ ਵੀ ਕੰਮ ਤੋਂ ਬ੍ਰੇਕ ਜਿਹੜੀ ਉਹ ਜ਼ਰੂਰੀ ਹੈ ਹਨਾ
1: ਹਾਂਜੀ ਹਾਂ
0: ਹੋਰ ਫਿਰ ਅੱਜ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ
1: ਮਾਨੇ ਮਿਸ ਪੂਜਾ ਦੀ ਆਵਾਜ਼ ਬੜੀ ਵਧੀਆ ਉਹਨਾਂ ਦਾ ਗਾਣਾ ਲਾ ਦੋ ਕੋਈ
0: ਵੀ ਜੀ ਠੀਕ ਹੈ ਜੀ ਸੁਖਬੀਰ ਜੀ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦੇ ਲਈ ਤੇ ਤੁਹਾਡੀ ਫਰਮਾਇਸ਼ ਤੇ ਮਿਸ ਪੂਜਾ ਦਾ ਗੀਤ ਜਿਹੜਾ ਅਸੀਂ ਪਲੇ ਕਰਾਂਗੇ ਤੇ ਹੁਣ ਜਿਹੜਾ ਟਾਈਮ ਹੋ ਚੁੱਕਾ ਹੈ ਪ੍ਰੋਗਰਾਮ ਨੂੰ ਇੱਥੇ ਹੀ ਵਾਈਂਡ ਅਪ ਕਰਨ ਦਾ ਹੋ ਚੁੱਕਾ ਹੈ ਜਿਹੜੇ ਕਾਲਰ ਦੋਸਤ ਅੱਜ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨਹੀਂ ਹੋ ਪਾਏ ਆਪਣੀ ਉਮੀਦ ਜਿਹੜੀ ਹੈ ਬਿਲਕੁਲ ਨਾ ਛੱਡਣਾ ਤੇ ਸਾਡਾ ਰੋਜ਼ ਲਾਈਵ ਫੋਨ ਇਨ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਖਾਸ ਪੰਜਾਬੀ ਤੜਕਾ ਤੁਸੀਂ ਕਰਦੇ ਹੋ ਇੰਜੋਏ ਤੇ ਸਾਡੀ ਕੋਸ਼ਿਸ਼ ਆਈ ਰਹਿੰਦੀ ਕਿ ਹਰ ਰੋਜ਼ ਨਵੇਂ ਕਾਲਰ ਇਸ ਖਾਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਤੇ ਅਸੀਂ ਇਹ ਵੀ ਰਿਕੁਐਸਟ ਕਰਾਂਗੇ ਕਿ ਜਿਹੜੇ ਕਾਲਰਸ ਦੀ ਕਾਲ ਲੱਗ ਜਾਂਦੀ ਹੈ ਤੇ ਕੁਝ ਕੁ ਦਿਨੋਂ ਥੋੜ੍ਹੀ ਜਿਹੀ ਬ੍ਰੇਕ ਜ਼ਰੂਰ ਲੈਣ ਤਾਂ ਕਿ ਨਵੇਂ ਕਾਲਰ ਜਿਹੜੇ ਨੇ ਹਰ ਵਾਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਸਕਣ ਸੋ ਇਸੇ ਮੈਸੇਜ ਦੇ ਨਾਲ ਪੰਜਾਬੀ ਤੜਕਾ ਪ੍ਰੋਗਰਾਮ ਨੂੰ ਅੱਜ ਇੱਥੇ ਹੀ ਵਾਈਂਡ ਅਪ ਕਰਦੇ ਹਾਂ ਮਿਸ ਪੂਜਾ ਦੀ ਆਵਾਜ਼ ਦੇ ਵਿੱਚ ਸਾਡੇ ਜਿਹੜੇ ਅੱਜ ਦੇ ਲਾਸਟ ਕਾਲਰ ਸੀਗੇ ਉਹਨਾਂ ਦੀ ਫਰਮਾਇਸ਼ 'ਤੇ ਗਾਣਾ ਪਲੇ ਕਰਦੇ ਹਾਂ ਅਤੇ ਕੁਛ ਕੁ ਦੇਰ ਬਾਅਦ ਸਾਡਾ ਅਗਲਾ ਪ੍ਰੋਗਰਾਮ ਹੋਮ ਸਵੀਟ ਹੋਮ ਤੁਸੀਂ ਕਰੋਗੇ ਜੀ ਇੰਜੋਏ

FM ਬੈਂਡ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਤੁਸੀਂ ਸੁਣ ਰਹੇ ਹੋ ਜੀ FM ਰੇਨਬੋ ਚੈਨਲ ਤੇ ਹੁਣ ਵੇਲਾ ਹੋ ਚੁੱਕਾ ਹੈ FM ਨਿਊਜ਼ ਹੈਡਲਾਈਨਸ ਦਾ।

ਬਈ ਸਰਬਜੀਤ ਕੌਰ ਜੀ ਦੀ ਆਵਾਜ਼ ਦੇ ਵਿੱਚ ਗਾਣਾ ਤੁਸੀਂ ਕਰ ਰਹੇ ਸੀ ਇੰਜੋਏ, ਗੱਲਾਂ ਗੂੜੀਆਂ ਕਰਾਂਗੇ ਅਤੇ ਅਸੀਂ ਵੀ ਅੱਜ ਤੁਹਾਡੇ ਨਾਲ ਬਹੁਤ ਸਾਰੀਆਂ ਖਾਸ ਖਾਸ ਗੱਲਾਂ ਇਸ ਖਾਸ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ ਕਰਾਂਗੇ ਜੀ। ਟਿਊਨ ਇਨ ਕੀਤਾ ਹੈ ਤੁਸੀਂ 102.7 FM ਰੇਨਬੋ 'ਤੇ, ਪ੍ਰੋਗਰਾਮ ਹੈ ਜੀ ਹੋਮ ਸਵੀਟ ਹੋਮ ਅਤੇ ਮੈਂ ਹਾਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਅਤੇ ਇਸ ਗਰਮੀ ਦੇ ਮੌਸਮ ਦੇ ਵਿੱਚ ਕੁਛ ਠੰਡਾ ਠੰਡਾ, ਮਤਲਬ ਚਾਹੇ ਪੀਣ ਨੂੰ ਮਿਲ ਜਾਏ ਅਤੇ ਜਾਂ ਫਿਰ ਸਾਡੇ ਚਿਹਰੇ ਨੂੰ ਮਿਲ ਜਾਏ ਤਾਂ ਬਹੁਤ ਹੀ ਵਧੀਆ ਲੱਗਦਾ। ਸੋਸ਼ਲ ਮੀਡੀਆ 'ਤੇ ਗੱਲ ਕਰੀਏ ਤਾਂ ਆਪਾਂ ਬਹੁਤ ਸਾਰੇ ਰੀਲਸ ਜਾਂ ਅੱਜ ਕੱਲ੍ਹ ਬਹੁਤ ਜ਼ਿਆਦਾ ਟਰੈਂਡ ਹੈਗਾ ਜੀ ਆਈਸ ਫੇਸ਼ੀਅਲ ਦਾ। ਅੱਜ ਉਹਦੇ ਬਾਰੇ ਹੀ ਗੱਲ ਕਰਾਂਗੇ ਕਿ ਕਿੰਨਾ ਕੁ ਫਾਇਦੇਮੰਦ ਹੈ ਅਤੇ ਇਹਨੂੰ ਕਰਨ ਦੀ ਰਾਈਟ ਟੈਕਨੀਕ ਕੀ ਹੈ। ਸੋ ਐਕਸਪਰਟਸ ਦਾ ਕਹਿਣਾ ਹੈ ਕਿ ਮਤਲਬ ਜੇ ਗੱਲ ਕਰੀਏ ਆਪਾਂ ਇੱਕ ਆਈਸ ਫੇਸ਼ੀਅਲ ਦੀ, ਉਹ ਹੈ ਕਿ ਇਹ ਬਹੁਤ ਹੀ ਆਸਾਨ ਜਿਹਾ ਸਕਿਨ ਕੇਅਰ ਰੂਟੀਨ ਹੈਗਾ ਜਿਹਦੇ ਵਿੱਚ ਚਿਹਰੇ ਨੂੰ ਠੰਡਕ ਜਿਹੜੀ ਹੈ ਸਾਡੇ ਪਹੁੰਚਦੀ ਹੈ। ਅਤੇ ਇਹਦੇ ਲਈ ਕੀ ਕਰਦੇ ਨੇ, ਕੁਛ ਲੋਕ ਬਰਫ਼ ਜਿਹੜੀ ਹੈ ਡਾਇਰੈਕਟਲੀ ਆਪਣੇ ਫੇਸ 'ਤੇ ਸਰਕੂਲਰ ਮੋਸ਼ਨ ਦੇ ਵਿੱਚ ਅਪਲਾਈ ਕਰਦੇ ਨੇ, ਅਤੇ ਕੁਛ ਕੀ ਕਰਦੇ ਨੇ ਠੰਡਾ ਪਾਣੀ ਜਾਂ ਆਈਸ ਬਹੁਤ ਸਾਰੀ ਲੈ ਕੇ ਇੱਕ ਵੱਡੇ ਸਾਰੇ ਡੋਂਗੇ ਦੇ ਵਿੱਚ ਉਹਦੇ ਵਿੱਚ ਆਪਣਾ ਫੇਸ ਜਿਹੜਾ ਹੈ 10-15 ਸੈਕਿੰਡ ਦੇ ਲਈ ਡਿਪ ਕਰਦੇ ਨੇ। ਸੋ ਇਹਨੂੰ ਕਰਨ ਦਾ ਸਹੀ ਤਰੀਕਾ ਕੀ ਹੈ, ਯਾਨੀ ਕਿ ਆਈਸ ਫੇਸ਼ੀਅਲ ਜੇ ਤੁਸੀਂ ਵੀ ਘਰ ਦੇ ਵਿੱਚ ਕਰਵਾਉਣ ਦਾ ਮਤਲਬ ਕਰਨ ਦਾ ਆਪਣੇ ਆਪ ਸੋਚ ਰਹੇ ਹੋ, ਤਾਂ ਉਹਦੇ ਲਈ ਕੀ ਕਰਨਾ ਹੈਗਾ, ਇੱਕ ਸੂਤੀ ਕੱਪੜਾ ਲੈਣਾ ਹੈ ਅਤੇ ਆਈਸ ਫੇਸ ਜਿਹੜੀ ਹੈ ਫੇਸ 'ਤੇ ਅਪਲਾਈ ਕਰਨ ਤੋਂ ਪਹਿਲਾਂ ਆਪਣਾ ਫੇਸ ਜਿਹੜਾ ਹੈ ਚੰਗੀ ਤਰ੍ਹਾਂ ਤੁਸੀਂ ਸਾਫ਼ ਜ਼ਰੂਰ ਕਰਨਾ। ਉਸ ਤੋਂ ਬਾਅਦ ਸੋਫਟ ਕੋਟਨ ਦੇ ਕੱਪੜੇ ਦੇ ਵਿੱਚ ਬਰਫ਼ ਦਾ ਟੁਕੜਾ ਲਪੇਟ ਕੇ ਉਹਨੂੰ ਆਪਣੇ ਚਿਹਰੇ 'ਤੇ ਵਿੱਚ ਆਪਾਂ ਸਰਕੂਲਰ ਮੋਸ਼ਨ 'ਤੇ ਨਾਲ ਆਪਣੇ ਗਲੇ 'ਤੇ, ਮੱਥੇ 'ਤੇ, ਅੱਖਾਂ ਦੇ ਨੀਚੇ ਵਾਲੇ ਏਰੀਆ 'ਤੇ, ਸਾਰੇ ਫੇਸ 'ਤੇ ਜਿਹੜਾ ਹੈ ਅਪਲਾਈ ਕਰਨਾ ਹੈ। ਪਰ ਜਦੋਂ ਤੁਸੀਂ ਅੱਖਾਂ ਦੇ ਨੀਚੇ ਜਿਹੜਾ ਹੈ ਆਈਸ ਅਪਲਾਈ ਕਰ ਰਹੇ ਹੋ ਤਾਂ ਉਦੋਂ ਹੱਥ ਜਿਹੜੇ ਨੇ ਹਲਕੇ ਹੱਥਾਂ ਨਾਲ ਮਸਾਜ ਕਰਨੀ ਹੈ। 2-3 ਮਿੰਟ ਦਾ ਜਿਹੜਾ ਟਾਈਮ ਹੁੰਦਾ ਹੈ ਸਫੀਸ਼ੀਐਂਟ ਹੈ ਇਸ ਫੇਸ਼ੀਅਲ ਵਾਸਤੇ। ਅਤੇ ਇਹਦੇ ਨਾਲ ਹੀ ਨਾਲ ਜੇ ਤੁਸੀਂ ਆਪਣਾ ਚਿਹਰਾ ਜਿਹੜਾ ਹੈਗਾ ਬਰਫ਼ ਵਾਲੇ ਪਾਣੀ 'ਚ ਡੁਬਾਉਣ ਦਾ ਸੋਚ ਰਹੇ ਹੋ ਤਾਂ ਉਹਦੇ ਲਈ 10-15 ਸੈਕਿੰਡ ਜਿਹੜੇ ਨੇ ਉਹ ਸਫੀਸ਼ੀਐਂਟ ਨੇ। ਉਸ ਤੋਂ ਜ਼ਿਆਦਾ ਜਿਹੜਾ ਹੈ ਬਰਫ਼ ਵਾਲੇ ਪਾਣੀ ਦੇ ਵਿੱਚ ਆਪਣਾ ਫੇਸ ਨਾ ਡੁਬੋ ਕੇ ਰੱਖੋ। ਅਤੇ ਇਸ ਤੋਂ ਇਲਾਵਾ ਜਿੱਦਾਂ ਹੀ ਤੁਸੀਂ ਇਹ ਫੇਸ਼ੀਅਲ ਕਰ ਲੈਂਦੇ ਹੋ, ਆਈਸਿੰਗ ਆਪਣੇ ਫੇਸ 'ਤੇ ਅਪਲਾਈ ਕਰਦੇ ਹੋ, ਤਾਂ ਉਸ ਤੋਂ ਬਾਅਦ ਮੋਇਸਚਰਾਈਜੇਸ਼ਨ ਜਿਹੜੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ। ਹੁਣ ਫਾਇਦਿਆਂ ਦੀ ਗੱਲ ਕਰੀਏ ਤਾਂ ਐਕਸਪਰਟਸ ਕਹਿੰਦੇ ਨੇ ਕਿ ਆਈਸ ਫੇਸ਼ੀਅਲ ਜਿਹੜਾ ਹੈ ਇਹਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਤੁਹਾਡੇ ਚਿਹਰੇ ਨੂੰ ਜਿਹੜੀ ਹੈ ਇੰਸਟੈਂਟ ਫਰੈਸ਼ਨੈਸ ਅਤੇ ਰੀਫਰੈਸ਼ ਲੁੱਕ ਮਿਲਦੀ ਹੈ। ਅਤੇ ਬਹੁਤ ਸਾਰੇ ਲੋਕ ਇੱਦਾਂ ਦੇ ਵੀ ਹੁੰਦੇ ਨੇ ਜਿਹੜੇ ਸਵੇਰੇ ਉੱਠ ਕੇ ਉਹਨਾਂ ਦੇ ਅੱਖਾਂ ਦੇ ਨੀਚੇ ਪਫੀਨੈਸ ਜਾਂ ਫਿਰ ਫੇਸ 'ਤੇ ਹਲਕੀ ਹਲਕੀ ਸਵੈਲਿੰਗ ਦੇਖਣ ਨੂੰ ਮਿਲਦੀ ਹੈ, ਅਤੇ ਇਸ ਫੇਸ਼ੀਅਲ ਦੇ ਨਾਲ ਉਸ ਚੀਜ਼ 'ਤੇ ਤੁਸੀਂ ਇੰਸਟੈਂਟ ਰਿਲੀਫ ਪਾ ਸਕਦੇ ਹੋ। ਔਰ ਬਹੁਤ ਸਾਰੇ ਲੋਕ ਇਹ ਚੀਜ਼ ਵੀ ਫੀਲ ਕਰਦੇ ਨੇ ਕਿ ਇਸ ਫੇਸ਼ੀਅਲ ਤੋਂ ਬਾਅਦ ਸਾਡੇ ਸਕਿਨ ਦੇ ਜਿਹੜੇ ਫੇਸ 'ਤੇ ਪੋਰਸ ਹੈਗੇ ਨੇ ਉਹ ਖੁੱਲ੍ਹ ਜਾਂਦੇ ਨੇ, ਅਤੇ ਟਾਈਮ ਦੇ ਨਾਲ ਨਾਲ ਟਾਈਟ ਵੀ ਹੁੰਦੇ ਨੇ, ਜਿਹਦੇ ਨਾਲ ਮੇਕਅਪ ਜਿਹੜਾ ਹੈਗਾ ਬਹੁਤ ਜ਼ਿਆਦਾ ਸਮੂਥ ਲੱਗਦਾ ਚਿਹਰੇ 'ਤੇ।

ਉਸ ਤੋਂ ਇਲਾਵਾ ਜੇ ਤੁਸੀਂ ਬਹੁਤ ਜ਼ਿਆਦਾ ਥਕਾਨ ਮਹਿਸੂਸ ਕਰ ਰਹੇ ਹੋ ਤਾਂ ਇਸ ਫੇਸ਼ੀਅਲ ਤੋਂ ਬਾਅਦ ਤੁਹਾਨੂੰ ਰਿਲੈਕਸ ਵੀ ਜ਼ਰੂਰ ਫੀਲ ਹੁੰਦਾ ਹੈ ਅਤੇ ਆਈਸ ਫੇਸ਼ੀਅਲ ਚਿਹਰੇ ਦੇ ਲਈ ਕੁਛ ਸਮੇਂ ਦੇ ਲਈ ਆਪਾਂ ਕਹਿ ਸਕਦੇ ਹਾਂ ਕਿ ਫਰੈਸ਼ ਗਲੋਇੰਗ ਸਕਿਨ ਜ਼ਰੂਰ ਦਿੰਦਾ ਹੈ। ਪਰ ਜੇ ਗੱਲ ਕਰੀਏ ਝੁਰਲੀਆਂ ਦੀ ਜਾਂ ਫਿਰ ਮਤਲਬ ਸਕਿਨ ਜਿਹੜੀ ਹੈਗੀ ਹੈ ਲੂਜ਼ ਹੋ ਰਹੀ ਹੈ ਅਤੇ ਉਹਦੇ ਵਿੱਚ ਇਹ ਬਹੁਤ ਜ਼ਿਆਦਾ ਲੰਬੇ ਸਮੇਂ ਦੇ ਲਈ ਕੁਛ ਖਾਸ ਬੈਨੀਫਿਟ ਨਹੀਂ ਮਿਲਦੇ ਜੋ ਸਕਿਨ ਐਕਸਪਰਟ ਕਹਿੰਦੇ ਨੇ। ਸੋ ਇਹ ਸੀ ਆਈਸ ਫੇਸ਼ੀਅਲ ਬਾਰੇ ਗੱਲਬਾਤ। ਇਹਨੂੰ ਸਹੀ ਤਰ੍ਹਾਂ

ਅਸੀਂ ਘਰ ਦੇ ਵਿੱਚ ਕਿਵੇਂ ਘਰੇਲੂ ਨੁਸਖਿਆਂ ਦੇ ਨਾਲ ਚਮਕਦਾਰ ਬਣਾ ਸਕਦੇ ਹਾਂ ਉਹਦੇ ਬਾਰੇ ਗੱਲਬਾਤ ਕਰਾਂਗੇ। ਟਿਊਨ ਇਨ ਕਰਕੇ ਰੱਖੋ ਜੀ ਬਸ 102.7 FM ਰੇਨਬੋ ਤੇ ਹੁਣ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਇੱਕ ਖੂਬਸੂਰਤ ਜਿਹਾ ਟਰੈਕ ਆ ਰਿਹਾ ਤੁਹਾਡੇ ਰੇਡੀਓ ਸੈੱਟ 'ਤੇ।

ਗੱਲਾਂ ਚੱਲ ਰਹੀਆਂ ਨੇ ਤੁਹਾਡੇ ਨਾਲ ਦਿਲੋਂ ਐਂਡ ਲਾਈਵ ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ ਪ੍ਰੋਗਰਾਮ ਚੱਲ ਰਿਹਾ ਜੀ ਹੋਮ ਸਵੀਟ ਹੋਮ ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ ਅਤੇ ਗਾਣੇ ਤੋਂ ਪਹਿਲਾਂ ਗੱਲ ਚੱਲ ਰਹੀ ਸੀ ਕਿ ਘਰੇਲੂ ਨੁਸਖੇ ਜਿਹੜੇ ਸਾਡੇ ਦਾਦੀਆਂ ਨਾਨੀਆਂ ਵੱਲੋਂ ਅਜ਼ਮਾਏ ਹੋਏ ਨੇ ਅਤੇ ਪੀੜ੍ਹੀ ਦਰ ਪੀੜ੍ਹੀ ਸਾਡੇ ਤੱਕ ਪਹੁੰਚਦੇ ਨੇ ਉਹਨਾਂ ਨੁਸਖਿਆਂ ਦੀ ਅੱਜ ਅਸੀਂ ਗੱਲ ਕਰਾਂਗੇ ਕਿ ਕਿੱਦਾਂ ਉਹਨਾਂ ਨੂੰ ਅਪਣਾ ਕੇ ਅਸੀਂ ਆਪਣੇ ਜਿਹੜੇ ਦੰਦ ਹੈਗੇ ਨੇ ਇਹਨਾਂ ਨੂੰ ਸਾਫ਼ ਚਮਕਦਾਰ ਬਣਾ ਸਕਦੇ ਹਾਂ ਘਰ ਦੇ ਵਿੱਚ ਹੀ। ਅੱਜ ਕੱਲ੍ਹ ਦੀ ਭੱਜ ਨੱਸ ਦੀ ਜ਼ਿੰਦਗੀ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਸਾਡੀ ਖਾਣ ਪੀਣ ਦੀ ਆਦਤਾਂ ਬਹੁਤ ਬਦਲ ਗਈਆਂ ਨੇ। ਉਹ ਸਿਰਫ ਸਾਡੀ ਸਿਹਤ 'ਤੇ ਨਹੀਂ ਬਲਕਿ ਸਾਡੇ ਦੰਦਾਂ 'ਤੇ ਵੀ ਉਹਨਾਂ ਦਾ ਅਸਰ ਜਿਹੜਾ ਉਹਨਾਂ ਦੀ ਸਾਫ਼ ਸਫਾਈ ਕਹੀਏ ਜਾਂ ਫਿਰ ਉਹਨਾਂ ਦੀ ਮਜ਼ਬੂਤੀ ਦੀ ਗੱਲ ਕਹੀਏ ਤਾਂ ਦੇਖਣ ਨੂੰ ਮਿਲਦਾ ਹੈ, ਜਿਹਦੇ ਨਾਲ ਟਾਈਮ ਦੇ ਨਾਲ ਨਾਲ ਸਾਡੇ ਦੰਦ ਜਿਹੜੇ ਨੇ ਆਪਣਾ ਪੀਲਾਪਨ ਜਿਹੜਾ ਹੈਗਾ ਇਹਨਾਂ 'ਚ ਦੇਖਣ ਨੂੰ ਮਿਲਦਾ ਹੈ। ਅਤੇ ਜਿਹੜੇ ਦੰਦਾਂ ਦੇ ਟ੍ਰੀਟਮੈਂਟ ਹੈਗੇ ਨੇ ਨਾ ਉਹ ਕਾਫ਼ੀ ਜ਼ਿਆਦਾ ਐਕਸਪੈਂਸਿਵ ਨੇ, ਲੇਕਿਨ ਕੁਛ ਆਸਾਨ ਜਿਹੀਆਂ ਚੀਜ਼ਾਂ ਘਰੇਲੂ ਟਿਪਸ ਅਪਣਾ ਕੇ ਅਸੀਂ ਆਪਣੇ ਦੰਦਾਂ ਨੂੰ ਜਿਹੜਾ ਹੈਗਾ, ਕਹਿੰਦੇ ਆ ਕਿ ਦੰਦ ਜਿਹੜੇ ਹੁੰਦੇ ਨੇ ਨਾ ਮੋਤੀਆਂ ਵਾਂਗ ਹੁੰਦੇ ਨੇ ਅਤੇ ਇਹਨਾਂ ਨੂੰ ਮੋਤੀਆਂ ਵਾਂਗ ਹੀ ਸਫੇਦ ਚਮਕਦਾਰ ਇਹਨਾਂ ਟਿਪਸ ਦੇ ਨਾਲ ਅਸੀਂ ਬਣਾ ਸਕਦੇ ਹਾਂ। ਸਭ ਤੋਂ ਪਹਿਲੇ ਗੱਲ ਆਉਂਦੀ ਹੈ ਜੀ ਬੇਕਿੰਗ ਸੋਡਾ ਅਤੇ ਨਿੰਬੂ ਦੀ। ਹਫ਼ਤੇ ਦੇ ਵਿੱਚ ਇੱਕ ਜਾਂ ਦੋ ਵਾਰ ਬੇਕਿੰਗ ਸੋਡਾ ਹਲਕਾ ਜਿਹਾ ਲੈ ਕੇ ਅਤੇ ਉਹਦੇ 'ਚ ਨਿੰਬੂ ਦਾ ਰਸ ਜਿਹੜਾ ਹੈਗਾ ਹਲਕਾ ਜਿਹਾ ਮਿਕਸ ਕਰਕੇ ਇਹਦਾ ਇੱਕ ਪੇਸਟ ਬਣਾ ਕੇ ਅਸੀਂ ਆਪਣੇ ਦੰਦਾਂ 'ਤੇ ਇਸਤੇਮਾਲ ਕਰਾਂਗੇ ਤਾਂ ਦੰਦ

ਜਿਹੜੇ ਹੈਗੇ ਨੇ, ਆਪਣਾ ਪੀਲਾਪਨ ਜਿਹੜਾ ਹੈਗਾ ਉਹਨਾਂ ਤੋਂ ਦੂਰ ਹੋ ਜਾਏਗਾ। ਇਹਦੇ ਨਾਲ ਹੀ ਨਾਲ ਸਟ੍ਰੋਬਰੀ ਅਤੇ ਨਮਕ, ਮੈਸ਼ ਕੀਤੀ ਹੋਈ ਸਟ੍ਰੋਬਰੀ ਦਾ ਪਲਪ ਜਿਹੜਾ ਹੈਗਾ ਉਹ ਚਾਹੀਦਾ, ਅਤੇ ਉਹਦੇ ਵਿੱਚ ਹਲਕਾ ਜਿਹਾ ਨਮਕ ਜਿਹੜਾ ਹੈਗਾ ਉਸੇ ਮਿਕਸ ਕਰਨਾ। ਤੈਨੂੰ ਰਗੜਨ ਦੇ ਨਾਲ ਵੀ ਸਾਡੇ ਦੰਦਾਂ ਦੀ ਸਫਾਈ ਬਹੁਤ ਹੀ ਵਧੀਆ ਤਰੀਕੇ ਨਾਲ ਹੁੰਦੀ ਹੈ। ਇਹਦੇ ਨਾਲ ਹੀ ਨਾਲ ਕੋਕੋਨਟ ਆਇਲ, ਨਾਰੀਅਲ ਦਾ ਤੇਲ, ਰੋਜ਼ 10 ਤੋਂ 15 ਮਿੰਟ ਦੇ ਲਈ ਨਾਰੀਅਲ ਦਾ ਤੇਲ ਜਿਹੜਾ ਹੈਗਾ ਮੂੰਹ ਦੇ ਵਿੱਚ ਅਸੀਂ ਜੇ ਰੱਖ ਕੇ ਉਹਨੂੰ ਚੰਗੀ ਤਰ੍ਹਾਂ ਘੁਮਾਈਏ, ਕੂਲਾ ਕਰੀਏ, ਤਾਂ ਜਿਹੜੇ ਬੈਕਟੀਰੀਆ ਹੈਗੇ ਆ ਮੂੰਹ ਦੇ ਉਹ ਘੱਟ ਜਾਣਗੇ ਅਤੇ ਦੰਦ ਜਿਹੜੇ ਹੈਗੇ ਨੇ ਉਹ ਸਾਡੇ ਸਾਫ਼ ਰਹਿਣਗੇ। ਐਪਲ, ਸੇਬ ਜਿਹੜਾ ਹੈ ਦੰਦਾਂ ਦੀ ਸਫਾਈ ਦੇ ਲਈ ਉਹ ਵੀ ਬਹੁਤ ਕਾਰਗਰ ਹੈਗਾ। ਸੇਬ ਜਿਹੜਾ ਦੰਦਾਂ ਦੇ ਲਈ ਨੈਚੁਰਲ ਕਲੀਨਰ ਜਿਹਨੂੰ ਕਹਿ ਸਕਦੇ ਹਾਂ ਉਹ ਮੰਨਿਆ ਜਾਂਦਾ ਹੈ, ਜਿਹਦੇ ਨਾਲ ਚਬਾਉਣ ਦੇ ਨਾਲ ਮੂੰਹ 'ਚ ਜਮੀ ਹੋਈ ਜਿਹੜੀ ਗੰਦਗੀ ਹੁੰਦੀ ਹੈ ਜਾਂ ਫਿਰ ਬੈਕਟੀਰੀਆਜ਼ ਹੁੰਦੇ ਨੇ ਜਾਂ ਹਲਕੇ ਦਾਗ ਜਿਹੜੇ ਹੁੰਦੇ ਨੇ ਨਾ ਉਹ ਹਟ ਜਾਂਦੇ ਨੇ, ਨਾਲ ਹੀ ਨਾਲ ਮੂੰਹ ਤੋਂ ਜਿਹੜੀ ਲਾਰ ਦਾ ਪ੍ਰਭਾਵ ਜਿਹੜਾ ਹੈਗਾ ਉਹ ਵੱਧਦਾ ਹੈਗਾ, ਜਿਹਦੇ ਨਾਲ ਬੈਕਟੀਰੀਆ ਘੱਟ ਹੋ ਜਾਂਦੇ ਨੇ। ਸੋ ਆਪਣੇ ਦੰਦਾਂ ਨੂੰ ਮਜ਼ਬੂਤ ਰੱਖਣ ਵਾਸਤੇ, ਚਮਕਦਾਰ ਰੱਖਣ ਵਾਸਤੇ ਸੇਬ ਜਿਹੜਾ ਨਾ ਰੋਜ਼ ਚਬਾ ਚਬਾ ਕੇ ਜ਼ਰੂਰ ਖਾਓ। ਇਹਦੇ ਨਾਲ ਹੀ ਨਾਲ ਗੱਲ ਕਰੀਏ ਬਦਾਮ ਦੀ, ਤਾਂ ਉਹਨਾਂ ਨੂੰ ਚਬਾਉਣ ਦੇ ਨਾਲ ਵੀ ਲਾਰ ਜਿਹੜੀ ਹੈ ਸਾਡੇ ਮੂੰਹ ਦੇ ਵਿੱਚ ਵੱਧਦੀ ਹੈਗੀ ਹੈ, ਅਤੇ ਜੋ ਦੰਦਾਂ ਦੀ ਸਫਾਈ ਦੇ ਲਈ ਅਹਿਮ ਭੂਮਿਕਾ ਰੱਖਦੀ ਹੈ, ਜਿਹਦੇ ਨਾਲ ਮੂੰਹ ਦੇ ਬੈਕਟੀਰੀਆਜ਼ ਜਿਹੜੇ ਨੇ ਉਹ ਘੱਟ ਹੋ ਜਾਂਦੇ ਨੇ, ਅਤੇ ਨੈਚੁਰਲ ਤਰੀਕੇ ਦੇ ਨਾਲ ਸਾਡੇ ਦੰਦਾਂ ਦੀ ਸਫਾਈ ਹੁੰਦੀ ਹੈ। ਸੋ ਗੱਲ ਕਰੀਏ ਪਾਈਨਐਪਲ ਦੀ, ਯਾਨੀ ਕਿ ਅਨਾਨਾਸ ਦੀ। ਅਨਾਨਾਸ ਵਿੱਚ ਮੌਜੂਦ ਹੁੰਦੇ ਨੇ ਬ੍ਰੋਮਲਿਨ ਇਨਜ਼ਾਈਮ, ਜੋ ਕਿ ਦੰਦਾਂ ਦੇ ਵਿੱਚ ਜਮੇ ਦਾਗ ਨੂੰ ਹਟਾਉਣ ਵਾਸਤੇ, ਅਤੇ ਮਸੂੜਿਆਂ ਦੀ ਕਿਸੇ ਵੀ ਤਰੀਕੇ ਦੀ ਸੁਜਨ ਹੋਵੇ ਯਾਨੀ ਕਿ ਸੋਜਿਸ਼ ਹੋਈ ਹੋਵੇ ਸਾਡੇ ਗਮਸ ਦੇ ਵਿੱਚ, ਅਤੇ ਉਹਨਾਂ ਨੂੰ ਘੱਟ ਕਰਨ ਦੇ ਵਿੱਚ ਬਹੁਤ ਹੀ ਜ਼ਿਆਦਾ ਮਦਦਗਾਰ ਹੈਗੇ ਨੇ। ਸੋ ਦੰਦਾਂ ਦੀ ਅੰਦਰ ਤੱਕ ਸਫਾਈ ਰੱਖਣ ਦੇ ਲਈ ਆਪਣੀ ਡਾਇਟ ਦੇ ਵਿੱਚ ਪਾਈਨਐਪਲ ਜ਼ਰੂਰ ਐਡ ਕਰੋ। ਉਹਦੇ ਨਾਲ ਹੀ ਨਾਲ ਗੱਲ ਕਰੀਏ ਸਿਟ੍ਰਿਕ ਫਰੂਟਸ ਦੀ, ਖੱਟੇ ਫਲ, ਚਾਹੇ ਸੰਤਰਾ ਹੋਏ, ਨਿੰਬੂ ਹੋਏ, ਕੀਵੀ ਹੋਏ, ਇਹ ਸਾਰੇ ਦੇ ਸਾਰੇ ਸਾਡੇ ਮੂੰਹ ਦੇ ਮੌਜੂਦ ਬੈਕਟੀਰੀਆਜ਼ ਜਿਹੜੇ ਹੁੰਦੇ ਨੇ ਨਾ ਬੈਡ ਵਾਲੇ, ਉਹਨਾਂ ਨੂੰ ਘੱਟ ਕਰਨ ਦੇ ਵਿੱਚ ਬਹੁਤ ਜ਼ਿਆਦਾ ਹੈਲਪਫੁੱਲ ਨੇ। ਸੋ ਇਹਨਾਂ ਘਰੇਲੂ ਨੁਸਖਿਆਂ ਦੇ ਨਾਲ ਨਾਲ ਦਿਨ ਦੇ ਵਿੱਚ 2 ਵਾਰ ਬ੍ਰਸ਼ ਜਿਹੜਾ ਹੈ ਜ਼ਰੂਰ ਕਰੋ, ਨਾਲ ਹੀ ਨਾਲ ਫਲੋਰਾਈਡ ਯੁਕਤ ਟੁੱਥਪੇਸਟ ਜਿਹੜਾ ਹੈ ਉਹਦਾ ਇਸਤੇਮਾਲ ਕਰੋ, ਅਤੇ ਫਲੋਸਿੰਗ ਜਿਹੜੀ ਹੈ ਰੈਗੂਲਰ ਕਰੋ। ਐਂਟੀਬੈਕਟੀਰੀਅਲ ਮਾਊਥ ਵਾਸ਼ ਜਿਹੜੇ ਨੇ ਅਸੀਂ ਉਹਨਾਂ ਦਾ ਉਪਯੋਗ ਵੀ ਕਰ ਸਕਦੇ ਹਾਂ, ਅਤੇ ਨਾਲ ਹੀ ਨਾਲ ਆਪਣੀ ਡਾਇਟ ਦੇ ਵਿੱਚ ਜਿਹੜਾ ਹੈਗਾ ਮਿੱਠਾ ਜਾਂ ਫਿਰ ਕੋਲਡ ਡਰਿੰਕਸ ਜਿਹੜੀਆਂ ਹੈਗੀਆਂ ਜਾਂ ਸੋਇਆ ਸੌਸ ਹੈਗੀ ਹੈ, ਇਹਨਾਂ ਚੀਜ਼ਾਂ ਤੋਂ ਅਸੀਂ ਦੂਰ ਰਹੀਏ। ਸੋ ਇਹ ਸੀ ਆਸਾਨ ਆਸਾਨ ਟਿਪਸ ਜਿਹੜੀਆਂ ਨੇ ਅਸੀਂ ਯੂਜ਼ ਕਰ ਸਕਦੇ ਹਾਂ, ਅਤੇ ਨਾਲ ਹੀ ਨਾਲ ਗੱਲਾਂ ਦੇ ਨਾਲ ਨਾਲ ਗਾਣੇ ਜਿਹੜੇ ਨੇ ਉਹ ਰੁਕਣਗੇ ਨਹੀਂ। ਰਫੀ ਸਾਹਿਬ ਦੀ ਆਵਾਜ਼ ਦੇ ਵਿੱਚ ਆ ਰਿਹਾ ਜੀ ਅਗਲਾ ਗੀਤ ਤੁਹਾਡੇ ਰੇਡੀਓ ਸੈੱਟ 'ਤੇ।

0: FM band 102.7 FM rainbow ਤੇ program ਚੱਲ ਰਿਹਾ ਹੈ home sweet home ਤੇ ਪ੍ਰਿੰਕਾ ਭਰਤਵਾਜ ਅੱਜ ਸਾਡੇ ਨਾਲ ਨੇ ਜੋ ਕਿ ਕਰੋਸ਼ੇ ਜਿਹਨੂੰ ਆਪਾਂ ਆਮ ਭਾਸ਼ਾ ਦੇ ਵਿੱਚ ਕਰੋਸ਼ੀਆ ਵੀ ਕਹਿ ਦਿੰਦੇ ਹਾਂ ਤੇ ਉਹਦੇ ਨਾਲ ਵੱਖਰੀਆਂ ਵੱਖਰੀਆਂ ਚੀਜ਼ਾਂ ਬਣਾਉਂਦੇ ਨੇ ਅੱਜ ਇਹਦੇ ਬਾਰੇ ਹੀ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਪ੍ਰਿੰਕਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ
1: ਥੈਂਕ ਯੂ ਮੈਮ
0: ਹੋਰ ਤੁਸੀਂ ਇਸ ਫੀਲਡ ਦੇ ਵਿੱਚ ਜਿਵੇਂ ਅੱਜ ਕੱਲ੍ਹ ਅਸੀਂ ਜੇ ਗੱਲ ਕਰੀਏ ਤਾਂ ਇੱਦਾਂ ਲੱਗਦਾ ਹੈ ਕਿ ਯੂਥ ਜਿਹੜਾ ਹੈਗਾ ਨਿਟਿੰਗ ਤੋਂ ਜਾਂ ਸਟਿਚਿੰਗ ਤੋਂ ਜਾਂ ਕਰੋਸ਼ੇ ਤੋਂ ਕਿਤੇ ਨਾ ਕਿਤੇ ਦੂਰ ਜਾ ਰਿਹਾ ਹੈ ਸ਼ਾਇਦ ਜਿਹੜੇ ਜੈਨਜ਼ਿਸ ਨੇ ਉਹਨਾਂ ਨੂੰ ਇਹਨਾਂ ਦੇ ਵਿੱਚ ਇਸ ਫੀਲਡ ਦੇ ਵਿੱਚ ਕੋਈ ਬਹੁਤਾ ਇੰਟਰਸਟ ਨਹੀਂ ਹੈ ਤੁਹਾਨੂੰ ਇਹਦਾ ਸ਼ੌਂਕ ਕਿੱਦਾਂ ਪਿਆ
1: ਮੈਨੂੰ ਹੁਣ 3 ਸਾਲ ਹੋਣ ਚੱਲੇ ਆ ਇਹਦੇ ਵਿੱਚ ਇੰਟਰਸਟ ਆਏ ਨੂੰ ਕਿਉਂਕਿ ਮੈਂ ਸੋਚਿਆ ਸੀ ਕਿ ਮੈਂ ਜਦੋਂ ਰੱਖੜੀ ਆਈ ਸੀਗੀ ਤੇ ਮੈਂ ਸੋਚਿਆ ਕਿ ਮੈਂ ਆਪਣੇ ਭਰਾ ਵਾਸਤੇ ਹੈਂਡਮੇਡ ਰੱਖੜੀਆਂ ਬਣਾ ਲਵਾਂ ਤੇ ਉਹ ਬਸ ਏਦਾਂ ਹੀ ਪਹਿਲਾਂ ਥੋੜਾ ਮੈਨੂੰ ਔਖਾ ਲੱਗਾ ਸੀਗਾ ਪਰ ਕਿਉਂਕਿ ਮੈਂ ਕਾਫੀ ਟਾਈਮ ਬਾਅਦ ਸ਼ੁਰੂ ਕੀਤਾ ਸੀਗਾ ਕਿਉਂਕਿ ਮੈਂ ਬਚਪਨ ਚ ਕਰਦੀ ਸੀਗੀ ਮਤਲਬ ਛੋਟੇ ਹੁੰਦੇ ਮੰਮੀ ਨੇ ਮੈਨੂੰ ਥੋੜਾ ਬਹੁਤਾ ਸਿਖਾਇਆ ਸੀਗਾ ਇਹਦਾ ਤੇ ਹੁਣ ਜਾ ਕੇ ਮੈਂ ਦੁਬਾਰਾ ਉਹਨੂੰ ਸ਼ੁਰੂ ਕੀਤਾ ਮੈਂ ਕਿਹਾ ਚਲੋ ਮੈਂ ਹੈਂਡਮੇਡ ਬਣਾਉਂਦੀ ਹਾਂ ਰੱਖੜੀਆਂ ਤੇ ਉਦੋਂ ਮੈਂ ਜਦੋਂ ਬਣਾਈਆਂ ਪਹਿਲਾਂ ਥੋੜਾ ਔਖਾ ਲੱਗਿਆ ਪਰ ਫਿਰ ਵੀ ਬਣਾ ਲਈਆਂ ਉਹ ਤੋਂ ਬਾਅਦ ਮੇਰਾ ਇੰਟਰਸਟ ਪੈਣਾ ਸ਼ੁਰੂ ਹੋ ਗਿਆ ਇਹਦੇ 'ਚ
0: ਅੱਛਾ ਜੀ ਮਤਲਬ ਥਾਟ ਜਿਹੜਾ ਪ੍ਰੋਸੈਸ ਸ਼ੁਰੂ ਹੋਇਆ ਰੱਖੜੀ ਵਾਲੇ ਦਿਨ ਤੋਂ ਹੋਇਆ ਹੈ
1: ਨਹੀਂ ਰੱਖੜੀ ਤੋਂ ਪਹਿਲਾਂ
0: ਅੱਛਾ ਅੱਛਾ ਕਿ ਹੱਥ ਦੇ ਨਾਲ ਬਣਾਉਣੀ ਚਾਹੀਦੀ ਹੈ ਸਹੀ ਗੱਲ ਹੈ ਮਾਰਕੀਟ ਤੋਂ ਤਾਂ ਅਸੀਂ ਸਾਰੇ ਹੀ ਖਰੀਦ ਲੈਂਦੇ ਹਾਂ ਪਰ ਜਿਹੜੀ ਚੀਜ਼ ਆਪਾਂ ਹੱਥਾਂ ਦੇ ਨਾਲ ਤਿਆਰ ਕਰਦੇ ਉਹਦੀ ਜਿਹੜੀ ਫੀਲਿੰਗ ਹੁੰਦੀ ਹੈ ਵੱਖਰੀ ਹੁੰਦੀ ਹੈ
1: ਹਾਂਜੀ ਹਾਂਜੀ ਬਿਲਕੁਲ
0: ਤੇ ਇੰਸਪੀਰੇਸ਼ਨ ਤੁਹਾਡੇ ਮਦਰ ਹੀ ਰਹੇ ਫਿਰ
1: ਹਾਂਜੀ ਹਾਂਜੀ ਮੈਂ ਮੰਮੀ ਤੋਂ ਹੀ ਦੇਖਿਆ ਸੀਗਾ ਮੰਮੀ ਨੂੰ ਇੱਦਾਂ ਕਰਦੇ ਹੋਏ ਕਿ ਹਾਂ ਕਿੱਦਾਂ ਕਰਦੇ ਆ ਕਰੋਸ਼ੀਏ ਨਾਲ ਤੇ ਉਹਦੇ ਤੋਂ ਹੀ ਬਸ ਮੈਨੂੰ ਸੀਗਾ ਕਿਉਂਕਿ ਮੈਂ ਆਪਣੀ ਦਾਦੀ ਨਾਨੀ ਨੂੰ ਤਾਂ ਕਦੇ ਦੇਖਿਆ ਨਹੀਂ ਇਹ ਚੀਜ਼ ਕਰਦੇ
0: ਅੱਛਾ ਅੱਛਾ ਠੀਕ ਹੈ ਤੇ ਤੁਹਾਨੂੰ ਕਿੱਦਾਂ ਲੱਗਾ ਕਿ ਮਤਲਬ ਇਹ ਚੀਜ਼ਾਂ ਜਿਹੜੀਆਂ ਨੇ ਇਹਨਾਂ ਨੂੰ ਬਣਾ ਕੇ ਅਸੀਂ ਹੋਰ ਵੀ ਜਿਵੇਂ ਹੈਂਡਮੇਡ ਚੀਜ਼ਾਂ ਨੇ ਇਹਨਾਂ ਨੂੰ ਬਣਾ ਕੇ ਕਿੱਦਾਂ ਮਤਲਬ ਬਾਕੀਆਂ ਤੋਂ ਵੱਖਰਾ ਦਿਖ ਸਕਦੇ ਹਾਂ ਤੇ ਇਹ ਆਈਡੀਆ ਕਿੱਥੋਂ ਆਇਆ ਕਿ ਆਪਾਂ ਸੋਸ਼ਲ ਪਲੇਟਫਾਰਮ

0: ਜੇ ਤੁਸੀਂ ਕਰਨੀ ਆ ਤਾਂ ਥੋੜਾ ਠੰਡੇ ਦਿਮਾਗ ਨਾਲ ਕਰਨੀ ਆ, ਜੇ ਗੁੱਸੇ ਚ ਕਰੋਗੇ ਫੇਰ ਜੀ ਚੀਜ਼ ਨਹੀਂ ਹੁੰਦੀ।
1: ਅੱਛਾ, ਮਤਲਬ ਇਹ ਚੀਜ਼ਾਂ ਉਹ ਹੈ ਕਿ ਪ੍ਰੇਮ ਪਿਆਰ ਨਾਲ ਬਣਾਉਣ ਵਾਲੀਆਂ, ਜੇ ਕਿਤੇ ਲੱਗ ਰਹੇ ਹੋ ਕਿ ਥੋੜਾ ਗੜਬੜਾ ਗਿਆ ਕੰਮ, ਤੇ ਉੱਥੇ ਥੋੜੀ ਦੇਰ ਛੱਡ ਦਿਓ, ਹੈ ਨਾ।
0: ਹਾਂਜੀ ਹਾਂਜੀ ਬਿਲਕੁਲ, ਸ਼ਾਂਤ ਕਰੋ ਆਪਣਾ ਦਿਮਾਗ ਫੇਰ ਸ਼ੁਰੂ ਕਰੋ, ਫੇਰ ਬਣ ਜਾਏਗਾ।
1: ਅੱਛਾ, ਤੇ ਜਦੋਂ ਦਾ ਤੁਸੀਂ ਕਰੋਸ਼ੀਆ ਸ਼ੁਰੂ ਕੀਤਾ, ਹੈ ਨਾ, ਕਰੋਸ਼ੀਏ, ਤੇ ਉਦੋਂ ਦਾ ਤੁਸੀਂ ਆਪਣੇ ਦੇ ਵਿੱਚ ਇੱਕ ਪੋਜ਼ਿਟਿਵ ਚੇਂਜ ਜਿਹੜਾ ਦੇਖਣ ਨੂੰ ਮਿਲਦਾ, ਉਹ ਕਿਹੜੀ ਚੀਜ਼ ਤੁਹਾਨੂੰ ਲੱਗੀ?
0: ਮੇਰੀ ਚੀਜ਼ ਹੁਣ ਜਿੱਦਾਂ ਮੈਂ ਉਹੀ ਕਹਿ ਰਹੀ ਹਾਂ ਨਾ, ਮੈਨੂੰ ਓਵਰ ਥਿੰਕ ਕਰਨ ਦੀ ਬਹੁਤ ਉਹ ਸੀਗੀ, ਮਤਲਬ
1: ਜੀ
0: ਹਰ ਚੀਜ਼ 'ਚ ਓਵਰ ਥਿੰਕ ਕਰਨਾ, ਬਸ ਇਸ ਚੀਜ਼ ਨਾਲ ਮੈਨੂੰ ਇਹਦੀ ਹੈਲਪ ਮਿਲੀ ਆ ਕਿ ਮੈਂ ਓਵਰ ਥਿੰਕ ਨਹੀਂ ਹੁਣ ਕਰਦੀ, ਆਰਾਮ ਨਾਲ ਆਪਣਾ ਕੰਮ ਕਰਦੀ ਰਹਿੰਦੀ ਹਾਂ। ਹੁਣ ਹੁਣ ਮੈਨੂੰ ਬਾਕੀ ਚੀਜ਼ਾਂ 'ਚ ਇੰਨਾ ਨਹੀਂ ਇੰਟਰਸਟ ਹੈਗਾ ਜਿੰਨਾ ਮੈਨੂੰ ਕਰੋਸ਼ੀਏ 'ਚ ਇੰਟਰਸਟ ਹੈਗਾ ਕਿ
1: ਮਤਲਬ
0: ਮੈਨੂੰ
1: ਜਿਵੇਂ
0: ਆਹ
1: ਆਪਾਂ
0: ਕਰਨਾ।
1: ਅੱਜ ਕੱਲ੍ਹ ਦੇ ਯੂਥ ਨੂੰ ਸੁਣਦੇ ਹਾਂ ਕਿ ਆਪਾਂ ਫੋਨ ਇੱਕ ਵਾਰ ਹੱਥ 'ਚ ਆ ਗਿਆ ਤੇ ਘੰਟਾ ਘੰਟਾ ਡੇਢ ਡੇਢ ਘੰਟਾ ਰੀਲਸ ਦੇਖਦੇ ਰਹਿੰਦੇ ਹਾਂ, ਹੁਣ ਪ੍ਰਿਯੰਕਾ ਦੇ ਹੱਥਾਂ ਦੇ ਵਿੱਚ ਕਰੋਸ਼ੀਆ ਆ ਜਾਏ ਤਾਂ ਉਹ ਦੋ ਦੋ ਤਿੰਨ ਤਿੰਨ ਘੰਟੇ ਮਤਲਬ ਕਰੋਸ਼ੀਆ ਕਰਦੇ ਰਹਿੰਦੇ ਹੈ।
0: ਹਾਂਜੀ ਬਿਲਕੁਲ ਸਹੀ ਜੀ, ਮੈਂ ਰੀਲਾਂ ਛੱਡ ਗਈ, ਰੀਲਾਂ ਛੱਡ ਕੇ ਬਸ ਮੈਂ ਕਰੋਸ਼ੀਏ ਤੇ ਲੱਗਣ ਲੱਗ ਜਾਂਦੀ ਹਾਂ।
1: ਜੀ, ਬਹੁਤ ਹੀ ਵਧੀਆ। ਤੇ ਅੱਜ ਜਿੰਨੇ ਲਿਸਨਰ ਤੁਹਾਨੂੰ ਸੁਣ ਰਹੇ ਨੇ ਜਾਂ ਜਿਨ੍ਹਾਂ ਨੂੰ ਹੱਥ ਦਾ ਕਿਸੇ ਵੀ ਤਰੀਕੇ ਦਾ ਕੰਮ ਜਿਹੜਾ ਹੈਗਾ ਕਰਨ ਦਾ ਸ਼ੌਂਕ ਹੈ, ਚਾਹੇ ਉਹ ਇੰਬਰਾਇਡਰੀ ਹੋਵੇ ਜਾਂ ਸਟਿਚਿੰਗ ਹੋਵੇ, ਪੇਂਟਿੰਗ ਹੋਵੇ ਜਾਂ ਨਿਟਿੰਗ ਹੋਵੇ, ਤੇ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਉਹ ਵੀ ਆਪਣਾ ਬਿਜ਼ਨਸ ਜਿਹੜਾ ਕਿੱਦਾਂ ਸਟਾਰਟ ਕਰ ਸਕਦੇ ਨੇ?
0: ਬਿਜ਼ਨਸ ਹੁਣ ਜਿੱਦਾਂ ਤੁਸੀਂ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਜੋ ਤੁਸੀਂ ਪਾਓ ਤੁਹਾਡਾ ਉਹ ਚੀਜ਼ ਜ਼ਿਆਦਾ ਹੈਲਪ ਮਿਲਦੀ ਹੈ ਇਸ ਚੀਜ਼ ਦੇ ਵਿੱਚ, ਜਿੱਦਾਂ ਮੈਨੂੰ ਮਿਲੀ ਹੈ
1: ਜੀ
0: ਇਸ ਚੀਜ਼ ਤੁਸੀਂ ਕਰ ਸਕਦੇ ਕਿ ਹਾਂ ਤੁਹਾਡੇ ਮਤਲਬ ਜਿੱਦਾਂ ਹੁਣ ਤੁਸੀਂ ਪਾਓਗੇ ਕਿਸੇ ਕੋਈ ਇੱਦਾਂ ਦੇਖਦਾ, ਜਿੱਦਾਂ ਮੈਨੂੰ ਰੈਂਡਮ ਕੋਈ ਵੀ ਦੇਖਦਾ ਵਾ ਮੇਰਾ ਮੇਰਾ ਕੰਮ ਦੇਖਦਾ ਵਾ ਤੇ
1: ਜੀ
0: ਉਹ ਫਿਰ ਮੇਰੇ ਨਾਲ ਕੰਟੈਕਟ ਕਰਦਾ ਕਿ ਹਾਂ ਸਾਨੂੰ ਇੱਦਾਂ ਦੀ ਚੀਜ਼ ਚਾਹੀਦੀ ਆ। ਇੱਦਾਂ ਹੁਣ ਤੁਹਾਡੇ ਨਾਲ ਵੀ ਜਿੱਦਾਂ ਹੋ ਸਕਦਾ ਕਿ ਹਾਂ ਤੁਹਾਡੀ ਚੀਜ਼ਾਂ ਕੋਈ ਦੇਖੇ, ਕੋਈ ਪੇਂਟਿੰਗ ਦੇਖੇ, ਕੋਈ ਵੀ ਚੀਜ਼ ਦੇਖੇ, ਮਤਲਬ ਉਹ ਚੀਜ਼ ਇੱਥੇ ਇੱਦਾਂ ਹੀ ਗਰੋ ਕਰਦੀ ਹੈ ਹੌਲੀ ਹੌਲੀ।
1: ਬਿਲਕੁਲ, ਮਤਲਬ ਕੁਝ ਚੀਜ਼ਾਂ ਹੁੰਦੀਆਂ ਅਸੀਂ ਬਣਾਉਂਦੇ ਹਾਂ, ਸਾਡਾ ਹੁਨਰ ਸਾਡੇ ਅੰਦਰ ਹੈਗਾ, ਪਰ ਉਹਨੂੰ ਵਰਲਡ ਵਾਈਡ ਉਹ ਪਹਿਚਾਨ ਨਹੀਂ ਮਿਲਦੀ, ਹੈ ਨਾ। ਸੋਸ਼ਲ ਪਲੇਟਫਾਰਮਸ ਅੱਜ ਕੱਲ ਇੰਨੇ ਹੈਲਪਫੁਲ ਨੇ, ਉਹਦੇ ਥਰੂ ਆਪਾਂ ਮਤਲਬ ਆਪਣੀ ਸਾਰੀਆਂ ਚੀਜ਼ਾਂ ਜਿਹੜੀ ਗਲੋਬਲੀ ਕਿਤੇ ਵੀ ਸੈਲ ਆਊਟ ਕਰ ਸਕਦੇ ਹਾਂ।
0: ਬਿਲਕੁਲ ਬਿਲਕੁਲ, ਮੇਰੇ ਨਾਲ ਮੇਰੀ ਮੇਰੀ ਚੀਜ਼ ਇੱਦਾਂ ਹੀ ਹੈਲਪ ਮਿਲੀ ਆ
1: ਜੀ
0: ਕਿ ਹਾਂ ਵੀ ਉੱਥੋਂ ਹੀ ਦੇਖਦੇ ਆ ਲੋਕੀ ਕਿ ਹਾਂ ਕਿ ਕੀ ਚੀਜ਼ ਬਣੀ ਹੋਈ ਆ, ਇੱਥੇ ਆਹ ਚੀਜ਼ ਬਣਾ ਲੈਂਦੀ ਸਾਨੂੰ ਇੱਦਾਂ ਦੀ ਚੀਜ਼ ਬਣਾ ਕੇ ਦੇ ਦੋਗੇ।
1: ਅੱਛਾ, ਤੇ ਜਦੋਂ ਕੋਈ ਨਵਾਂ ਪ੍ਰੋਜੈਕਟ ਆਉਂਦਾ ਤੁਹਾਡੇ ਕੋਲ ਇਦਾਂ ਦਾ ਕਿ ਹਾਂ ਜੋ ਚੀਜ਼ ਪਹਿਲੇ ਕ੍ਰੀਏਟ ਨਹੀਂ ਕੀਤੀ ਕਰੋਸ਼ੀਏ ਦੇ ਨਾਲ, ਤੇ ਫਿਰ ਜਦੋਂ ਉਹ ਚੀਜ਼ ਬਣਾਉਣੀ ਹੋਵੇ ਤਾਂ ਥੋੜਾ ਜਿਹਾ ਡਰ ਲੱਗਦਾ?
0: ਨਹੀਂ ਥੋੜਾ ਜਿੱਦਾਂ ਹੁਣ ਹੋ ਜਾਂਦਾ ਥੋੜਾ ਥੋੜਾ ਪਤਾ ਹੁੰਦਾ ਕਿ ਹਾਂ ਕਿਉਂਕਿ ਉਧੇੜਨਾ ਵਾ ਫਿਰ ਉਹਨੂੰ ਫਿਰ ਬਣਾਉਣਾ ਵਾ ਫਿਰ ਉਧੇੜਨਾ, ਇਹ ਚੀਜ਼ ਕਰਨੀ ਪੈਂਦੀ ਆ ਜਦੋਂ ਕੋਈ ਕਿਸੇ ਨੇ ਪਹਿਲਾਂ ਨਾ ਕ੍ਰੀਏਟ ਕੀਤੀ ਹੋਵੇ,
1: ਜੀ
0: ਪਰ ਥੋੜਾ ਫਿਰ ਪੇਸ਼ੈਂਸ ਰੱਖ ਕੇ ਹੋ ਜਾਂਦੀ ਆ ਚੀਜ਼ ਉਹ।
1: ਠੀਕ ਹੈ। ਤੇ ਹੁਣ ਜਿੰਨੇ ਵੀ ਸਾਡੇ ਸਰੋਤੇ ਤੁਹਾਨੂੰ ਸੁਣ ਰਹੇ ਨੇ ਜਾਂਦੇ ਜਾਂਦੇ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ?
0: ਬਸ ਮੇਰਾ ਇਹੀ ਮੈਸੇਜ ਆ, ਤੁਸੀਂ ਵੀ ਆਪਣਾ ਟੈਲੈਂਟ ਲੱਭੋ ਤੇ ਦੁਨੀਆ ਨੂੰ ਦਿਖਾਓ।
1: ਜੀ ਜੀ ਜੀ ਜੀ
0: ਹਾਂਜੀ
1: ਠੀਕ ਹੈ। ਆਪਣਾ ਹੁਨਰ ਪਹਿਚਾਨਣ ਵਾਸਤੇ ਕੀ ਕਰਨਾ ਪਏਗਾ ਫਿਰ? ਤੁਸੀਂ ਕਿੱਦਾਂ ਪਹਿਚਾਨਿਆ ਸੀ?
0: ਇਹ ਤਾਂ ਮੈਨੂੰ ਵੀ ਨਹੀਂ ਪਤਾ ਲੱਗਾ, ਬਸ ਮੈਂ ਸੋਚਿਆ ਕਿ ਹਾਂ ਮੈਂ ਰੱਖੜੀ ਬਣਾਉਣੀ ਆ ਤੇ ਉਹਦੇ ਤੋਂ ਹੀ ਹੁਣ ਇਹ ਸਭ ਸ਼ੁਰੂ ਹੋ ਗਿਆ। ਤੁਹਾਨੂੰ ਆਪਣਾ ਉਹ ਸਮਝਣਾ ਪਏਗਾ ਹਿੰਟ, ਤੁਹਾਨੂੰ ਕਿਸ ਚੀਜ਼ ਤੇ ਇੰਟਰਸਟ ਆ ਰਿਹਾ ਵਾ ਉਸ ਚੀਜ਼ ਨੂੰ ਕੰਟੀਨਿਊ ਕਰ ਲਓ, ਮਤਲਬ
1: ਜੀ,
0: ਉਹੀ ਤੁਹਾਡਾ ਟੈਲੈਂਟ ਆ ਫਿਰ।
1: ਤੇ ਬਹੁਤ ਬਹੁਤ ਸ਼ੁਕਰੀਆ ਪ੍ਰਿਯੰਕਾ ਤੁਹਾਡਾ ਸਾਡੇ ਨਾਲ ਜੁੜਨ ਵਾਸਤੇ, ਆਲ ਇੰਡੀਆ ਰੇਡੀਓ ਦੇ ਨਾਲ, ਤੇ ਸਾਡਾ ਖਾਸ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ।
0: ਥੈਂਕ ਯੂ ਮੈਮ।

ਜੱਗ ਦੇ ਵਿੱਚ ਜਾਂ ਗੜਵੀ ਦੇ ਵਿੱਚ ਅਸੀਂ ਕੀ ਕਰਨਾ ਹੈ, ਦੋ ਗਲਾਸ ਜਿਹੜਾ ਹੈਗਾ ਇੱਕ ਵੱਡੇ ਗਲਾਸ ਪਾਣੀ ਐਡ ਕਰਨਾ ਅਤੇ ਨਾਲ ਹੀ ਨਾਲ ਸੱਤੂ ਪਾਊਡਰ, ਕਾਲਾ ਨਮਕ ਅਤੇ ਉਸ ਤੋਂ ਬਾਅਦ ਸੇਂਦਾ ਨਮਕ ਜਾਂ ਫਿਰ ਕਾਲਾ ਨਮਕ ਜੋ ਵੀ ਤੁਸੀਂ ਯੂਜ਼ ਕਰ ਰਹੇ ਹੋ, ਭੁੰਨਿਆ ਹੋਇਆ ਜੀਰਾ ਪਾਊਡਰ, ਅਤੇ ਇਹਦੇ ਨਾਲ ਥੋੜ੍ਹਾ ਥੋੜ੍ਹਾ ਕਰਕੇ ਇਹਦੇ ਵਿੱਚ ਠੰਡਾ ਪਾਣੀ ਜਿਹੜਾ ਹੈ ਉਹ ਅਸੀਂ ਐਡ ਕਰਨਾ, ਅਤੇ ਕਿਸੇ ਚਮਚ ਜਾਂ ਫਿਰ ਮਧਾਨੀ ਦੀ ਅਸੀਂ ਵਰਤੋਂ ਕਰ ਸਕਦੇ ਹਾਂ ਤਾਂ ਕਿ ਜਿਹੜਾ ਸੱਤੂ ਹੈਗਾ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਘੁਲ ਜਾਏ। ਉਸ ਤੋਂ ਬਾਅਦ ਨਿੰਬੂ ਦਾ ਰਸ ਅਤੇ ਬਰੀਕ ਕੱਟੀਆਂ ਹੋਈਆਂ ਹਰੀਆਂ ਮਿਰਚਾਂ, ਪਿਆਜ਼, ਹਰਾ ਧਨੀਆ, ਪੁਦੀਨਾ ਜਿਹੜਾ ਹੈਗਾ, ਸਾਰੀਆਂ ਚੀਜ਼ਾਂ ਪਾ ਕੇ ਇਹਨੂੰ ਚੰਗੀ ਤਰ੍ਹਾਂ ਅਸੀਂ ਮਿਕਸ ਕਰ ਦੇਣਾ। ਅਤੇ ਉਸ ਤੋਂ ਬਾਅਦ ਐਂਡ ਵਿੱਚ ਬਰਫ਼ ਦੇ 3 ਤੋਂ 4 ਜਿਹੜੇ ਹੈਗੇ ਟੁਕੜੇ ਕਿਊਬਸ ਜਿਹੜੀਆਂ ਉਹ ਅਸੀਂ ਇਹਦੇ ਵਿੱਚ ਐਡ ਕਰਨੀਆਂ ਨੇ, ਅਤੇ ਆਪਣੇ ਆਪ ਦੇ ਵਿੱਚ ਬਹੁਤ ਹੀ ਜ਼ਿਆਦਾ ਪੌਸ਼ਟਿਕ ਅਤੇ ਸਵਾਦਿਸ਼ਟ ਸੱਤੂ ਦਾ ਨਮਕੀਨ ਸ਼ਰਬਤ ਤਿਆਰ ਹੋ ਜਾਏਗਾ। ਮਤਲਬ ਇੰਨੀ ਪਿਆਸ ਲੱਗਦੀ ਹੈ, ਹਰ ਵਾਰ ਪਾਣੀ ਪੀਣ 'ਤੇ ਵੀ ਮਨ ਨਹੀਂ ਕਰਦਾ, ਅਤੇ ਦਿਲ ਕਰਦਾ ਹੈ ਕੁਛ ਇੱਦਾਂ ਦੀਆਂ ਡਰਿੰਕਸ ਜਿਹੜੀਆਂ ਨੇ, ਚਾਹੇ ਉਹ ਲੱਸੀ ਹੋਵੇ, ਛਾਸ ਹੋਵੇ, ਨਿੰਬੂ ਪਾਣੀ ਹੋਵੇ, ਜਾਂ ਫਿਰ ਸੱਤੂ ਦਾ ਅੱਜ ਜਿਹੜਾ ਤੁਹਾਨੂੰ ਦੱਸਿਆ ਖਾਸ ਨਮਕੀਨ ਸ਼ਰਬਤ ਹੋਵੇ। ਮਤਲਬ ਇਹ ਚੀਜ਼ਾਂ ਜਿਹੜੀਆਂ ਨੇ ਸਾਨੂੰ ਹਾਈਡਰੇਟ ਵੀ ਰੱਖਦੀਆਂ ਨੇ ਇਸ ਗਰਮੀ ਦੇ ਵਿੱਚ, ਅਤੇ ਸਾਡੇ ਸਰੀਰ ਨੂੰ ਜਿਹੜਾ ਹੈਗਾ ਅੰਦਰੋਂ ਠੰਡਕ ਵੀ ਪਹੁੰਚਾਉਂਦੀਆਂ ਨੇ ਅਤੇ ਠੰਡਾ ਰੱਖਦੀਆਂ ਨੇ। ਹੁਣ ਸੱਤੂ ਦਾ ਸ਼ਰਬਤ ਜਿਹੜਾ ਹੈ ਅਸੀਂ ਘਰ ਦੇ ਵਿੱਚ ਆਸਾਨੀ ਨਾਲ ਬਣਾ ਸਕਦੇ ਹਾਂ, ਅਤੇ ਘਰ ਦੇ ਵਿੱਚ ਸੱਤੂ ਅਸੀਂ ਕਿੱਦਾਂ ਤਿਆਰ ਕਰ ਸਕਦੇ ਹਾਂ, ਮਤਲਬ ਮਾਰਕੀਟ ਤੋਂ ਲੈ ਕੇ ਆ ਸਕਦੇ ਹਾਂ, ਪਰ ਕਈ ਵਾਰ ਚੀਜ਼ਾਂ ਹੁੰਦੀਆਂ ਨਾ ਘਰ ਬਣਾਈਏ ਤਾਂ ਸਾਨੂੰ ਪਤਾ ਹੁੰਦੀਆਂ ਇਹਨੇ ਪ੍ਰੋਪਰ ਕਿਸ ਤਰੀਕੇ ਦੇ ਨਾਲ ਬਣੀਆਂ ਨੇ, ਅਤੇ ਇਹਨਾਂ ਦੇ ਵਿੱਚ ਕਿਸੇ ਤਰੀਕੇ ਦੀ ਮਿਲਾਵਟ ਨਹੀਂ ਹੈਗੀ। ਸੋ ਸੱਤੂ ਘਰ ਦੇ ਵਿੱਚ ਅਸੀਂ ਕਿੱਦਾਂ ਤਿਆਰ ਕਰ ਸਕਦੇ ਹਾਂ ਉਹਦੇ ਬਾਰੇ ਆ ਕੇ ਤੁਹਾਨੂੰ ਦੱਸਦੀ ਹਾਂ। ਮਤਲਬ ਸਾਰੀਆਂ ਚੀਜ਼ਾਂ ਇੱਕ ਵਾਰ ਕਿੱਦਾਂ ਦੱਸਦਾ ਨਾ, ਮਤਲਬ ਇਨਫੋਰਮੇਸ਼ਨ ਦੇ ਨਾਲ ਨਾਲ ਜਿਹੜਾ ਇੰਟਰਟੇਨਮੈਂਟ ਹੈਗਾ ਉਹ ਵੀ ਬਹੁਤ ਜ਼ਿਆਦਾ ਜ਼ਰੂਰੀ ਹੈਗਾ। ਆ ਰਿਹਾ ਜੀ ਅਗਲਾ ਗੀਤ ਤੁਹਾਡੇ ਰੇਡੀਓ ਸੈੱਟ 'ਤੇ ਕੁਲਵਿੰਦਰ ਬਿੱਲਾ ਦੀ ਆਵਾਜ਼ ਦੇ ਵਿੱਚ। ਟਿਊਨ ਇਨ ਕਰਕੇ ਰੱਖੋ 102.7 FM ਰੇਨਬੋ, ਪ੍ਰੋਗਰਾਮ ਚੱਲ ਰਿਹਾ ਜੀ ਹੋਮ ਸਵੀਟ ਹੋਮ।

ਬਈ ਹੁਣ ਤੁਹਾਨੂੰ ਡਰਦੇ ਡਰਦੇ ਸੱਤੂ ਜਿਹੜਾ ਆ ਮਾਰਕੀਟ ਤੋਂ ਲਿਆਉਣ ਦੀ ਕੋਈ ਲੋੜ ਨਹੀਂ ਹੈ ਕਿ ਠੀਕ ਹੋਏਗਾ ਕਿ ਨਹੀਂ ਹੋਏਗਾ, ਪਿਓਰ ਹੋਏਗਾ, ਸਹੀ ਹੋਏਗਾ ਕਿ ਨਹੀਂ, ਕਿਉਂਕਿ ਜੇ ਤੁਸੀਂ ਘਰ ਹੀ ਬਣਾ ਲਓਗੇ ਤਾਂ ਫਿਰ ਡਰ ਕਾਹਦਾ। ਟਿਊਨ ਇਨ ਕੀਤਾ ਹੋਇਆ ਜੀ ਤੁਸੀਂ 102.7 FM ਰੇਨਬੋ ਪ੍ਰੋਗਰਾਮ ਚੱਲ ਰਿਹਾ ਹੋਮ ਸਵੀਟ ਹੋਮ, ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਅਤੇ ਇਸ ਗਾਣੇ ਤੋਂ ਪਹਿਲੇ ਸੱਤੂ ਦਾ ਨਮਕੀਨ ਸ਼ਰਬਤ ਕਿੱਦਾਂ ਅਸੀਂ ਘਰ ਦੇ ਵਿੱਚ ਤਿਆਰ ਕਰ ਸਕਦੇ ਹਾਂ ਉਹਦੇ ਬਾਰੇ ਗੱਲਬਾਤ ਚੱਲ ਰਹੀ ਸੀ, ਅਤੇ ਫਿਰ ਮੈਂ ਤੁਹਾਨੂੰ ਕਿਹਾ ਕਿ ਜਿਹੜਾ ਸੱਤੂ ਹੈ ਨਾ ਉਹ ਵੀ ਅਸੀਂ ਘਰ ਕਿੱਦਾਂ ਤਿਆਰ ਕਰ ਸਕਦੇ ਹਾਂ ਉਹ ਵੀ ਤੁਹਾਨੂੰ ਦੱਸਦੀ ਹਾਂ ਜੀ। ਜੇ ਤੁਸੀਂ ਵੀ ਘਰ ਦੇ ਵਿੱਚ ਸ਼ੁੱਧ ਸੱਤੂ ਜਿਹੜਾ ਹੈਗਾ ਤਿਆਰ ਕਰਨਾ ਚਾਹੁੰਦੇ ਹੋ ਉਹਦੇ ਵਾਸਤੇ ਤੁਹਾਨੂੰ ਅੱਧਾ ਕਿਲੋ ਕਾਲੇ ਛੋਲੇ ਜਿਹੜੇ ਹੁੰਦੇ ਨੇ ਜਿਹੜੇ ਅਸੀਂ ਆਮ ਘਰਾਂ ਦੇ ਵਿੱਚ ਯੂਜ਼ ਕਰਦੇ ਹਾਂ ਉਹਨਾਂ ਨੂੰ ਭਿਗੋ ਕੇ ਰੱਖ ਦੇਣਾ ਹੈ, ਅਤੇ ਅਗਲੇ ਦਿਨ ਸਵੇਰੇ ਪਾਣੀ ਜਿਹੜਾ ਹੈ ਉਹਦਾ ਕੱਢ ਕੇ ਉਹਨੂੰ ਚੰਗੀ ਤਰ੍ਹਾਂ 2-3 ਵਾਰ ਨੋਰਮਲ ਪਾਣੀ ਦੇ ਵਿੱਚ ਵਾਸ਼ ਕਰ ਲੈਣਾ ਹੈ। ਅਤੇ ਇਹਦੇ ਨਾਲ ਹੀ ਨਾਲ ਸਾਨੂੰ ਦੂਸਰੀ ਚੀਜ਼ ਚਾਹੀਦੀ ਹੈ ਜੀ, 2 ਵੱਡੇ ਚਮਚ ਜੀਰਾ। ਮਤਲਬ ਸਿਰਫ 2 ਚੀਜ਼ਾਂ ਚਾਹੀਦੀਆਂ ਨੇ ਘਰ ਦੇ ਵਿੱਚ ਸੱਤੂ ਤਿਆਰ ਕਰਨ ਵਾਸਤੇ, ਅੱਧਾ ਕਿਲੋ ਕਾਲੇ ਛੋਲੇ ਜਿਹੜੇ ਭਿਗੋ ਕੇ ਅਸੀਂ ਰੱਖਣੇ ਨੇ, ਅਤੇ ਉਸ ਤੋਂ ਬਾਅਦ ਉਹਦਾ ਪਾਣੀ ਜਿਹੜਾ ਕੱਢ ਕੇ ਉਹਨੂੰ 2-3 ਵਾਰ ਚੰਗੀ ਤਰ੍ਹਾਂ ਵਾਸ਼ ਕਰ ਦੇਣਾ, ਅਤੇ 2 ਵੱਡੇ ਚਮਚ ਜਿਹੜੇ ਨੇ ਜੀਰਾ ਚਾਹੀਦਾ। ਅਤੇ ਜਿਹਨੂੰ ਤਿਆਰ ਕਰਨ ਦੀ ਗੱਲ ਕੀਤੀ ਜਾਏ ਤਾਂ ਕਾਲੇ ਜਿਹੜੇ ਛੋਲੇ ਨੇ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਫਿਰ ਉਹਨਾਂ ਨੂੰ ਧੁੱਪ ਲਵਾ ਕੇ ਚੰਗੀ ਤਰ੍ਹਾਂ ਸੁਕਾ ਲੈਣਾ, ਅਤੇ ਉਸ ਤੋਂ ਬਾਅਦ ਇੱਕ ਭਾਰੇ ਤਲੇ ਵਾਲਾ ਜਿਹੜੀ ਹੈਗੀ ਕੜਾਹੀ ਜਾਂ ਫਿਰ ਹੋਰ ਵੀ ਖੁੱਲ੍ਹਾ ਭਾਂਡਾ ਜਿਹੜਾ ਤੁਹਾਡੇ ਘਰ ਦੇ ਵਿੱਚ ਹੈਗਾ, ਮਤਲਬ ਉਹਦਾ ਤਲਾ ਜਿਹੜਾ ਹੈਗਾ ਉਹ ਭਾਰੀ ਹੋਣਾ ਚਾਹੀਦਾ, ਅਤੇ ਉਹਦੇ ਵਿੱਚ ਆਪਾਂ ਕੀ ਕਰਨਾ, ਰੇਤ ਜਿਹੜੀ ਹੈ ਚੰਗੀ ਤਰ੍ਹਾਂ ਗਰਮ ਕਰ ਲੈਣੀ ਹੈ। ਜਦੋਂ ਰੇਤ ਗਰਮ ਹੋ ਜਾਏ ਤਾਂ ਫਿਰ ਜਿਹੜੇ ਛੋਲੇ ਹੈਗੇ ਨੇ ਕਾਲੇ ਉਹਦੇ ਵਿੱਚ ਰੇਤ ਦੇ ਵਿੱਚ ਪਾ ਕੇ ਉਹਨੂੰ ਸੁਨਹਿਰਾ ਅਤੇ ਕੁਰਕੁਰਾ ਹੋਣ ਤੱਕ ਚੰਗੀ ਤਰ੍ਹਾਂ ਭੁੰਨਣਾ ਹੈਗਾ। ਜਦੋਂ ਕਿ ਸਾਡੇ ਛੋਲੇ ਜਿਹੜੇ ਹੈਗੇ ਨੇ ਚੰਗੀ ਤਰ੍ਹਾਂ ਭੁੰਨੇ ਜਾਣ, ਅਤੇ ਫਿਰ ਉਸ ਤੋਂ ਬਾਅਦ ਜੀਰਾ ਵੀ ਜਿਹੜਾ ਹੈਗਾ ਹਲਕਾ ਹਲਕਾ ਉਹਦੇ ਵਿੱਚ ਭੁੰਨ ਲੈਣਾ, ਤਾਂ ਕਿ ਜਿਹੜੀ ਉਹਦੀ ਖੁਸ਼ਬੂ ਹੈਗੀ ਹੈ ਨਾ ਉਹ ਚੰਗੀ ਤਰ੍ਹਾਂ ਨਿਕਲ ਜਾਏ। ਅਤੇ ਭੁੰਨੇ ਹੋਏ ਦੋਨੀਆਂ ਚੀਜ਼ਾਂ ਨੂੰ ਠੰਡਾ ਹੋਣ ਤੋਂ ਬਾਅਦ ਫਿਰ ਜਿਹੜੇ ਛੋਲੇ ਹੈਗੇ ਹੈ ਉਹਨਾਂ ਨੂੰ ਹਲਕੇ ਹਲਕੇ ਹੱਥਾਂ ਨਾਲ ਮਸਲ ਕੇ ਜਿਹੜਾ ਉਹਨਾਂ ਦਾ ਉੱਪਰ ਵਾਲਾ ਛਿਲਕਾ ਹੈਗਾ ਉਹ ਅਸੀਂ ਅਲੱਗ ਕਰ ਲੈਣਾ। ਫਿਰ ਛਿਲਕਾ ਹਟਾਉਣ ਤੋਂ ਬਾਅਦ ਜਿਹੜੇ ਛੋਲੇ ਅਤੇ ਜੀਰੇ ਹੈਗਾ ਜੀਰਾ ਭੁੰਨਿਆ ਹੋਇਆ ਦੋਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਾਂ ਠੰਡਾ ਹੋਣ ਤੋਂ ਬਾਅਦ ਕਿਸੇ ਮਿਕਸਰ ਗ੍ਰਾਈਂਡਰ ਦੇ ਵਿੱਚ ਚੰਗੀ ਤਰ੍ਹਾਂ ਬਰੀਕ ਪਾਊਡਰ ਜਿਹੜਾ ਅਸੀਂ ਰੈਡੀ ਕਰ ਲੈਣਾ। ਅਤੇ ਜੇ ਤੁਹਾਨੂੰ ਸੱਤੂ ਬਿਲਕੁਲ ਹੀ ਪਾਊਡਰੀ ਫੋਰਮ 'ਚ ਚਾਹੀਦਾ, ਮਤਲਬ ਹਲਕਾ ਜਿਹਾ ਵੀ ਉਹਦੇ 'ਚ ਦਾਣਾ ਜਿਹੜਾ ਹੈ ਕਿਸੇ ਤਰੀਕੇ ਦਾ ਨਾ ਹੋਵੇ, ਤਾਂ ਇਹਨੂੰ ਤੁਸੀਂ ਮਿਕਸਰ ਗ੍ਰਾਈਂਡਰ 'ਚ ਮਿਕਸ ਕਰਨ ਤੋਂ ਬਾਅਦ ਛਾਣ ਵੀ ਸਕਦੇ ਹੋ। ਸੋ ਇਹਦੇ ਨਾਲ ਹੀ ਬੜੀ ਆਸਾਨੀ ਦੇ ਨਾਲ ਘਰ ਦੇ ਵਿੱਚ ਤੁਸੀਂ ਸ਼ੁੱਧ ਮੈਂ ਕਹਿ ਸਕਦੀ ਹਾਂ ਸੱਤੂ ਜਿਹੜਾ ਹੈ ਉਹ ਤਿਆਰ ਹੋ ਜਾਏਗਾ, ਅਤੇ ਜਿਹਨੂੰ ਆਰਾਮ ਦੇ ਨਾਲ ਤੁਸੀਂ ਗਰਮੀਆਂ ਦੇ ਵਿੱਚ ਸਟੋਰ ਕਰਕੇ ਰੱਖ ਸਕਦੇ ਹੋ, ਅਤੇ ਫਿਰ ਇਹਦੇ ਸੱਤੂ ਦਾ ਨਮਕੀਨ ਜਿਹੜਾ ਸ਼ਰਬਤ ਹੈਗਾ ਜਦੋਂ ਦਿਲ ਕਰੇ ਆਰਾਮ ਨਾਲ ਬਣਾ ਕੇ ਪੀ ਵੀ ਸਕਦੇ ਹੋ। ਸੋ ਅੱਜ ਹੋਮ ਸਵੀਟ ਹੋਮ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਤੁਹਾਡੇ ਨਾਲ ਕੀਤੀ, ਬਹੁਤ ਸਾਰੀ ਖਾਸ ਖਾਸ ਇਨਫੋਰਮੇਸ਼ਨ ਜਿਹੜੀ ਸੀ ਉਹ ਤੁਹਾਡੇ ਨਾਲ ਸ਼ੇਅਰ ਕੀਤੀ, ਚਾਹੇ ਦੰਦਾਂ ਦੀ ਸਫਾਈ ਦੀ ਹੋਵੇ ਜਾਂ ਕਰੋਸ਼ੀਆ ਆਰਟਿਸਟ ਨਾਲ ਗੱਲਬਾਤ ਹੋਵੇ ਜਾਂ ਫਿਰ ਸੱਤੂ ਦੀ ਹੈ ਖਾਸ ਜਿਹੀ ਡਰਿੰਕ ਦੀ ਹੋਵੇ, ਅਤੇ ਜਾਂ ਫਿਰ ਹੋਵੇ ਗੱਲ ਆਈਸ ਫੇਸ਼ੀਅਲ ਦੀ। ਮਤਲਬ ਇਹ ਸਾਰੀਆਂ ਗੱਲਾਂ ਅੱਜ ਤੁਹਾਡੇ ਨਾਲ ਕੀਤੀਆਂ ਅਤੇ ਬਹੁਤ ਹੀ ਵਧੀਆ ਲੱਗਾ। ਆਈ ਹੋਪ ਤੁਹਾਨੂੰ ਵੀ ਅੱਜ ਦਾ ਸਾਡਾ ਇਹ ਖਾਸ ਪ੍ਰੋਗਰਾਮ ਜਿਹੜਾ ਹੈ ਪਸੰਦ ਆਇਆ ਹੋਵੇਗਾ। ਪਰ ਹੁਣ ਟਾਈਮ ਹੋ ਚੁੱਕਾ ਹੈ ਜੀ ਪ੍ਰੋਗਰਾਮ ਨੂੰ ਅੱਜ ਇੱਥੇ ਹੀ ਵਾਈਂਡ ਅਪ ਕਰਨ ਦਾ, ਅਤੇ ਕੁਛ ਕੁ ਦੇਰ ਬਾਅਦ ਸਾਡਾ ਅਗਲਾ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਕਰੋਗੇ ਜੀ ਤੁਸੀਂ ਇੰਜੋਏ ਮੇਰੇ ਯਾਨੀ ਕਿ ਸਾਕਸ਼ੀ ਦੇ ਨਾਲ। ਫਿਲਹਾਲ ਹੋਮ ਸਵੀਟ ਹੋਮ ਦਾ ਅੱਜ ਦਾ ਆਖਰੀ ਗਾਣਾ ਤੁਹਾਡੇ ਲਈ ਪਲੇ ਕਰ ਰਹੀ ਹਾਂ ਫਰੋਮ ਦਾ ਮੂਵੀ ਫਿਲਮ।

ਤੇ ਤੁਹਾਡਾ ਤੇ ਮੇਰਾ ਸਾਥ ਅੱਜ ਮਿੱਡੇ ਮੈਲੋਡੀਜ਼ 'ਚ ਇੱਕ ਤੋਂ ਦੋ ਦਾ ਹੋਏਗਾ ਤੇ ਸਾਡੇ ਅੰਮ੍ਰਿਤਸਰ ਦੇ ਸਰੋਤੇ 103.6 ਮੈਗਾਹਰਟਸ ਤੇ ਇੱਕ ਤੋਂ ਤਿੰਨ ਤੱਕ FM ਰੇਨਬੋ ਦਾ ਖੂਬਸੂਰਤ ਜਿਹਾ ਸਫ਼ਰ ਜਿਹੜਾ ਹੈ ਇੰਜੋਏ ਕਰ ਸਕਦੇ ਨੇ। ਤੇ ਪ੍ਰੋਗਰਾਮ ਮਿੱਡੇ ਮੈਲੋਡੀਜ਼ ਦੁਪਹਿਰ ਦਾ ਉਹ ਸੁਹਾਨਾ ਜਿਹਾ ਸਫ਼ਰ ਜਿਹਦੇ ਵਿੱਚ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਸੁਰਾਂ ਦੀ ਮਿੱਠੀ ਛਾਂ, ਦਿਲਾਂ ਨੂੰ ਸਕੂਨ ਦੇਣ ਵਾਲੀ ਧੁਨਾਂ ਤੇ ਤੁਹਾਡੇ ਪਸੰਦੀਦਾ ਗੀਤ ਦੇ ਖਜ਼ਾਨੇ। ਅੱਜ ਵੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਸੁਮਨ ਕਲਿਆਣਪੁਰ ਦੀ ਮਿੱਠੀ ਜਿਹੀ ਆਵਾਜ਼ ਦੇ ਨਾਲ। ਟਿਊਨ ਇਨ ਕਰਕੇ ਰੱਖੋ 102.7 FM ਰੇਨਬੋ, ਪ੍ਰੋਗਰਾਮ ਮਿੱਡੇ ਮੈਲੋਡੀਜ਼, ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ।

FM Rainbow Jalandhar 102.7 MHz ਤੇ ਨਾਲ ਨਾਲ ਅਸੀਂ 103.6 MHz ਤੇ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤਿਆਂ ਦਾ ਵੀ ਨਿੱਘਾ ਸਵਾਗਤ ਕਰਦੇ ਹਾਂ। नमस्कार दोस्तों, प्रोग्राम मिड डे मेलोडीज की शुरुआत हो चुकी है।

ਜੀ ਬਿਲਕੁਲ, ਸੁਹਾਨਾ ਸਫ਼ਰ ਮਿਡ ਡੇ ਮੈਲੋਡੀਜ਼ ਦਾ ਤੁਸੀਂ ਕਰ ਰਹੇ ਹੋ ਇੰਜੋਏ, ਟਿਊਨ ਇਨ ਕੀਤਾ ਹੋਇਆ 102.7 FM ਰੇਨਬੋ, ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਕਹਤੇ ਹੈ ਏਕ ਬਾਰ ਫਿਰ ਤੁਮ ਮੁਝੇ ਪਹਿਲੀ ਬਾਰ ਕੀ ਤਰ੍ਹਾਂ ਮਿਲੋ, ਏਕ ਬਾਰ ਫਿਰ ਤੁਮ ਮੁਝੇ ਪਹਿਲੀ ਬਾਰ ਕੀ ਤਰ੍ਹਾਂ ਮਿਲੋ, ਜਬ ਹਮਾਰੇ ਬੀਚ ਸਿਰਫ ਬਾਤੇ ਥੇ ਹਿਸਾਬ ਨਹੀਂ, ਮੈਂ ਫਿਰ ਸੇ ਤੁਮਹਾਰੀ ਬਾਤੋਂ ਪਰ ਯਕੀਨ ਕਰ ਲੂੰ, ਔਰ ਫਿਰ ਤੁਮਸੇ ਮੁਝੇ ਮੁਸਕੁਰਾਨੇ ਕੀ ਵਜ੍ਹਾ ਦੇ ਦੋ, ਫਿਰ ਕਿਸੀ ਸ਼ਾਮ ਹਮ ਯੂੰ ਹੀ ਬੈਠੇ ਰਹੇ, ਫਿਰ ਕਿਸੀ ਸ਼ਾਮ ਹਮ ਯੂੰ ਹੀ ਬੈਠੇ ਰਹੇ, ਔਰ ਖਾਮੋਸ਼ੀਓ ਕੋ ਭੀ ਕੁਛ ਕਹਿਨੇ ਕੀ ਜ਼ਰੂਰਤ ਨਾ ਪੜੇ, ਵਕਤ ਗੁਜ਼ਰਤਾ ਰਹੇ ਮਗਰ ਹਮੇ ਉਸਕੀ ਫਿਕਰ ਨਾ ਹੋ, ਵਕਤ ਗੁਜ਼ਰਤਾ ਰਹੇ ਮਗਰ ਹਮੇ ਉਸਕੀ ਫਿਕਰ ਨਾ ਹੋ, ਨਾ ਇਸ ਬਾਰ ਕੋਈ ਵਾਅਦਾ ਹੋਗਾ ਨਾ ਕੋਈ ਸ਼ਿਕਾਇਤ, ਬਸ ਕੁਛ ਪਲ ਕੇ ਲੀਏ ਹਮ ਵਹੀਂ ਠਹਿਰ ਜਾਏ, ਜਹਾਂ ਤੁਮੇ ਖੋਨੇ ਕਾ ਖਿਆਲ ਭੀ ਮੇਰੇ ਮਨ ਮੇਂ ਨਹੀਂ ਆਇਆ ਥਾ। ਅਗਲਾ ਗੀਤ ਆ ਰਿਹਾ ਜੀ ਲਤਾ ਮੰਗੇਸ਼ਕਰ ਅਤੇ ਸ਼ਾਹਬੀਰ ਕੁਮਾਰ ਦੀ ਆਵਾਜ਼ ਦੇ ਵਿੱਚ, ਫਰੋਮ ਦਾ ਮੂਵੀ ਮਿੱਟੀ ਔਰ ਸੋਨਾ, ਜੋ ਕਿ ਰਿਲੀਜ਼ ਹੋਈ ਸੀ 1989 ਦੇ ਵਿੱਚ।

ਗੱਲਾਂ ਚੱਲ ਰਹੀਆਂ ਨੇ ਤੁਹਾਡੇ ਨਾਲ, ਦਿਲੋਂ ਐਂਡ ਲਾਈਵ ਪ੍ਰੋਗਰਾਮ ਚੱਲ ਰਿਹਾ ਮਿਡ ਡੇ ਮੈਲੋਡੀਜ਼, ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਕਹਿਤੇ ਹੈ ਚਾਏ ਕੇ ਬਿਨਾ ਤੋ ਦਿਨ ਅਧੂਰਾ ਸਾ ਲਗਤਾ ਹੈ, ਹਰ ਘੂਟ ਮੇਂ ਦਿਲ ਕੋ ਸਕੂਨ ਸਾ ਮਿਲਤਾ ਹੈ। ਵੈਸੇ ਚਾਹ ਜਿਹੜੀ ਹੁੰਦੀ ਹੈ ਨਾ, ਇਸ ਚਾਹ ਦੇ ਕੱਪ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ, ਬਹੁਤ ਸਾਰੀਆਂ ਯਾਦਾਂ ਅਤੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਨਾ, ਉਹ ਜੁੜੀਆਂ ਹੁੰਦੀਆਂ ਨੇ। ਸਿਰਫ ਇੱਕ ਚਾਹ ਦੀ ਪਿਆਲੀ ਨਹੀਂ ਹੁੰਦੀ ਆਪਣੇ ਆਪ ਦੇ ਵਿੱਚ। ਔਰ ਇਹਨੂੰ ਪੀਣ ਵਾਲੇ ਹਰ ਮੌਸਮ ਦੇ ਵਿੱਚ ਇਹਨੂੰ ਪੀਣ ਦੇ ਲਈ ਚਾਹ ਨੂੰ ਕੋਈ ਨਾ ਕੋਈ ਬਹਾਨਾ ਜਿਹੜਾ ਨਾ, ਉਹ ਲੱਭ ਲੈਂਦੇ ਨੇ। ਚਾਹੇ ਸਵੇਰੇ ਉੱਠ ਕੇ ਚਾਹ ਦੀ ਇੱਕ ਪਿਆਲੀ ਜਿਹੜੀ ਆ ਅੱਖਾਂ ਖੋਲ੍ਹਣ ਵਾਸਤੇ ਪੀਤੀ ਜਾਵੇ, ਜਾਂ ਫਿਰ ਦੁਪਹਿਰ ਦੇ ਵਿੱਚ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਦੀ ਥਕਾਨ ਨੂੰ ਦੂਰ ਕਰਨ ਵਾਸਤੇ ਪੀਤੀ ਜਾਵੇ, ਅਤੇ ਜਾਂ ਫਿਰ ਸ਼ਾਮ ਨੂੰ ਜਿਹੜੀ ਚਾਹ ਹੈਗੀ ਹੈ ਕਿਸੇ ਆਪਣੇ ਨੀਅਰ ਐਂਡ ਡੀਅਰ ਵਨ ਦੇ ਨਾਲ ਚਾਹ 'ਤੇ ਚਰਚਾ ਕਰਨ ਵਾਸਤੇ ਇੱਕ ਕੱਪ ਚਾਹ ਦਾ ਪਿਆਲਾ ਜਿਹੜਾ ਪੀਤਾ ਜਾਏ। ਔਰ ਜ਼ਿੰਦਗੀ ਦੇ ਵੱਡੇ ਵੱਡੇ ਫੈਸਲੇ ਵੀ ਜਿਹੜੇ ਆ ਨਾ, ਇਸ ਚਾਹ ਦੇ ਕੱਪ ਨਾਲ ਲਿੱਤੇ ਜਾਂਦੇ ਨੇ। ਸੋ ਅਗਲਾ ਗੀਤ ਵੀ ਕੁਛ ਇੱਦਾਂ ਦਾ ਹੀ ਹੈ ਜੋ ਇਸ਼ਾਰਾ ਕਰ ਰਿਹਾ ਚਾਹ 'ਤੇ ਬਾਰੇ ਹੀ। ਆਵਾਜ਼ ਹੈ ਲਤਾ ਜੀ ਅਤੇ ਕਿਸ਼ੋਰ ਕੁਮਾਰ ਜੀ ਦੀ।

ਉਹ ਆਈ ਕੰਟੈਕਟ ਹੁੰਦਾ ਹੈ ਅਤੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਆਪਾਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਨਾ ਕਰ ਪਾਉਂਦੇ, ਉਹ ਬਸ ਆਈ ਕੰਟੈਕਟ ਹੀ ਹੈ ਜਦੋਂ ਆਪਸ ਦੇ ਵਿੱਚ ਹੁੰਦਾ ਹੈ ਅਤੇ ਬਹੁਤ ਸਾਰੀਆਂ ਗੱਲਾਂ ਇੱਕ ਦੂਜੇ ਦੇ ਨਾਲ ਹੋ ਜਾਂਦੀਆਂ ਨੇ। ਇੱਦਾਂ ਦਾ ਹੀ ਅਗਲਾ ਗੀਤ ਰਫੀ ਸਾਹਿਬ ਅਤੇ ਆਸ਼ਾ ਜੀ ਦੀ ਆਵਾਜ਼ ਦੇ ਵਿੱਚ ਆ ਰਿਹਾ ਹੈ ਤੁਹਾਡੇ ਰੇਡੀਓ ਸੈੱਟ 'ਤੇ, ਫਰੋਮ ਦਾ ਮੂਵੀ ਕਸ਼ਮੀਰ ਕੀ ਕਲੀ, ਜੋ ਕਿ ਰਿਲੀਜ਼ ਹੋਈ ਸੀ 1964 ਦੇ ਵਿੱਚ।

कसम, आओगे ना? ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ ਪ੍ਰੋਗਰਾਮ ਚੱਲ ਰਿਹਾ ਮਿਡ ਡੇ ਮੈਲੋਡੀਜ਼ ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ ਗੱਲਾਂ ਚੱਲ ਰਹੀਆਂ ਨੇ ਤੁਹਾਡੇ ਨਾਲ ਦਿਲੋਂ ਐਂਡ ਲਾਈਫ ਕਹਿੰਦੇ ਕਿ ਕੁਛ ਜਿਹੜੇ ਗਾਣੇ ਹੁੰਦੇ ਨੇ ਨਾ ਉਹ ਆਪਣੇ ਆਪ ਦੇ ਵਿੱਚ ਐਸੈਂਸ ਹੁੰਦਾ ਉਹਨਾਂ ਦੇ ਵਿੱਚ ਵਿੰਟੇਜ ਰੋਮੈਂਸ ਦਾ ਜਦੋਂ

ਟਿਊਨਿੰਗ ਕੀਤਾ ਹੋਇਆ ਤੁਸੀਂ 102.7 FM ਰੇਨਬੋ ਪ੍ਰੋਗਰਾਮ ਚੱਲ ਰਿਹਾ ਮਿਡ ਡੇ ਮੈਲੋਡੀਜ਼, ਅਤੇ ਮੈਂ ਹਾਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ ਸਟੂਡੀਓ ਦੀ ਘੜੀ ਦੇ ਵਿੱਚ। ਇਸ ਟਾਈਮ ਹੋ ਚੁੱਕਾ ਹੈ ਜੀ 1:27 ਅਤੇ 53 ਸੈਕਿੰਡ। ਅਗਲਾ ਗਾਣਾ ਆਸ਼ਾ ਜੀ ਦੀ ਆਵਾਜ਼ ਦੇ ਵਿੱਚ ਫਰੋਮ ਦਾ ਮੂਵੀ ਐਨ ਈਵਨਿੰਗ ਇਨ ਪੈਰਿਸ ਤੋਂ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ 'ਤੇ।

0: ਯਾਰ ਸੱਚ ਦੱਸਾਂ, ਹੁਣੇ ਤਾਂ ਗਰਮੀਆਂ ਸ਼ੁਰੂ ਹੋਈਆਂ ਨੇ ਤੇ 7-7 ਹਜ਼ਾਰ ਰੁਪਏ ਬਿਜਲੀ ਦਾ ਬਿੱਲ ਵੀ ਆਉਣ ਲੱਗ ਪਿਆ। ਵਾਈਫ ਕਦੋਂ ਤੋਂ ਬੋਲ ਰਹੀ ਹੈ ਸੋਲਰ ਪੈਨਲ ਲਗਾਉਣ ਲਈ, ਉਹ ਆਖਦੀ ਹੈ ਕਿ ਸਰਕਾਰ ਸਬਸਿਡੀ ਵੀ ਦੇ ਰਹੀ ਹੈ। ਮੈਂ ਜਿਨ੍ਹਾਂ ਨੂੰ ਵੀ ਪੁੱਛਿਆ ਉਹਨਾਂ ਸਭ ਦਾ ਬਿਜਲੀ ਦਾ ਬਿੱਲ 0 ਆ ਰਿਹਾ। ਇਸ ਵਾਰ ਮੈਂ ਲਗਾ ਹੀ ਦਿੰਦਾ, ਜਦੋਂ ਬਿਜਲੀ ਮੁਫ਼ਤ ਮਿਲਦੀ ਹੈ ਤਾਂ ਲੈ ਕੇ ਉਹਨੇ ਰਹਿ ਵੀਰ, ਤੁਸੀਂ ਵੀ ਲਗਾ ਹੀ ਦਿਓ।
1: ਪੀਐਮ ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ ਜੁੜਨ ਲਈ ਰਜਿਸਟਰ ਕਰੋ PM ਸੂਰਿਆ ਘਰ .gov.in।

ਸੁਰਾਂ ਦਾ ਸਫ਼ਰ ਇੰਜੋਏ ਕਰ ਰਹੇ ਹੋ ਤੁਸੀਂ, ਟਿਊਨ ਇਨ ਕੀਤਾ ਹੋਇਆ 102.7 FM ਰੇਨਬੋ, ਪ੍ਰੋਗਰਾਮ ਚੱਲ ਰਿਹਾ ਮਿਡ ਡੇ ਮੈਲੋਡੀਜ਼। ਅਗਲਾ ਗੀਤ ਜੋ ਆ ਰਿਹਾ ਉਹ ਆਪਣੇ ਆਪ ਦੇ ਵਿੱਚ ਡ੍ਰੀਮੀ ਰੋਮੈਂਟਿਕ ਚਾਮ ਹੈ ਅਤੇ ਮੈਲੋਡੀਜ਼ ਦੇ ਨਾਲ ਭਰਿਆ ਹੋਇਆ ਲਵ, ਲੋਗਿੰਗ ਅਤੇ ਸਵੀਟ ਮਿਸਟਰੀ ਆਫ ਇਮੋਸ਼ਨ ਹੈਗਾ। ਲਤਾ ਜੀ ਦੀ ਆਵਾਜ਼ ਇਸ ਗਾਣੇ ਨੂੰ 4 ਚੰਦ ਲਾ ਦਿੰਦੀ ਹੈ। ਫਰੋਮ ਦ ਮੂਵੀ ਬਹਾਰੋਂ ਕੇ ਸਪਨੇ, ਜੋ ਕਿ ਰਿਲੀਜ਼ ਹੋਈ ਸੀ 1967 ਦੇ ਵਿੱਚ।

ਐਫਐਮ ਬੈਂਡ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਕੁਝ ਕੁ ਪਲਾਂ 'ਚ ਤੁਸੀਂ ਸਾਡੇ ਪ੍ਰਦੇਸ਼ਿਕ ਚੈਨਲ ਤੋਂ ਪੰਜਾਬੀ ਵਿੱਚ ਖਬਰਾਂ ਸੁਣੋਗੇ।

નમસ્કાર, એ આકાશવાણીએ ਖਬਰਾਂ ਦੇ ਨਾਲ ਮੈਂ ਰਮੇਸ਼ ਲਾਲ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਰਕਾਰ ਨੇ ਪਿਛਲੇ 12 ਸਾਲਾਂ ਦੌਰਾਨ ਦੇਸ਼ ਦੇ ਨੌਜਵਾਨਾਂ, ਔਰਤਾਂ ਅਤੇ ਕਿਸਾਨਾਂ ਨੂੰ ਸਮਰੱਥ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਏ। ਇਨਫੋਰਸਮੈਂਟ ਡਾਇਰੈਕਟੋਰੇਟ ED ਵੱਲੋਂ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਆਗੂ ਸੰਜੀਵ ਅਰੋੜਾ ਨਾਲ ਸੰਬੰਧਿਤ ਹੈਂਪਟਨ ਸਕਾਈ ਰਿਐਲਟੀ ਲਿਮਿਟਡ ਮਨੀ ਲਾਂਡਰਿੰਗ ਮਾਮਲੇ ਵਿੱਚ ਪੰਜਾਬ, ਉੱਤਰ ਪ੍ਰਦੇਸ਼ ਅਤੇ ਦਿੱਲੀ NCR ਵਿੱਚ ਛਾਪੇਮਾਰੀ ਕੀਤੀ ਜਾ ਰਹੀ ਏ। ਅੰਤਰਰਾਸ਼ਟਰੀ ਬ੍ਰਿਕਸ ਖੇਤੀਬਾੜੀ ਸੰਮੇਲਨ ਅੱਜ ਤੋਂ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਸ਼ੁਰੂ ਹੋ ਗਿਆ ਏ। ਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ ਪਾਕਿਸਤਾਨ ਦੀ ਨਿਖੇਧੀ ਕਰਦਿਆਂ ਕਿਹਾ ਏ ਕਿ ਪਾਕਿਸਤਾਨ ਧਾਰਮਿਕ ਸ਼ਬਦਾਵਲੀ ਦੀ ਵਰਤੋਂ ਕਰਕੇ ਭਾਰਤ ਖਿਲਾਫ਼ ਨਫ਼ਰਤ ਫੈਲਾ ਰਿਹਾ ਏ ਅਤੇ ਕੋਲਾ ਮੰਤਰਾਲੇ ਨੇ ਕੋਲਾ ਐਕਸਚੇਂਜ ਨਿਯਮ 2026 ਨੂੰ ਨੋਟੀਫਾਈ ਕਰ ਦਿੱਤਾ ਏ। ਹੁਣ ਖ਼ਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਰਕਾਰ ਨੇ ਪਿਛਲੇ 12 ਸਾਲਾਂ ਦੌਰਾਨ ਦੇਸ਼ ਦੇ ਨੌਜਵਾਨਾਂ, ਔਰਤਾਂ ਅਤੇ ਕਿਸਾਨਾਂ ਨੂੰ ਸਮਰੱਥ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਏ। ਇੱਕ ਸੋਸ਼ਲ ਮੀਡੀਆ

0: ਪੋਸਟ ਵਿੱਚ ਸ਼੍ਰੀ ਮੋਦੀ ਨੇ ਕਿਹਾ ਕਿ 1.4 ਅਰਬ ਨਾਗਰਿਕਾਂ ਦੇ ਆਸ਼ੀਰਵਾਦ ਅਤੇ ਰਾਸ਼ਟਰ ਪਹਿਲਾਂ ਦੀ ਭਾਵਨਾ ਨਾਲ ਸਰਕਾਰ ਵਿਸ਼ਵਾਸ, ਵਿਕਾਸ ਅਤੇ ਜਨ ਭਲਾਈ ਲਈ ਸਮਰਪਿਤ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਅਣਥੱਕ ਯਤਨਾਂ ਦੇ ਨਤੀਜੇ ਵਜੋਂ ਅੱਜ ਦੇਸ਼ ਨੇ ਬੁਨਿਆਦੀ ਢਾਂਚੇ ਤੋਂ ਲੈ ਕੇ ਡਿਜੀਟਲ ਕ੍ਰਾਂਤੀ ਤੱਕ ਆਲਮੀ ਪੱਧਰ 'ਤੇ ਇੱਕ ਨਵੀਂ ਪਛਾਣ ਪ੍ਰਾਪਤ ਕੀਤੀ ਹੈ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਇੱਕ ਵਿਕਸਿਤ ਭਾਰਤ ਦੇ ਸੰਕਲਪ ਨੂੰ ਸਾਕਾਰ ਕਰਨ ਲਈ ਸਰਕਾਰ ਸੇਵਾ, ਸੁਸ਼ਾਸਨ ਅਤੇ ਖੁਸ਼ਹਾਲੀ ਦੇ ਇਸ ਮਾਰਗ 'ਤੇ ਨਿਰੰਤਰ ਅੱਗੇ ਵੱਧਦੀ ਰਹੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਪਿਛਲੇ 12 ਸਾਲਾਂ ਤੋਂ ਸਬਕਾ ਸਾਥ ਸਬਕਾ ਵਿਕਾਸ ਦੇ ਸਿਧਾਂਤ ਤੋਂ ਪ੍ਰੇਰਿਤ ਨਿਰੰਤਰ ਯਤਨਾਂ ਰਾਹੀਂ ਦੇਸ਼ ਇੱਕ ਮਜ਼ਬੂਤ ਅਤੇ ਸਵੈ ਨਿਰਭਰ ਭਾਰਤ ਬਣਨ ਵੱਲ ਵੱਧ ਰਿਹਾ ਹੈ। ਸੰਸਕ੍ਰਿਤ ਦੇ ਇੱਕ ਸ਼ਲੋਕ ਦਾ ਜ਼ਿਕਰ ਕਰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਸਮਰਪਣ ਅਤੇ ਸੇਵਾ ਭਾਵਨਾ ਰਾਸ਼ਟਰ ਨਿਰਮਾਣ ਲਈ ਸਰਕਾਰ ਦੀ ਅਨਮੋਲ ਪੂੰਜੀ ਰਹੀ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਇੱਕ ਵਿਅਕਤੀ ਸੱਚਮੁੱਚ ਬੁੱਧੀਮਾਨ ਕਿਹਾ ਜਾਂਦਾ ਹੈ ਜਦੋਂ ਉਹ ਦੂਜਿਆਂ ਦੀ ਭਲਾਈ ਤੋਂ ਈਰਖਾ ਕੀਤੇ ਬਿਨਾਂ ਨੇਕ ਕੰਮ ਕਰਦਾ ਰਹੇ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਨਰਿੰਦਰ ਮੋਦੀ ਨੇ ਅੱਜ ਦੇ ਹੀ ਦਿਨ ਸਾਲ 2024 ਵਿੱਚ ਲਗਾਤਾਰ ਤੀਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਸੀ। ਆਪਣੇ ਤੀਜੇ ਕਾਰਜਕਾਲ ਵਿੱਚ ਸਰਕਾਰ ਆਰਥਿਕ ਵਿਕਾਸ, ਬੁਨਿਆਦੀ ਢਾਂਚੇ ਦੇ ਪਸਾਰ, ਸਮਾਜਿਕ ਭਲਾਈ, ਰੁਜ਼ਗਾਰ ਸਿਰਜਣ ਅਤੇ ਆਲਮੀ ਪੱਧਰ 'ਤੇ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਨ ਵਰਗੇ ਮੁੱਖ ਖੇਤਰਾਂ 'ਤੇ ਵਿਸ਼ੇਸ਼ ਧਿਆਨ ਦੇ ਰਹੀ ਹੈ। ਪਿਛਲੇ 1 ਸਾਲ ਵਿੱਚ ਵਿਕਾਸ ਨੂੰ ਤੇਜ਼ ਕਰਨ ਅਤੇ ਨਾਗਰਿਕਾਂ ਦੇ ਜੀਵਨ ਨੂੰ ਆਸਾਨ ਬਣਾਉਣ ਲਈ ਕਈ ਮਹੱਤਵਪੂਰਨ ਪਹਿਲਕਦਮੀਆਂ ਕੀਤੀਆਂ ਗਈਆਂ ਨੇ। ਇਨਫੋਰਸਮੈਂਟ ਡਾਇਰੈਕਟੋਰੇਟ ED ਹੈਮਟਨ ਸਕਾਈ ਰਿਐਲਟੀ ਲਿਮਟਿਡ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਪੰਜਾਬ, ਉੱਤਰ ਪ੍ਰਦੇਸ਼ ਅਤੇ ਦਿੱਲੀ NCR ਵਿੱਚ 6 ਥਾਵਾਂ 'ਤੇ ਛਾਪੇਮਾਰੀ ਕਰ ਰਿਹਾ ਹੈ। ਇਸ ਵਿੱਚ ਪੰਜਾਬ ਦੇ ਜਲੰਧਰ ਅਤੇ ਲੁਧਿਆਣਾ, ਉੱਤਰ ਪ੍ਰਦੇਸ਼ ਦੇ ਬਰੇਲੀ ਅਤੇ ਦਿੱਲੀ NCR ਦੇ ਇਲਾਕੇ ਸ਼ਾਮਲ ਨੇ। ਡਾਇਰੈਕਟੋਰੇਟ ਮੁਤਾਬਕ ਤਲਾਸ਼ੀ ਮੁਹਿੰਮ ਵਿੱਚ ਸ਼ਾਮਲ ਕੀਤੇ ਗਏ ਸਥਾਨਾਂ ਵਿੱਚ ਹੈਮਟਨ ਸਕਾਈ ਰਿਐਲਟੀ ਲਿਮਟਿਡ ਨਾਲ ਜੁੜੇ ਵਿਅਕਤੀਆਂ ਅਤੇ ਸੰਸਥਾਵਾਂ ਦੇ ਰਿਹਾਇਸ਼ੀ ਅਤੇ ਵਪਾਰਕ ਦਫ਼ਤਰ ਦੋਵੇਂ ਸ਼ਾਮਲ ਨੇ। ਇਹ ਮਾਮਲਾ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਪੰਜਾਬ ਦੇ ਮੰਤਰੀ ਸੰਜੀਵ ਅਰੋੜਾ ਨਾਲ ਜੁੜਿਆ ਹੋਇਆ ਹੈ। ED ਨੇ ਉਨ੍ਹਾਂ ਅਤੇ ਉਨ੍ਹਾਂ ਦੀਆਂ ਕੰਪਨੀਆਂ ਖਿਲਾਫ਼ ਵੱਡੇ ਪੱਧਰ 'ਤੇ ਮਨੀ ਲਾਂਡਰਿੰਗ, 100 ਕਰੋੜ ਰੁਪਏ ਤੋਂ ਵੱਧ ਦੀ ਕਥਿਤ GST ਧੋਖਾਧੜੀ ਅਤੇ ਫਰਜ਼ੀ ਮੋਬਾਈਲ ਫੋਨ ਵਿਕਰੀ ਦਾ ਪਰਦਾਫਾਸ਼ ਕੀਤਾ ਹੈ। ਅੰਤਰਰਾਸ਼ਟਰੀ ਬ੍ਰਿਕਸ ਖੇਤੀਬਾੜੀ ਸੰਮੇਲਨ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਸ਼ੁਰੂ ਹੋ ਗਿਆ ਹੈ। ਇਸ ਸੰਮੇਲਨ ਵਿੱਚ 21 ਦੇਸ਼ਾਂ ਦੇ ਖੇਤੀਬਾੜੀ ਮੰਤਰੀ, ਸੀਨੀਅਰ ਅਧਿਕਾਰੀ ਅਤੇ ਮਾਹਰ ਹਿੱਸਾ ਲੈ ਰਹੇ ਨੇ, ਜਿਨ੍ਹਾਂ ਵਿੱਚ ਬ੍ਰਾਜ਼ੀਲ, ਇੰਡੋਨੇਸ਼ੀਆ, ਚੀਨ, ਇਰਾਨ, ਦੱਖਣੀ ਅਫਰੀਕਾ, ਸੰਯੁਕਤ ਅਰਬ ਅਮੀਰਾਤ ਅਤੇ ਹੋਰ ਮੈਂਬਰ ਦੇਸ਼ਾਂ ਦੇ ਪ੍ਰਤੀਨਿਧੀ ਸ਼ਾਮਲ ਨੇ। ਅੱਜ ਦੇ ਸੈਸ਼ਨਾਂ ਵਿੱਚ ਭੋਜਨ ਸੁਰੱਖਿਆ, ਜਲਵਾਯੂ ਅਨੁਕੂਲ ਖੇਤੀ ਅਤੇ ਖੇਤੀਬਾੜੀ ਨਵੀਨਤਾ ਬਾਰੇ ਚਰਚਾ ਨਾਲ ਨਿਰੰਤਰ ਖੇਤੀਬਾੜੀ ਭੋਜਨ ਪ੍ਰਣਾਲੀਆਂ ਦੇ ਨਿਰਮਾਣ ਵਿੱਚ ਮਦਦ ਮਿਲੇਗੀ। ਇਹ ਮੁੱਦੇ ਛੋਟੇ ਕਿਸਾਨਾਂ ਦੇ ਸ਼ਕਤੀਕਰਨ ਅਤੇ ਆਲਮੀ ਖੇਤੀਬਾੜੀ ਵਪਾਰ ਨੂੰ ਮਜ਼ਬੂਤ ਕਰਨ ਲਈ ਮਹੱਤਵਪੂਰਨ ਨੇ। ਖੇਤੀਬਾੜੀ ਮੰਤਰੀਆਂ ਵਿਚਕਾਰ ਇੱਕ ਵਿਸ਼ੇਸ਼ ਗੱਲਬਾਤ 12 ਜੂਨ ਨੂੰ ਹੋਵੇਗੀ। ਇਸ ਵਿੱਚ ਛੋਟੇ ਕਿਸਾਨਾਂ, ਔਰਤਾਂ ਅਤੇ ਨੌਜਵਾਨਾਂ ਰਾਹੀਂ ਭੋਜਨ ਸੁਰੱਖਿਆ 'ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਬ੍ਰਿਕਸ ਦੇਸ਼ਾਂ ਦੀ ਮੰਤਰੀ ਪੱਧਰੀ ਮੀਟਿੰਗ 13 ਜੂਨ ਨੂੰ ਹੋਵੇਗੀ। ਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ ਪਾਕਿਸਤਾਨ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਹੈ ਕਿ ਉਹ ਯੋਜਨਾਬੱਧ ਢੰਗ ਨਾਲ ਨਫ਼ਰਤ ਫੈਲਾ ਰਿਹਾ ਹੈ ਅਤੇ ਧਾਰਮਿਕ ਸ਼ਬਦਾਵਲੀ ਦੀ ਵਰਤੋਂ ਕਰਕੇ ਆਪਣੇ ਨਾਗਰਿਕਾਂ ਵਿੱਚ ਭਾਰਤ ਵਿਰੁੱਧ ਦੁਸ਼ਮਣੀ ਭੜਕਾ ਰਿਹਾ ਹੈ। ਭਾਰਤ ਨੇ ਇਸਲਾਮਾਬਾਦ ਅਤੇ ਆਪਣੇ ਖੇਤਰ ਵਿੱਚ ਕੰਮ ਕਰ ਰਹੇ ਦਹਿਸ਼ਤਗਰਦ ਸੰਗਠਨਾਂ ਨੂੰ ਫਿਤਨਾ ਅਲ ਹਿੰਦੁਸਤਾਨ ਕਹਿ ਕੇ ਰਾਜ ਪ੍ਰਾਯੋਜਿਤ ਗਲਤ ਪ੍ਰਚਾਰ ਫੈਲਾਉਣ ਦਾ ਦੋਸ਼ ਲਾਇਆ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਇੱਕ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਭਾਰਤ ਦੇ ਸਥਾਈ ਪ੍ਰਤੀਨਿਧੀ ਅਤੇ ਰਾਜਦੂਤ ਪਾਰਵਥਾ ਨੇਨੀ ਹਰੀਸ਼ ਨੇ ਕਿਹਾ ਕਿ ਇਸਲਾਮਾਬਾਦ ਨਵੀਂ ਦਿੱਲੀ 'ਤੇ ਦੋਸ਼ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਨੇ ਪਾਕਿਸਤਾਨ ਦੇ ਸਿਆਸੀ ਢਾਂਚੇ ਅਤੇ ਸ਼ਾਸਨ ਵਿੱਚ ਵੱਧ ਰਹੇ ਫੌਜੀ ਦਾਬੇ ਦਾ ਵੀ ਜ਼ਿਕਰ ਕੀਤਾ। ਨਵੀਂ ਦਿੱਲੀ ਨੇ ਇਸਲਾਮਾਬਾਦ ਦੇ ਸਰਹੱਦ ਪਾਰ ਫੌਜੀ ਕਾਰਵਾਈਆਂ ਦੀ ਨਿਖੇਧੀ ਕੀਤੀ ਅਤੇ ਅਫਗਾਨਿਸਤਾਨ ਵਿੱਚ ਹਵਾਈ ਹਮਲਿਆਂ ਕਾਰਨ ਹੋਈਆਂ ਮੌਤਾਂ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦਾ ਆਪਣੇ ਗੁਆਂਢੀਆਂ ਨੂੰ ਆਪਣੀਆਂ ਅੰਦਰੂਨੀ ਕਮੀਆਂ ਲਈ ਦੋਸ਼ੀ ਠਹਿਰਾਉਣ ਦਾ ਲੰਮਾ ਇਤਿਹਾਸ ਰਿਹਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਟ ਲਈ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਬਕਾ ਸਾਥ ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦੇ ਸਿਧਾਂਤਾਂ ਤੋਂ ਪ੍ਰੇਰਿਤ ਹੋ ਕੇ ਭਾਰਤ ਨੇ ਪਿਛਲੇ 12 ਸਾਲਾਂ ਵਿੱਚ ਬੇਮਿਸਾਲ ਤਬਦੀਲੀ ਵੇਖੀ ਹੈ। ਇਸ ਸਮੇਂ ਦੌਰਾਨ ਨਰਿੰਦਰ ਮੋਦੀ ਸਰਕਾਰ ਨੇ ਗਰੀਬਾਂ, ਕਿਸਾਨਾਂ, ਔਰਤਾਂ ਅਤੇ ਨੌਜਵਾਨਾਂ ਦੀ ਭਲਾਈ ਅਤੇ ਸ਼ਕਤੀਕਰਨ ਲਈ ਮਹੱਤਵਪੂਰਨ ਕਦਮ ਚੁੱਕੇ ਨੇ। ਆਕਾਸ਼ਵਾਣੀ ਖਬਰਾਂ ਵੱਖ ਵੱਖ ਮੁੱਖ ਖੇਤਰਾਂ ਵਿੱਚ ਸਰਕਾਰ ਦੇ ਯਤਨਾਂ ਬਾਰੇ ਇੱਕ ਵਿਸ਼ੇਸ਼ ਪੇਸ਼ਕਾਰੀ ਲੈ ਕੇ ਆਇਆ ਏ। ਅੱਜ ਅਸੀਂ ਸਰਕਾਰ ਵੱਲੋਂ ਸਿਹਤ ਸੰਭਾਲ ਦੇ ਖੇਤਰ ਵਿੱਚ ਚੁੱਕੇ ਗਏ ਕਦਮਾਂ ਬਾਰੇ ਗੱਲ ਕਰਾਂਗੇ। ਪੇਸ਼ ਏ ਇੱਕ ਰਿਪੋਰਟ।
1: ਪਿਛਲੇ 12 ਸਾਲਾਂ ਵਿੱਚ ਕੇਂਦਰ ਸਰਕਾਰ ਨੇ ਦੇਸ਼ ਦੀ ਸਿਹਤ ਸੰਭਾਲ ਪ੍ਰਣਾਲੀ ਨੂੰ ਕਾਫੀ ਮਜ਼ਬੂਤ ਕੀਤਾ ਹੈ, ਜਿਸ ਨਾਲ ਇਹ ਪਹਿਲਾਂ ਨਾਲੋਂ ਵਧੇਰੇ ਪਹੁੰਚਯੋਗ, ਕਿਫਾਇਤੀ ਅਤੇ ਬਿਹਤਰ ਗੁਣਵੱਤਾ ਵਾਲੀ ਬਣ ਗਈ ਹੈ। 2018 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਨੀਆ ਦੀ ਸਭ ਤੋਂ ਵੱਡੀ ਸਿਹਤ ਬੀਮਾ ਯੋਜਨਾ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਦੀ ਸ਼ੁਰੂਆਤ ਕੀਤੀ। ਇਸ ਯੋਜਨਾ ਤਹਿਤ ਸਮਾਜਿਕ ਆਰਥਿਕ ਤੌਰ ਤੇ

0: ਹੋਰ ਗਰੀਬ ਪਰਿਵਾਰਾਂ ਨੂੰ ਪ੍ਰਤੀ ਸਾਲ 5 ਲੱਖ ਰੁਪਏ ਤੱਕ ਦਾ ਮੁਫ਼ਤ ਸਿਹਤ ਬੀਮਾ ਪ੍ਰਦਾਨ ਕੀਤਾ ਜਾ ਰਿਹਾ ਹੈ। ਹੁਣ ਤੱਕ 44 ਕਰੋੜ ਤੋਂ ਵੱਧ ਆਯੁਸ਼ਮਾਨ ਕਾਰਡ ਬਣਾਏ ਜਾ ਚੁੱਕੇ ਨੇ ਅਤੇ 1,80,000 ਕਰੋੜ ਰੁਪਏ ਤੋਂ ਵੱਧ ਦਾ ਇਲਾਜ ਉਪਲਬਧ ਕਰਾਇਆ ਗਿਆ ਹੈ। ਸਰਕਾਰ ਨੇ ਹਰ ਮੁਹੱਲੇ ਵਿੱਚ ਮੁੱਢਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ 1,86,000 ਆਯੁਸ਼ਮਾਨ ਆਰੋਗਿਆ ਮੰਦਿਰ ਵੀ ਸਥਾਪਿਤ ਕੀਤੇ ਨੇ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਪਰਿਯੋਜਨਾ ਤਹਿਤ ਲੋਕਾਂ ਨੂੰ ਸਸਤੀਆਂ ਅਤੇ ਉੱਚ ਗੁਣਵੱਤਾ ਵਾਲੀਆਂ ਦਵਾਈਆਂ ਉਪਲਬਧ ਕਰਵਾਈਆਂ ਜਾ ਰਹੀਆਂ ਨੇ। ਸਰਕਾਰ ਨੇ ਵੱਧਦੀਆਂ ਸਿਹਤ ਸੰਭਾਲ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਡਾਕਟਰੀ ਸਿੱਖਿਆ ਦਾ ਵੀ ਪਸਾਰ ਕੀਤਾ ਹੈ। 2014 ਵਿੱਚ ਦੇਸ਼ ਵਿੱਚ ਸਿਰਫ 8 ਏਮਸ ਸਨ, ਹੁਣ ਇਹ ਗਿਣਤੀ 23 ਹੋ ਗਈ ਹੈ। ਇਸ ਤੋਂ ਇਲਾਵਾ ਮੈਡੀਕਲ ਕਾਲਜਾਂ ਦੀ ਗਿਣਤੀ 387 ਤੋਂ ਵੱਧ ਕੇ 818 ਹੋ ਗਈ ਹੈ। ਇਸ ਦੌਰਾਨ ਕੇਂਦਰ ਸਰਕਾਰ ਨੇ ਰਵਾਇਤੀ ਮੈਡੀਕਲ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਲਈ ਨਵੰਬਰ 2014 ਵਿੱਚ ਆਯੁਸ਼ ਮੰਤਰਾਲੇ ਦੀ ਸਥਾਪਨਾ ਕੀਤੀ। ਪਿਛਲੇ 12 ਸਾਲਾਂ ਵਿੱਚ ਕੇਂਦਰ ਸਰਕਾਰ ਨੇ ਹਸਪਤਾਲਾਂ ਦਾ ਪਸਾਰ ਕਰਕੇ ਅਤੇ ਮੁੱਢਲੀਆਂ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਕੇ ਸਿਹਤ ਸੰਭਾਲ ਸੇਵਾਵਾਂ ਨੂੰ ਸਾਰਿਆਂ ਲਈ ਵਧੇਰੇ ਪਹੁੰਚਯੋਗ ਅਤੇ ਬਿਹਤਰ ਬਣਾਇਆ ਹੈ। ਬੁਰੇ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਾਣੀ ਖਬਰਾਂ ਲਈ ਮੈਂ ਕਾਜਲ।
1: ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਦੇ 10 ਸਾਲ ਪੂਰੇ ਹੋਣ ਦੇ ਮੌਕੇ ਤੇ ਦੇਸ਼ ਵਿਆਪੀ ਜਸ਼ਨਾਂ ਦੀ ਸ਼ੁਰੂਆਤ ਕਰਨਗੇ। ਇਸ ਯੋਜਨਾ ਦਾ ਮੁੱਖ ਉਦੇਸ਼ ਉੱਚ ਜ਼ੋਖਮ ਵਾਲੀਆਂ ਗਰਭ ਅਵਸਥਾਵਾਂ ਦਾ ਸ਼ੁਰੂਆਤੀ ਪਤਾ ਲਾਉਣ ਅਤੇ ਤੁਰੰਤ ਪ੍ਰਬੰਧਨ ਰਾਹੀਂ ਮਾਵਾਂ ਅਤੇ ਨਵ ਜੰਮੇ ਬੱਚਿਆਂ ਦੀ ਮੌਤ ਦਰ ਨੂੰ ਘਟਾਉਣਾ ਏ। ਇਸ ਪ੍ਰੋਗਰਾਮ ਨੇ ਦੇਸ਼ ਭਰ ਵਿੱਚ ਮਾਵਾਂ ਦੀ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਵਿੱਚ ਮਦਦ ਕੀਤੀ ਏ। ਕੋਲਾ ਮੰਤਰਾਲੇ ਨੇ ਕੋਲ ਐਕਸਚੇਂਜ ਨਿਯਮ 2026 ਨੂੰ ਨੋਟੀਫਾਈ ਕੀਤਾ ਹੈ। ਇਸ ਨਾਲ ਦੇਸ਼ ਵਿੱਚ ਪਾਰਦਰਸ਼ੀ ਅਤੇ ਬਾਜ਼ਾਰ ਆਧਾਰਿਤ ਕੋਲਾ ਵਪਾਰ ਨੂੰ ਸਮਰੱਥ ਬਣਾਉਣ ਲਈ ਕੋਲ ਐਕਸਚੇਂਜ ਦੀ ਸਥਾਪਨਾ ਦਾ ਰਾਹ ਪੱਧਰਾ ਹੋ ਗਿਆ ਹੈ। ਮੰਤਰਾਲੇ ਅਨੁਸਾਰ ਨਵਾਂ ਢਾਂਚਾ ਕੋਲਾ ਮਾਰਕੀਟਿੰਗ ਨੂੰ ਰਵਾਇਤੀ ਇੱਕ ਤੋਂ ਕਈਆਂ ਨੂੰ ਵਿਕਰੀ ਮਾਡਲ ਤੋਂ ਇੱਕ ਮੁਕਾਬਲੇਬਾਜ਼ ਤੋਂ ਕਈ ਵਪਾਰ ਪਲੇਟਫਾਰਮਾਂ ਵਿੱਚ ਬਦਲ ਦੇਵੇਗਾ। ਇਸ ਨਾਲ ਕੋਲੇ ਦੀਆਂ ਕੀਮਤਾਂ ਵਿੱਚ ਪਾਰਦਰਸ਼ਤਾ ਵਧੇਗੀ ਅਤੇ ਵਪਾਰ ਕੁਸ਼ਲਤਾ ਵਿੱਚ ਵਾਧਾ ਹੋਵੇਗਾ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਹੋਰਨਾਂ ਨੇ ਅੱਜ ਭਗਵਾਨ ਬਿਰਸਾ ਮੁੰਡਾ ਨੂੰ ਉਨ੍ਹਾਂ ਦੇ ਸ਼ਹੀਦੀ ਦਿਵਸ 'ਤੇ ਸ਼ਰਧਾਂਜਲੀ ਭੇਟ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਪ ਰਾਸ਼ਟਰਪਤੀ ਨੇ ਕਿਹਾ ਕਿ ਧਰਤੀ ਆਬਾ ਦਾ ਜੀਵਨ ਹਿੰਮਤ, ਸਵੈਮਾਣ ਅਤੇ ਨਿਆਂ ਪ੍ਰਤੀ ਅਟੁੱਟ ਵਚਨਬੱਧਤਾ ਦਾ ਪ੍ਰਤੀਕ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਗਵਾਨ ਬਿਰਸਾ ਮੁੰਡਾ ਨੇ ਜਲ, ਜੰਗਲ ਅਤੇ ਜ਼ਮੀਨ ਦੀ ਰੱਖਿਆ ਲਈ ਵਿਦੇਸ਼ੀ ਸ਼ਾਸਨ ਵਿਰੁੱਧ ਅਦੁੱਤੀ ਹਿੰਮਤ ਨਾਲ ਲੜਾਈ ਲੜੀ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਰਕਾਰ ਨੇ ਪਿਛਲੇ 12 ਸਾਲਾਂ ਦੌਰਾਨ ਦੇਸ਼ ਦੇ ਨੌਜਵਾਨਾਂ, ਔਰਤਾਂ ਅਤੇ ਕਿਸਾਨਾਂ ਨੂੰ ਸਮਰੱਥ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਏ। ਇਨਫੋਰਸਮੈਂਟ ਡਾਇਰੈਕਟੋਰੇਟ ED ਵੱਲੋਂ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਆਗੂ ਸੰਜੀਵ ਅਰੋੜਾ ਨਾਲ ਸੰਬੰਧਿਤ ਹੈਮਟਨ ਸਕਾਈ ਰਿਐਲਟੀ ਲਿਮਿਟਡ ਮਨੀ ਲਾਂਡਰਿੰਗ ਮਾਮਲੇ ਵਿੱਚ ਪੰਜਾਬ, ਉੱਤਰ ਪ੍ਰਦੇਸ਼ ਅਤੇ ਦਿੱਲੀ NCR ਵਿੱਚ ਛਾਪੇਮਾਰੀ ਕੀਤੀ ਜਾ ਰਹੀ ਏ। ਅੰਤਰਰਾਸ਼ਟਰੀ ਬ੍ਰਿਕਸ ਖੇਤੀਬਾੜੀ ਸੰਮੇਲਨ ਅੱਜ ਤੋਂ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਸ਼ੁਰੂ ਹੋ ਗਿਆ ਏ। ਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ ਪਾਕਿਸਤਾਨ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਪਾਕਿਸਤਾਨ ਧਾਰਮਿਕ ਸ਼ਬਦਾਵਲੀ ਦੀ ਵਰਤੋਂ ਕਰਕੇ ਭਾਰਤ ਖਿਲਾਫ਼ ਨਫ਼ਰਤ ਫੈਲਾ ਰਿਹਾ ਹੈ ਅਤੇ ਕੋਲਾ ਮੰਤਰਾਲੇ ਨੇ ਕੋਲਾ ਐਕਸਚੇਂਜ ਨਿਯਮ 2026 ਨੂੰ ਨੋਟੀਫਾਈ ਕਰ ਦਿੱਤਾ ਹੈ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਿਕ ਖ਼ਬਰਾਂ ਦਾ ਬੁਲੇਟਿਨ ਸ਼ਾਮੀ 6:20 ਤੇ ਹੋਏਗਾ। ਨਮਸਕਾਰ।

ਸੱਤੇ ਪੇ ਸੱਤੇ ਮੂਵੀ ਤੋਂ ਇਹ ਗਾਣਾ ਜਿਹੜਾ ਹੈ ਤੁਸੀਂ ਇੰਜੋਏ ਕਰ ਰਹੇ ਸੀ ਆਸ਼ਾ ਜੀ ਅਤੇ ਕਿਸ਼ੋਰ ਦਾ ਦੀ ਆਵਾਜ਼ ਦੇ ਵਿੱਚ ਮਿਊਜ਼ਿਕ ਸੀ ਆਰ ਡੀ ਬਰਮਨ ਹੋਣਾ ਜੀ ਦਾ। ਅਤੇ ਹੁਣ ਜਿਹੜਾ ਟਾਈਮ ਹੋ ਚੁੱਕਾ ਹੈ ਜੀ ਤੁਹਾਡੇ ਤੋਂ ਇਜਾਜ਼ਤ ਲੈਣ ਦਾ ਹੋ ਚੁੱਕਾ। ਉਮੀਦ ਕਰਦੇ ਹਾਂ ਕਿ ਮਿਡ ਡੇ ਮੈਲੋਡੀਜ਼ ਦਾ ਅੱਜ ਦਾ ਸਫ਼ਰ ਜਿਹੜਾ ਹੈ ਤੁਹਾਨੂੰ ਪਸੰਦ ਆਇਆ ਹੋਏਗਾ। ਜਿਹੜੇ ਅੱਜ ਗੀਤ ਸੇ ਸੁਰਾਂ ਨਾਲ ਭਰੇ ਹੋਏ ਤੁਹਾਡੇ ਦਿਨ ਨੂੰ ਹੋਰ ਵੀ ਜ਼ਿਆਦਾ ਖੂਬਸੂਰਤ ਅਤੇ ਖੁਸ਼ਨੁਮਾ ਬਣਾ ਗਏ ਹੋਣਗੇ। ਸੋ ਮੈਨੂੰ ਸਾਕਸ਼ੀ ਨੂੰ ਹੁਣ ਦੋ ਜਿਹੀ ਇਜਾਜ਼ਤ ਅਤੇ ਤੁਸੀਂ ਮੁਸਕੁਰਾਉਂਦੇ ਰਹੋ, ਗੁਣਗੁਣਾਉਂਦੇ ਰਹੋ ਅਤੇ ਆਪਣੇ ਦਿਲ ਦੇ ਕਰੀਬ ਇਹਨਾਂ ਮਧੁਰ ਧੁਨਾਂ ਨੂੰ, ਮਿੱਡੇ ਮੈਲੋਡੀਜ਼ ਦੇ ਖਾਸ ਗਾਣਿਆਂ ਨੂੰ ਹਮੇਸ਼ਾ ਸਜਾਏ ਰੱਖੋ ਇੱਦਾਂ ਹੀ ਆਪਣੇ ਕੋਲ। ਅਤੇ ਆਪਣਾ ਅਤੇ ਆਪਣੇ ਆਲੇ ਦੁਆਲੇ ਦੇ ਲੋਕਾਂ ਦਾ, ਜੀਵ ਜੰਤੂਆਂ ਦਾ, ਪਸ਼ੂ ਪਕਸ਼ੀਆਂ ਦਾ ਇਸ ਗਰਮੀ ਦੇ ਮੌਸਮ ਦੇ ਵਿੱਚ ਖਿਆਲ ਰੱਖੋ, ਸਵਸਥ ਰਹੋ, ਖੁਸ਼ ਰਹੋ। ਫਿਰ ਅਸੀਂ ਜਲਦੀ ਹੀ ਮਿਲਾਂਗੇ ਨਵੇਂ ਗੀਤਾਂ ਦੇ ਨਾਲ, ਨਵੀਆਂ ਗੱਲਾਂ ਦੇ ਨਾਲ, ਨਵੇਂ ਅਹਿਸਾਸਾਂ ਦੇ ਨਾਲ। ਉਦੋਂ ਤੱਕ ਲਈ ਜੀ ਆਪਣਾ ਧਿਆਨ ਰੱਖਣਾ, ਬਾਏ ਬਾਏ, ਟੇਕ ਕੇਅਰ। ਅਤੇ ਜਾਂਦੇ ਜਾਂਦੇ ਆਸ਼ਾ ਜੀ ਅਤੇ ਕਿਸ਼ੋਰ ਜੀ ਦੀ ਆਵਾਜ਼ ਦੇ ਵਿੱਚ ਹੀ ਸੀਤਾ ਔਰ ਗੀਤਾ ਮੂਵੀ 'ਚੋਂ ਤੁਹਾਡੇ ਲਈ ਇੱਕ ਵਧੀਆ ਜਿਹਾ ਗਾਣਾ ਜਿਹੜਾ ਹੈ ਉਹ ਪਲੇ ਕਰਕੇ ਜਾ ਰਹੀ ਹਾਂ ਜੀ।

ਕਿਉਂਕਿ ਜਦੋਂ ਤੋਂ ਉਹਨਾਂ ਨੇ ਸੋਲਰ ਪੈਨਲ ਲਗਾਇਆ ਹੈ ਉਦੋਂ ਤੋਂ ਮੀਟਰ ਦੀ ਸੂਈ ਵੀ ਸ਼ਾਂਤੀ ਨਾਲ ਸੌਂਦੀ ਹੈ ਅਤੇ ਹੁਕਮ ਸਿੰਘ ਵੀ। ਪੀਐਮ ਸੂਰਿਆ ਘਰ ਮੁਫਤ ਬਿਜਲੀ ਯੋਜਨਾ ਅੱਜ ਹੀ ਰਜਿਸਟਰ ਕਰੋ ਪੀਐਮ ਸੂਰਿਆ ਘਰ .gov.in ਤੇ।

ਜੀ ਹਾਂ ਦੋਸਤੋ, ਇੰਜੋਏ ਕਰ ਅਸੀਂ ਪ੍ਰੋਗਰਾਮ ਦਿਲ ਅੱਜ ਸ਼ਾਇਰ ਹੈ ਆਪਣੇ ਦੋਸਤ ਮੋਹਿਤ ਰੁੱਬਲ ਦੇ ਨਾਲ। ਐਂਡ ਜਿਵੇਂ ਕਿ ਮੈਂ ਕਿਹਾ ਸੀ ਕਿ ਪ੍ਰੋਗਰਾਮ ਅੱਜ 30 ਮਿੰਟਸ ਦਾ ਹੀ ਹੋਵੇਗਾ, ਸੋ ਤਮਾਮ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਨੂੰ ਪਿਆਰੇ ਪਿਆਰੇ ਮੈਸੇਜ ਜਿਹੜੇ ਨੇ ਭੇਜੇ ਨੇ। ਸੋ ਫਿਲਹਾਲ FM ਰੇਨਬੋ 'ਤੇ ਸਮਾਂ ਹੋ ਚੁੱਕਾ ਹੈ 2:29 ਅਤੇ 36 ਸੈਕਿੰਡਸ ਹੋ ਚੁੱਕੇ ਨੇ, ਅਤੇ ਅੱਜ ਤੁਸੀਂ ਸੁਣੋਗੇ ਸਾਡਾ ਸਪੈਸ਼ਲ ਸਪੋਂਸਰ ਪ੍ਰੋਗਰਾਮ NCERT ਦਾ, ਭਾਰਤ ਤੂੰ ਹੈ ਹਮਕੋ ਪਿਆਰਾ। ਇਸ ਪ੍ਰੋਗਰਾਮ ਨੂੰ ਤੁਸੀਂ ਇੰਜੋਏ ਕਰੋਗੇ ਠੀਕ 3 ਵਜੇ ਤੱਕ, ਐਂਡ 3 ਵਜੇ ਅਸੀਂ ਜੁੜ ਜਾਵਾਂਗੇ ਸਾਡੇ ਦਿੱਲੀ ਕੇਂਦਰ ਦੇ ਨਾਲ। ਸੋ ਤਦ ਤੱਕ ਲਈ ਇਸ ਪ੍ਰੋਗਰਾਮ ਨੂੰ ਤੁਸੀਂ ਕਰੋ ਇੰਜੋਏ।

ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਸਤਿ ਸ਼੍ਰੀ ਅਕਾਲ, ਨਮਸਕਾਰ ਆਦਾਬ, ਐਂਡ ਸ਼ਾਮ ਦੇ ਵੱਜ ਗਏ ਨੇ ਚਾਰ। ਦੋਸਤੋ, ਕੀ ਹਾਲ ਚਾਲ? ਸੋ ਤੁਸੀਂ ਆਪਣਾ ਹਾਲ ਚਾਲ ਦੱਸਣਾ, ਤੁਸੀਂ ਮੇਰੇ ਨਾਲ ਗੱਲਾਂ ਕਰਨੀਆਂ, ਐਂਡ ਤੁਸੀਂ ਮੇਰੇ ਨਾਲ ਸੁਣੀ ਸੁਣੀਆਂ ਵਧੀਆ ਵਧੀਆ ਗੱਲਾਂ ਜੀ ਕਰਨੀਆਂ ਨੇ ਕਿ ਗਰਮੀਆਂ ਦੇ ਵਿੱਚ ਬਈ ਤੁਸੀਂ ਕਿਵੇਂ ਕਿਵੇਂ ਕਿਵੇਂ ਸਾਹਮਣਾ ਕਰ ਰਹੇ ਹੋ, ਕਿਵੇਂ ਟਾਈਮ ਪਾਸ ਕਰ ਰਹੇ ਹੋ, ਜਾਂ ਫਿਰ ਨਾਨਕੇ ਦੇਖੋ ਕਿੱਸੇ ਸੁਣਾ ਦਿਓ ਕਿ ਬਈ ਨਾਨਕੇ ਗਏ ਸੀ, ਮੜਿਆ ਹੀ ਆ ਗਿਆ, ਜਾਂ ਗਰਮੀ ਦੇ ਵਿੱਚ ਪਹਿਲੀ ਵਾਰੀ ਸਾਈਕਲ ਚਲਾਉਣੀ ਸਿੱਖੀ ਸੀ, ਜਾਂ ਗਰਮੀ ਦੇ ਵਿੱਚ ਜਿਹੜੇ ਲੱਛੇ ਖਾਧੇ ਸੀਗੇ। ਕੋਈ ਵੀ ਗੱਲਾਂ ਜਿਹੜੀਆਂ ਨੇ ਸੁਣ ਸੁਣੀ ਤੁਸੀਂ ਸਾਡੇ ਨਾਲ ਕਰਨੀਆਂ, ਪਰ ਮਜ਼ੇਦਾਰ ਗੱਲਾਂ ਕਰਨੀਆਂ, ਠੀਕ ਹੈ? ਨੰਬਰ ਤੁਹਾਨੂੰ ਪਤਾ ਹੈ, 0 6 3 8 1 2 3 4 2 1 7 4, ਅਤੇ ਇਸ ਨੰਬਰ ਨੂੰ ਤੁਸੀਂ ਡਾਇਲ ਕਰਕੇ ਫਟਾਫਟ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਜਾਣਾ ਹੈ ਭਾਈ ਜਾਨ। ਅਤੇ ਮੈਂ ਤੁਹਾਡਾ ਦੋਸਤ ਮੋਹਿਤ ਰੁਬਲ ਇੰਤਜ਼ਾਰ ਕਰ ਰਿਹਾ ਐਫ ਐਮ ਰੇਨਬੋ ਦੇ ਸਟੂਡੀਓ ਵਿੱਚ ਤੁਹਾਡੀਆਂ ਕੋਲਸ ਦਾ। ਅਤੇ ਜਨਾਬ, ਜਦ ਤੱਕ ਮੈਂ ਵੇਟ ਕਰ ਰਿਹਾ, ਵੈਸੇ ਤਾਂ ਦੋਸਤਾਂ ਨੇ ਫੋਨ ਮਿਲਾਉਣਾ ਹੁਣੇ ਸ਼ੁਰੂ ਵੀ ਕਰ ਦਿੱਤਾ ਹੈ, ਚਲੋ, ਪਰ ਕੋਈ ਗੱਲ ਨਹੀਂ, ਵੇਟ ਕਰਨ, ਥੋੜ੍ਹਾ ਜਿਹਾ ਵੇਟ ਕਰਨ, ਆਪਾਂ ਪਹਿਲਾਂ ਇੱਕ ਗਾਣਾ ਜਿਹੜਾ ਹੈ ਉਹ ਸੁਣਾਂਗੇ, ਗਾਣੇ ਤੋਂ ਬਾਅਦ ਅਸੀਂ ਤੁਹਾਨੂੰ ਲੈ ਕੇ ਆਵਾਂਗੇ ਪ੍ਰੋਗਰਾਮ ਦੇ ਵਿੱਚ। ਆਓ ਸ਼ੁਰੂਆਤ ਕਰਦੇ ਹਾਂ ਇਸ ਗੀਤ ਨਾਲ, ਇਸ ਪ੍ਰੋਗਰਾਮ ਦੀ, ਜਿਸਦਾ ਨਾਮ ਹੈ ਜੀ ਹੈਲੋ ਜਲੰਧਰ।

0: ਜੇਕਰ ਤੁਸੀਂ ਦੱਸੋ ਕਿ ਤੁਸੀਂ ਵੀ ਜ਼ਿੰਦਾ ਹੋ, ਤੁਸੀਂ ਵੀ ਸਾਹ ਲੈ ਰਹੇ ਹੋ, ਤੁਸੀਂ ਵੀ ਇਸ ਜ਼ਿੰਦਗੀ ਨੂੰ ਮਾਣ ਰਹੇ ਹੋ, ਬਤੀਤ ਕਰ ਰਹੇ ਹੋ, ਇੰਜੋਏ ਕਰ ਰਹੇ ਹੋ, ਹੰਢਾ ਰਹੇ ਹੋ, ਅਲੱਗ ਅਲੱਗ ਵਰਡਸ ਨੇ ਪਰ ਸਭ ਦਾ ਮਤਲਬ ਅੱਡ ਅੱਡ ਹੈ। ਸੋ ਕੀ ਕਰ ਰਹੇ ਹੋ, ਆਓ ਪ੍ਰੋਗਰਾਮ ਦੇ ਵਿੱਚ ਜੁੜੋ, ਸਾਨੂੰ ਦੱਸੋ। ਜਿਵੇਂ ਪਹਿਲੇ ਦੋਸਤ ਜੁੜੇ ਨੇ, ਹੈਲੋ,
1: ਹੈਲੋ, ਨਮਸਕਾਰ ਭਾਜੀ।
0: ਨਮਸਕਾਰ ਜੀ, ਰੇਡੀਓ ਸੈੱਟ ਤੋਂ ਥੋੜਾ ਜਿਹਾ ਪਰੇ ਹੋ ਜਾਓ। ਫਟਾਫਟ ਜਨਾਬ, ਕਿਉਂਕਿ ਇੰਨਾ ਸਮਾਂ ਨਹੀਂ ਹੁੰਦਾ ਸਾਡੇ ਕੋਲ।
1: ਹਾਂਜੀ ਸਰ,
0: ਕੌਣ ਸਾਹਿਬ ਜੁੜੇ ਨੇ?
1: ਰਕੇਸ਼ ਕੁਮਾਰ, ਭਾਰਗੋ ਕੈਂਪ ਜਲੰਧਰ।
0: ਰਕੇਸ਼ ਜੀ, ਕੀ ਹਾਲ ਚਾਲ ਨੇ?
1: ਬਾਈ ਬਹੁਤ ਵਧੀਆ ਜੀ।
0: ਕੀ ਕਰ ਰਹੇ ਹੈਗੇ?
1: ਸਾਲਾਂ ਬਾਅਦ ਕੋਲ ਲੱਗੀ ਹੈ।
0: ਸਾਲਾਂ ਬਾਅਦ ਕੋਲ ਲੱਗੀ ਹੈ, ਅੱਛਾ ਜੀ।
1: ਗੱਲ ਹੈ ਮੇਰੇ ਖਿਆਲ ਡੇਢ ਦੋ ਜੀ ਮੈਂ ਕੋਲ।
0: ਅੱਛਾ, ਨਹੀਂ ਕੋਲ ਮਿਲਾਉਂਦੇ ਨਹੀਂ ਗੇ ਜਾਂ ਮਿਲਦੀ ਨਹੀਂ?
1: ਭਾਜੀ ਗੱਲ ਪਤਾ ਕੀ ਸੀ, ਮੈਂ ਤੁਹਾਨੂੰ ਦੱਸਣਾ ਸਿੱਧੀ ਗੱਲ। ਮੈਂ ਜਿਹੜੇ ਕਾਰੀਗਰ ਜਾਂਦੇ ਸੀ ਬੰਦੇ ਰੋਜ਼
0: ਰੋਜ਼
1: ਕਰਕੇ ਮੈਂ ਲਾਉਂਦੇ ਨਹੀਂ ਕੋਲ।
0: ਅੱਛਾ,
1: ਮੈਂ ਕਿਹਾ ਛੱਡ ਲੈ ਇਹਨਾਂ ਨੂੰ, ਲਾਉਣ ਦੇ ਪਹਿਲਾਂ।
0: ਚਲੋ ਚਲੋ, ਠੀਕ ਹੈ ਠੀਕ ਹੈ ਠੀਕ ਹੈ। ਰਕੇਸ਼ ਜੀ, ਕੰਮ ਕਾਜ ਕੀ ਕਰਦੇ ਹੋ?
1: ਸਰਜੀਕਲ ਦਾ ਕੰਮ ਕਰਦੇ।
0: ਸਰਜੀਕਲ ਦਾ ਕੰਮ ਕਰਦੇ ਹੋ, ਦੱਸੋ ਫੇ ਗਰਮੀਆਂ ਦੇ ਵਿੱਚ ਕਿਵੇਂ, ਮਤਲਬ ਕੀ ਕੁਛ ਖਾਸ ਰਹਿੰਦਾ ਹੈ ਗਰਮੀਆਂ ਦੇ ਵਿੱਚ?
1: ਨਿੰਬੂ ਪਾਣੀ ਤੇ ਸਕੰਜਵੀ ਤੇ ਜਿਹੜੇ ਆਪਣੇ ਜਾਨਵਰ ਹੈਗੇ ਨੇ ਇਹਨਾਂ ਨੂੰ ਪਾਣੀ ਪੂਣੀ ਪਾ ਦੇਈਦਾ।
0: ਅਰੇ ਵਾਹ ਵਾਹ ਵਾਹ, ਠੀਕ ਹੈ।
1: ਤੇ ਪੰਛੀ ਦੇਖੇ, ਘਰ ਮੇਰਾ ਡੋਗੀ ਹੈ, ਤੇ ਮੈਂ ਕੋਈ ਡੋਗੀ ਰੱਖਿਆ ਦਾ ਘਰ ਆਪਣੇ,
0: ਠੀਕ ਹੈ।
1: ਨਿੰਮੋ
0: ਫਿਲਮ ਦਾ ਗਾਣਾ
1: ਮਕਾਨੇ ਪੈਂਦੀ ਆ, ਮੈਂ ਜਿੱਥੋਂ ਜਿੱਥੋਂ ਜਾ।
0: ਵਾਹ ਜੀ ਵਾਹ,
1: ਦੇਖਦੇ ਕਹਿੰਦੇ ਨਿੰਮੋ ਮੇਰਾ ਨਾ।
0: ਓ ਬੱਲੇ ਬੱਲੇ ਬੱਲੇ, ਹੁਣ ਮੈਨੂੰ ਨਿੰਮੋ ਲੱਭਣੀ ਵੀ ਚਾਹੀਦੀ ਨਾ।
1: ਹਾਂ ਮੇਰਾ ਭਾਜੀ ਹੈ ਤੇ ਦੇਖੋ ਮੇਰਾ, ਮੈਂ ਅੱਜ ਭਾਜੀ ਕੋਲ ਆਇਆ ਦਾ ਵਾ।
0: ਅੱਛਾ, ਇਹ ਗਾਣਾ ਗਾਇਆ ਕਿਨੇ ਦੱਸਿਓ ਕੋ ਮੈਨੂੰ, ਇਹ ਗਾਣਾ ਗਾਇਆ
1: ਕਿਨੇ?
0: ਇਹ ਗਾਣਾ ਗਾਇਆ ਕਿਨੇ ਆ?
1: ਸਲਮਾਗਾ,
0: ਠੀਕ ਹੈ ਠੀਕ ਹੈ ਠੀਕ ਹੈ। ਥੈਂਕ ਯੂ ਸੋ ਮਚ ਰਕੇਸ਼ ਕੁਮਾਰ ਜੀ, ਫੋਨ ਮਿਲਾਉਣ ਲਈ ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ ਜੀ।
1: ਥੈਂਕ ਯੂ
0: ਜਨਾਬ, ਮੈਨੂੰ ਵੀ ਤੁਹਾਨੂੰ ਵੀ ਥੈਂਕ ਯੂ ਕਹਿੰਦਾ ਮੌਕਾ ਦਿਓ, ਤੁਸੀਂ ਕਰਨਾ ਕੁੱਖ ਹੋਣੀ। ਬਸ ਨੰਬਰ ਲੈਣਾ, ਕਿਹੜੀ ਸੌਖੀ ਗੱਲ, ਨੰਬਰ ਹੀ ਲੈਣਾ, 01283401872374 ਐਂਡ ਪ੍ਰੋਗਰਾਮ ਤੁਸੀਂ ਗੱਲ ਕਰ ਸਕਦੇ ਹੋ, ਮੇਰਾ ਨਾਮ ਮੋਹਿਤ ਰੂਪਲ, ਠੀਕ ਹੈ। ਚਲੋ ਗਾਣਾ ਸੁਣਦੇ ਹਾਂ, ਗਾਣੇ ਤੋਂ ਬਾਅਦ ਹੋਰ ਦੋਸਤਾਂ ਨਾਲ ਗੱਲ ਕਰਦੇ ਹਾਂ।

0: ਲੋ ਜੀ, ਇਹਨਾਂ ਨੇ ਤਾਂ ਦੱਸਤਾ ਕਿ ਨਿੰਮੋ ਇਹਨਾਂ ਦਾ ਨਾਮ ਹੈ। ਬਾਕੀ ਜਨਾਬ, ਤੁਸੀਂ ਮੈਨੂੰ ਆਪਣਾ ਨਾਮ ਦੱਸੋ ਅਤੇ ਗਰਮੀਆਂ 'ਚ ਕਿਹੜੀ ਸ਼ਾਇਦ ਤੁਹਾਨੂੰ ਜ਼ਿਆਦਾ ਪਸੰਦ ਹੈ। ਵੈਸੇ ਤਾਂ ਗਰਮੀਆਂ ਕਿਸੇ ਨੂੰ ਨਹੀਂ ਪਸੰਦ, ਪਰ ਹੋ ਸਕਦਾ ਹੈ ਕੋਈ ਕਵੇ ਕਿ ਨਹੀਂ ਮੈਨੂੰ ਗਰਮੀਆਂ ਪਸੰਦ ਹੈ, ਗਰਮੀਆਂ 'ਚ ਮੈਂ ਨਾਨਕੇ ਪੈ ਜਾਂਦੀ ਹਾਂ। ਹੈਲੋ
1: ਹੈਲੋ
0: ਹੈਲੋ ਜੀ, ਕੌਣ ਸਾਹਿਬ ਗੱਲ ਕਰ ਰਹੇ ਨੇ?
1: ਮੈਂ ਜੀ ਸੁਲਤਾਨਪੁਰ ਲੋਧੀ ਤੋਂ ਅੰਮ੍ਰਿਤਪਾਲ ਬੋਲ ਰਿਹਾ ਜੀ।
0: ਅੰਮ੍ਰਿਤਪਾਲ ਜੀ, ਕੀ ਹਾਲ ਚਾਲ?
1: ਬਹੁਤ ਵਧੀਆ ਜੀ, ਤੁਸੀਂ ਸੁਣਾਓ?
0: ਬਹੁਤ ਵਧੀਆ ਜੀ। ਅੰਮ੍ਰਿਤਪਾਲ ਜੀ, ਵਾਹਵਾ ਚਿਰ ਬਾਅਦ ਗੱਲ ਹੋ ਰਹੀ ਹੈ ਜੀ, ਪਹਿਲੀ ਵਾਰ ਗੱਲ ਹੋ ਰਹੀ ਹੈ। ਚਲੋ ਚੰਗੀ ਗੱਲ। ਅੰਮ੍ਰਿਤਪਾਲ ਜੀ, ਕੰਮ ਕਾਜ ਕੀ ਕਰਦੇ ਹੋ?
1: ਕੰਮ
0: ਸਿਲਾਈ ਦਾ ਕਰਦੇ ਹੋ, ਠੀਕ ਹੈ। ਤੇ ਤੁਸੀਂ ਦੱਸੋ ਤੁਹਾਨੂੰ ਗਰਮੀਆਂ ਚ ਕਿਹੜੀ ਸ਼ੈ ਪਸੰਦ ਹੈ? ਵੈਸੇ ਤਾਂ ਗਰਮੀਆਂ ਕਿਸੇ ਨੂੰ ਨੀ ਪਸੰਦ, ਚਿਪੋ ਚਿਪ ਮੌਸਮ ਹੋ ਜਾਂਦਾ, ਅੱਜ ਵੀ 45 ਡਿਗਰੀ ਟੈਂਪਰੇਚਰ ਛੂਹਦਿਆ ਬਾਹਰ, ਤੇ ਗਰਮੀਆਂ 'ਚ ਤੁਸੀਂ ਕੀ ਕਰਨਾ ਪਸੰਦ ਕਰਦੇ ਹੋ?
1: ਅੱਜ ਗਰਮੀ ਤਾਂ ਹੈਗੀ ਬਹੁਤ ਜੀ,
0: ਹਾਂ,
1: ਪਰ ਇਹਦਾ ਵੀ ਸਾਨੂੰ ਗਰਮੀ ਪਸੰਦ ਲੱਗਦੀ ਹੈ,
0: ਪਸੰਦ
1: ਨਹੀਂ ਲੱਗਦੀ, ਕਿਉਂਕਿ ਇਹ ਆਪਣੀ ਏਜ ਹੋਈ ਹੈਗੀ 70 ਸਾਲ ਦੀ, ਠੰਡ ਬਹੁਤ ਮਾੜੀ ਲੱਗਦੀ ਆਪਾਂ ਨੂੰ।
0: ਹਾਂ, ਠੰਡ ਮਾੜੀ ਲੱਗਦੀ ਹੈਗੀ ਤੁਹਾਨੂੰ, ਠੀਕ, ਪਰ ਗਰਮੀ 'ਚ ਵੀ ਖਿਆਲ ਰੱਖਣਾ ਆਪਣਾ।
1: ਹਾਂਜੀ, ਨਹੀਂ ਗਰਮੀ 'ਚ ਖਿਆਲ ਰੱਖੀਦਾ ਜੀ ਪੂਰਾ,
0: ਠੀਕ ਹੈ। ਤੇ ਅੱਜ ਫਿਰ ਕਿਹੜਾ ਗਾਣਾ ਸੁਣ ਕੇ ਅੰਮ੍ਰਿਤਪਾਲ ਜੀ ਖੁਸ਼ ਹੋਣਾ ਚਾਹੁੰਦੇ ਨੇ?
1: ਗਾਣਾ ਸੁਣਾ ਦਿਓ ਜੀ ਤੁਸੀਂ, ਲੱਛੀ ਫਿਲਮ ਦਾ, ਅਸੀਂ ਯਾਰ ਦੇ ਨਜ਼ਾਰੇ ਵਿੱਚ ਰੱਬ ਦੇਖਿਆ।
0: ਕਿਆ ਬਾਤ ਹੈ, ਪਹਿਲੀ ਵੀ ਫਰਮਾਇਸ਼ ਪੰਜਾਬੀ ਆਪਣੀ ਫਿਲਮ ਤੋਂ ਆਈ ਹੈ, ਅਤੇ ਇੱਥੇ ਵੀ ਹੁਣ ਲੱਛੀ, ਹੈ ਨਾ, ਅਸਾਂ ਯਾਰ ਦੇ ਨਜ਼ਾਰੇ ਵਿੱਚੋਂ ਰੱਬ ਵੇਖਿਆ। ਠੀਕ ਹੈ ਅੰਮ੍ਰਿਤਪਾਲ ਜੀ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ 'ਚ ਸ਼ਾਮਿਲ ਹੋਣ ਲਈ, ਧੰਨਵਾਦ ਤੁਹਾਡਾ ਜੀ।
1: ਤੁਸੀਂ ਬਹੁਤ ਪ੍ਰੋਗਰਾਮ ਪੇਸ਼ ਕਰਦੇ ਹੋ।
0: ਥੈਂਕ ਯੂ ਜੀ, ਥੈਂਕ ਯੂ, ਕੋਸ਼ਿਸ਼ ਕਰਦੇ ਹਾਂ ਜੀ ਤੁਹਾਨੂੰ ਖੁਸ਼ ਰੱਖਣ ਲਈ। ਬਾਕੀ ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ ਵੰਸ ਅਗੇਨ। ਠੀਕ ਹੈ ਜੀ, ਅਤੇ ਲਓ ਜੀ, ਇਹਨਾਂ ਦੀ ਫਰਮਾਇਸ਼ ਵੀ ਮੈਂ ਪੂਰੀ ਕਰਨ ਜਾ ਰਿਹਾ। ਫਿਲਮ ਲੱਛੀ 1977 ਦੇ ਵਿੱਚ ਆਈ ਹੈ, ਅਤੇ ਆਓ ਇੰਜੋਏ ਕਰਦੇ ਹਾਂ ਇਸ ਗੀਤ ਨੂੰ। ਬਾਕੀ ਤੁਸੀਂ ਵੀ ਇਸ ਲਾਈਵ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਾ, ਬੜਾ ਸੌਖਾ ਜਿਹਾ ਤਰੀਕਾ ਹੈ। 0181 23 42 174 0181 23 42 174

0: ਰਿਹਾ।
1: ਅਸਾਂ ਯਾਰ ਦੇ ਨਜ਼ਾਰੇ ਵਿੱਚੋਂ ਰੱਬ ਦੇਖਿਆ, ਅਤੇ ਮੈਂ ਕਹਾਂਗਾ ਕਿ ਅਸਾਂ ਦੋਸਤ ਹੋਣਾ ਦੇ ਫੋਨ, ਜਿਹੜੀ ਉਹਨਾਂ ਦੀ ਵੋਇਸ ਆਈ ਹੈ, ਉਹਨਾਂ ਦੇ ਨਾਲ ਦੀਦਾਰ ਕਰ ਲਿਆ ਸੀ ਰੱਬ ਦਾ, ਹੈ ਨਾ, ਹੈ ਨਾ, ਹੈ ਨਾ। ਸੋ ਪ੍ਰੋਗਰਾਮ ਜਿਹੜਾ ਹੈ ਤੁਸੀਂ ਇੰਜੋਏ ਕਰ ਰਹੇ ਹੋ। ਹੈਲੋ ਜਲੰਧਰ, ਖੋ ਦੋਸਤ ਜੁੜੇ ਨੇ। ਹੈਲੋ ਹੈਲੋ ਭਾਈ ਜਾਨ, ਹੈਲੋ। ਲੱਗਦਾ ਦੋਸਤ ਜਿਹੜੇ ਨੇ ਉਹ ਸ਼ਾਇਦ ਦੌੜ ਚੁੱਕੇ ਨੇ, ਮਤਲਬ ਫੋਨ ਮਿਲਾਇਆ ਉਹਨਾਂ ਨੇ, ਪਰ ਸ਼ਾਇਦ ਗਰਮੀ ਬਹੁਤ ਹੈ, ਹੋ ਸਕਦਾ ਕਨੈਕਸ਼ਨ ਜਿਹੜਾ ਹੈ ਉਹ ਕਿਤੇ ਨਾ ਕਿਤੇ ਵੀਕ ਪੈ ਹੀ ਜਾਂਦਾ ਹੈ। ਪਰ ਖੈਰ ਕੋਈ ਗੱਲ ਨਹੀਂ, ਇੱਕ ਹੋਰ ਦੋਸਤ ਆ ਚੁੱਕੇ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਹੈਲੋ
0: ਹੈਲੋ ਮੋਹਿਤ ਰੂਬਲ ਜੀ, ਨਮਸਕਾਰ ਜੀ।
1: ਨਮਸਕਾਰ ਜੀ, ਸਾਹਿਬ ਕੀ ਹਾਲ ਚਾਲ ਹੈ?
0: ਠੀਕ ਹੈ ਜੀ ਮਹਾਰਾਜ, ਬੜੇ ਚਿਰਾਂ ਬਾਅਦ ਆਏ ਹਾਂ ਜੀ, ਬਹੁਤ ਵਧੀਆ ਖੜਕਵੀਂ ਆਵਾਜ਼ ਦੇ ਨਾਲ ਪ੍ਰੋਗਰਾਮ ਪੇਸ਼ ਕਰ ਰਹੇ ਹਾਂ ਜੀ।
1: ਬਹੁਤ ਬਹੁਤ ਸ਼ੁਕਰੀਆ ਸਰ, ਆਪਣਾ ਨਾਮ ਦੱਸੋ।
0: ਮੈਂ ਰਾਮ ਲਵਾਇਆ ਸ਼ਰਮਾ ਜੀ, ਪਿੰਡ ਸਮਰਾਏ, ਜ਼ਿਲ੍ਹਾ ਜਲੰਧਰ ਤੋਂ ਬੋਲ ਰਿਹਾ ਰੂਬਲ ਜੀ।
1: ਲਵਾਇਆ ਜੀ, ਕੀ ਹਾਲ ਚਾਲ ਨੇ?
0: ਬਹੁਤ ਵਧੀਆ ਮਹਾਰਾਜ, ਤੁਸੀਂ ਸੁਣਾਓ ਜੀ।
1: ਬਹੁਤ ਵਧੀਆ ਬਹੁਤ ਵਧੀਆ। ਕੀ ਕਰ ਰਹੇ ਸੀ ਅੱਜ?
0: ਬਸ ਇਸ ਵੇਲੇ ਤੁਹਾਡਾ ਪ੍ਰੋਗਰਾਮ ਇੰਜੋਏ ਕਰਦਾ ਹੁੰਦਾ ਜੀ।
1: ਅੱਛਾ ਜੀ,
0: ਤੁਹਾਡੇ ਸਿਰੋਤੇ ਤੁਹਾਡੇ।
1: ਅੱਛਾ, ਤੁਸੀਂ ਵਟਸਐਪ ਯੂਜ਼ ਕਰਦੇ ਹੋ? ਫਲਾਂ ਮਾਡਲ ਹਾਊਸ ਵੱਲ ਦੀ ਛਬੀਲ ਲੱਗ ਗਈ, ਮਾਡਲ ਟਾਊਨ ਵੱਲ ਲੱਗ ਗਈ, ਕਪੂਰਥਲਾ ਚੌਂਕ ਵੱਲ ਲੱਗ ਗਈ, ਆਪਾਂ ਸਾਰੇ ਫਿਰ ਪਹੁੰਚੀ ਉੱਥੇ।
0: ਅਰੇ
1: ਮੈਂ ਬਸ ਮਜ਼ਾਕ ਕਰਨ ਦੀ ਕੋਸ਼ਿਸ਼ ਕੀਤੀ ਲਭਾਇਆ ਜੀ, ਇੰਨਾ ਸੀਰੀਅਸ ਨੀ ਹੋਣਾ,
0: ਮੈਨੂੰ ਪਤਾ ਨੀ।
1: ਮੈਂ ਤਾਂ ਕਹਿ ਰਿਹਾ ਸੀਗਾ ਕਿਉਂਕਿ ਅਕਸਰ ਨਾ ਮੈਂ ਦੇਖਦਾ ਹੁੰਦਾ ਵਾਂ ਕਿ ਲੋਕਾਂ ਦੇ ਵਿੱਚ ਬੜਾ ਕਰੇਜ਼ ਰਹਿੰਦਾ ਕਿ ਹੈ ਹੈ ਹੈ ਕਿੱਥੇ ਲੱਗੀ ਛਬੀਲ। ਮੈਂ ਹੁਣੇ ਕੱਢਦਾ ਬੋਟਲਾਂ ਤੇ
0: ਆਪਣੇ ਪੰਜਾਬ ਦੇ ਵਿੱਚ ਜੀ, ਤਾਂ ਪੰਜਾਬੀਆਂ ਦੇ ਇਹ ਖਾਸ ਗੱਲ ਹੈ ਜੀ, ਲੰਗਰ ਹੋਣ।
1: ਕਿਹੜਾ ਗਾਣਾ ਸੁਣ ਕੇ ਫਿਰ ਲੋਕਾਂ ਚ ਵੀ ਲੰਗਰ ਵੰਡੋਗੇ ਸੋਹਣੇ ਗਾਣੇ ਦਾ?
0: ਤੁਸੀਂ ਇਦਾਂ ਕਰੋ ਜੀ, ਅੱਜ ਮਾਨ ਵਾਲੇ ਮਾਨ ਤੇ ਗੁਰਦਾਸ ਮਾਨ ਦਾ ਗੀਤ ਲਾ ਦਿਓ, ਗੱਲ ਤੇਰੇ ਮਤਲਬ ਦੀ ਸੁਣ ਕੇ ਜਾਈ ਜਵਾਨਾ।
1: ਗੱਲ ਤੇਰੇ ਮਤਲਬ ਦੀ ਸੁਣ ਕੇ ਜਾਈ ਜਵਾਨਾ।
0: ਬਾਕੀ ਗਰਮੀ ਹੈ ਨੀ, ਗਰਮੀ ਨੂੰ ਇੰਜੋਏ ਕਰਨਾ ਚਾਹੀਦਾ ਇਹਨੂੰ। ਸਵੇਰੇ ਸ਼ਾਮ ਆਪਾਂ ਕੰਮ ਕਰ ਲਈਏ ਆਪਣਾ,
1: ਆਹ ਸੋਹਣੀ ਗੱਲ ਆ,
0: ਤੇ ਦੁਪਹਿਰੇ ਆਰਾਮ ਕਰੀਏ ਥੋੜਾ ਜਿਹਾ, ਜਿੱਦਾਂ ਮੈਂ ਹੀ ਆਰਾਮ ਕਰ ਲੈਂਦੇ। ਹੁਣ ਉਮਰ ਵੀ ਮੇਰੀ 66 ਸਾਲ ਹੋ ਗਈ ਹੈ ਜੀ।
1: ਅੱਛਾ ਅੱਛਾ, ਕਿਆ ਬਾਤ ਹੈ।
0: ਤੇ ਆਪਣੇ ਹਿਸਾਬ ਨਾਲ ਨਿਕਲੀ ਦਾ ਅੰਦਰੋਂ ਜੀ ਘਰੋਂ, ਤਾਂ ਫਿਰ ਉਸ ਹਿਸਾਬ ਨਾਲ ਜਾਈਦਾ, ਤੇ ਲੱਸੀ ਪੀਓ, ਨਿੰਬੂ ਪਾਣੀ ਪੀਓ, ਹੋਰ ਆਪਾਂ ਜਿਹੜੇ ਬੇਜਵਾਨੇ ਪੰਛੀ ਆ ਉਹਨਾਂ ਦੇ ਆਪਾਂ
1: ਜੀ ਜੀ ਜੀ ਜੀ ਜੀ ਜੀ ਰਾਈਟ ਰਾਈਟ ਰਾਈਟ ਠੀਕ
0: ਹੈ। ਮੇਰੀ ਕਹਿਣ ਦੀ ਗੱਲ ਹੈ, ਲੋਕੀ ਹੁਣ ਸਿਆਣੇ ਬਹੁਤ ਹੈ ਜੀ, ਆਪ ਹੀ ਸਾਰਿਆਂ ਨੂੰ ਪਤਾ ਕਰਦਾ ਜੀ।
1: ਬਿਲਕੁਲ ਜੀ ਬਿਲਕੁਲ, ਠੀਕ ਹੈ ਠੀਕ ਹੈ। ਥੈਂਕ ਯੂ ਸੋ ਮਚ ਰਾਮ ਲਭਾਇਆ ਜੀ, ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ।
0: ਬੜੀ ਖੜਕਵੀ ਆਵਾਜ਼ ਦੇ ਵਿੱਚ ਤੁਸੀਂ ਆਉਂਦੇ ਆ, ਤੇ ਸਾਰੇ ਮੇਲਾ ਲੁੱਟ ਜਾਂਦੇ।
1: ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ
0: ਜੀ, ਧੰਨਵਾਦ, ਨਮਸਕਾਰ
1: ਨਮਸਕਾਰ। ਕਿਆ ਬਾਤ ਹੈ ਜੀ, ਕਿਆ ਬਾਤ ਹੈ। 3 ਵਾਰ ਉਹਨਾਂ ਨੇ ਖੜਕੀ ਖੜਖੜਕਵੀ ਆਵਾਜ਼ ਜੀ ਦੀ ਤਰੀਜੀ ਕਰਤੀ, ਮੈਨੂੰ ਤਾਂ ਲੱਗਦਾ ਮੇਰੀ ਆਵਾਜ਼ ਹੀ ਖੜਕ ਗਈ। ਕੋਈ ਗੱਲ ਨਹੀਂ ਦੋਸਤੋ, ਫਟਾਫਟ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਰਹੋ। ਸਾਡਾ ਫੋਨ ਨੰਬਰ ਤੁਹਾਨੂੰ ਪਤਾ ਹੀ ਹੈ, 98 55 10 10 ਤੇ 27।

0: ਜੀ ਬਾਕੀ ਜਿੰਨੇ ਸਾਡੇ ਦੋਸਤ ਜਿਹੜੇ ਸਾਨੂੰ ਫੋਨ ਮਿਲਾਉਂਦੇ ਨੇ, ਕਿਸੇ ਦੀ ਉਮਰ 60 ਸਾਲ, ਕਿਸੇ ਦੀ ਉਮਰ 70 ਸਾਲ, ਜਦੋਂ ਗੱਲਾਂ ਕਰਦੇ ਨੇ ਉਹ ਇਕੱਲੀਆਂ ਗੱਲਾਂ ਨਹੀਂ ਕਰਦੇ, ਉਹ ਸਾਨੂੰ ਗਿਆਨ ਦਾ ਸਾਗਰ ਜਿਹੜਾ ਹੈ ਉਹ ਵੀ ਵੰਡ ਰਹੇ ਹੁੰਦੇ ਨੇ। ਅਤੇ ਜਦੋਂ ਗੱਲਾਂ ਸਾਨੂੰ ਰੇਡੀਓ ਰਾਹੀਂ ਸਾਡੇ ਤੱਕ ਪਹੁੰਚਾਉਂਦੇ ਨੇ ਅਤੇ ਉਹ ਮਤਲਬ ਦੀ ਗੱਲ ਸਾਨੂੰ ਦੱਸਦੇ ਨੇ ਕਿ ਹਾਂ ਇਹ ਚੀਜ਼ ਕਰਨੀ ਹੈ ਤਾਂ ਜੋ ਅੱਗੇ ਜਾ ਕੇ ਸਾਨੂੰ ਵੀ ਫਾਇਦਾ ਹੋਏਗਾ ਅਤੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਵੀ ਫਾਇਦਾ ਹੋਏਗਾ। ਸੋ ਗੱਲ ਤੇਰੇ ਮਤਲਬ ਦੀ, ਗੱਲ ਸਾਡੇ ਮਤਲਬ ਦੀ, ਸੁਣ ਕੇ ਜਾਈ ਜਵਾਨਾਂ। ਤੋ ਦੇਖਦੇ ਹਾਂ ਨਵੇਂ ਜਵਾਨ ਕਿਹੜੇ ਜੁੜੇ ਨੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ। ਹੈਲੋ,
1: ਸਤਿ
0: ਸ਼੍ਰੀ ਅਕਾਲ ਜੀ। ਸ਼ਰਨ ਜੀ, ਕੀ ਹਾਲ ਚਾਲ ਆ? ਮੈਂ ਵੀ ਬਹੁਤ ਵਧੀਆ। ਸ਼ਰਨ ਸ਼ਰਨ ਇਸ ਸ਼ਰਨ ਰੇਨਬੋ ਦੀ ਸ਼ਰਨ ਦੇ ਵਿੱਚ ਆਪਾਂ ਬਹੁਤ ਚਿਰਾਂ ਬਾਅਦ ਜੁੜੇ ਹਾਂ, ਹਨਾ ਸ਼ਰਨ?
1: ਸਰ ਅੱਜ ਤਾਂ ਮੈਂ ਨਾ ਮੈਂ ਕਿਹਾ ਬਾਬਾ ਜੀ ਅੱਜ ਮੇਰੀ ਰੂਬਰ ਨਾਲ ਗੱਲ ਹੋ ਜਾਵੇ, ਸ਼ਾਮ ਨੂੰ ਪ੍ਰਸ਼ਾਦ ਚੜਾਉਂਗੀ।
0: ਉਹ ਪ੍ਰਸ਼ਾਦ ਦਾ ਹਿੱਸਾ ਮੇਰੇ ਤੱਕ ਵੀ ਪਹੁੰਚਾ ਦਿਓ, ਕੱਲਾ ਬਾਬੇ ਜੀ ਕਾਹਤੋਂ ਖੁਸ਼ ਹੋਣ।
1: ਜ਼ਰੂਰ ਸਰ, ਬਹੁਤ ਦਿਨ ਘਰ ਦੱਸਦਾ ਮੈਂ ਗੱਲ ਕਰਨ ਨੂੰ ਤੇ ਬਸ ਵਿਸ਼ ਮੰਗੀ ਦਾ ਕਾਲ ਲੱਗ ਗਈ।
0: ਚਲੋ ਠੀਕ ਹੈ ਜੀ, ਮੈਨੂੰ
1: ਪ੍ਰਸ਼ਾਦ ਚੜਾਉਂਗੀ, ਬਾਬਾ ਖੰਡ ਦਾ ਹੀ ਚੜਾਵਾਂ।
0: ਚਲੋ ਠੀਕ ਹੈ, ਮੈਨੂੰ ਇਸ ਗੱਲ ਦੀ ਜ਼ਿਆਦਾ ਖੁਸ਼ੀ ਹੈ ਕਿ ਅੱਜ ਦੇ ਜ਼ਮਾਨੇ ਵਿੱਚ ਵੀ ਲੋਕ ਇਸ ਚੀਜ਼ 'ਤੇ ਵਿਸ਼ਵਾਸ ਕਰਦੇ ਨੇ ਕਿ ਰੱਬ ਕੋਲੋਂ ਮੰਗੀ ਚੀਜ਼ ਪੂਰੀ ਹੁੰਦੀ ਹੈ, ਅਤੇ ਸੱਚੇ ਦਿਲੋਂ ਮੰਗੋ ਤਾਂ ਕੀ ਨਹੀਂ ਪੂਰਾ ਹੁੰਦਾ।
1: ਮੇਰਾ ਤਾਂ ਬਹੁਤ ਵਿਸ਼ਵਾਸ ਆ, ਦੇਖੋ ਮੈਨੂੰ ਕਿੰਨਾ ਹੈਂਡਸਮ ਵਧੀਆ ਮਿਲਿਆ, ਮੇਰਾ ਹੈਂਡ ਪੰਪ ਕਹਿ ਲਓ।
0: ਠੀਕ ਹੈ ਠੀਕ ਹੈ, ਸ਼ਰਨ ਜੀ ਅੱਜ ਫਿਰ ਕਿਹੜੇ ਗੀਤ ਨਾਲ ਖੁਸ਼ ਹੋਣਾ ਚਾਹੁੰਦੇ ਹੋ?
1: ਸਰ ਨਾ ਮੇਰੇ ਇਹਨਾਂ ਨੂੰ ਬਲਜੀਤ ਮਾਲਵੇ ਦਾ ਸੌਂਗ ਬਹੁਤ ਪਸੰਦ ਆ, ਸ਼ੇਰ ਪੰਜਾਬੀ।
0: ਅੱਛਾ, ਬਲਜੀਤ ਮਾਲਵਾ, ਚਲੋ ਮੈਂ ਲੱਭਣ ਦੀ ਕੋਸ਼ਿਸ਼ ਕਰਦਾ। ਬਲਜੀਤ ਮਾਲਵਾ ਜੀ ਦਾ ਗੀਤ ਸ਼ੇਰ ਪੰਜਾਬੀਓਂ ਮਿਲ ਗਿਆ। ਠੀਕ ਹੈ ਜੀ, ਬਾਕੀ ਗਰਮੀਆਂ ਦੇ ਵਿੱਚ ਕਿਵੇਂ ਖਿਆਲ ਰੱਖ ਰਹੇ ਹੋ?
1: ਸਰ ਗਰਮੀਆਂ 'ਚ ਤਾਂ ਬਸ ਜ਼ਿਆਦਾਤਰ ਜੇ ਕਿਤੇ ਜਾਣਾ ਹੋਵੇ ਤਾਂ ਕਾਲ ਕਰਕੇ ਸਮਾਨ ਮੰਗਾ ਲਈਦਾ, ਜੇ ਕਿਤੇ ਚੀਜ਼ ਦੀ ਜ਼ਰੂਰਤ ਹੁੰਦੀ ਆ ਬਾਹਰ ਆਪਾਂ ਘੱਟਾ ਹੀ ਨਿਕਲੀਦਾ।
0: ਠੀਕ ਹੈ ਠੀਕ ਹੈ, ਚਲੋ ਬਹੁਤ ਚੰਗੀ ਗੱਲ ਹੈ, ਬਹੁਤ ਸਿਆਣੀ ਗੱਲ
1: ਹੈ। ਗਰਮੀ ਆਉਣਾ ਜਾਣਾ ਤੇ ਚਲੋ ਮਾਰਨਿੰਗ ਹੁੰਦਾ, ਉਦੋਂ ਤਾਂ ਨਹੀਂ ਹੁੰਦੀ ਗਰਮੀ ਹੁੰਦੀ, ਆਉਣ ਵੇਲੇ ਤੇ ਕਾਫੀ ਗਰਮੀ ਹੁੰਦੀ।
0: ਠੀਕ ਹੈ ਠੀਕ ਹੈ, ਥੈਂਕ ਯੂ ਸੋ ਮਚ ਸ਼ਰਨ ਜੀ ਪ੍ਰੋਗਰਾਮ 'ਚ ਸ਼ਾਮਿਲ ਹੋਣ ਲਈ, ਬਹੁਤ ਬਹੁਤ ਧੰਨਵਾਦ। ਓਕੇ, ਦੇਖੋ ਦੋਸਤੋ ਇੱਦਾਂ ਹੈ ਕਿ ਮੈਂ ਤਾਂ ਆਇਆ ਇਸ ਪ੍ਰੋਗਰਾਮ ਦੇ ਵਿੱਚ ਵਾਹਵਾ ਚਿਰਾਂ ਬਾਅਦ,

ਤੇ ਮੇਰੇ ਤੱਕ ਇੰਨੀ ਗੱਲ ਮੇਰੇ ਕੰਨਾਂ ਤੱਕ ਪਹੁੰਚ ਗਈ ਹੈ ਕਿ ਕੁਝ ਲੋਕ ਜਿਹੜੇ ਨੇ ਹਰ ਰੋਜ਼ ਫੋਨ ਕਰਦੇ ਨੇ, ਜਿਨ੍ਹਾਂ ਕਰਕੇ ਕਾਫੀ ਲੋਕਾਂ ਨੂੰ ਪ੍ਰੋਗਰਾਮ ਦੇ ਵਿੱਚ ਜੁੜਨ ਦਾ ਮੌਕਾ ਜਿਹੜਾ ਹੈ ਉਹ ਨਹੀਂ ਮਿਲ ਪਾ ਰਿਹਾ। ਸੋ ਸਾਰਿਆਂ ਅੱਗੇ ਹੱਥ ਜੋੜ ਕੇ ਇੱਕ ਛੋਟੀ ਜਿਹੀ ਬੇਨਤੀ ਕਰ ਦਿੰਦੇ ਹਾਂ ਕਿ ਜਿਨ੍ਹਾਂ ਵੀ ਦੋਸਤਾਂ ਦਾ ਫੋਨ ਮਿਲ ਜਾਂਦਾ ਉਹ ਕੋਸ਼ਿਸ਼ ਕਰੋ ਕਿ 3 ਦਿਨਾਂ ਬਾਅਦ ਦੁਬਾਰਾ ਕੋਸ਼ਿਸ਼ ਕਰਨ। 3 ਦਿਨ ਘੱਟੋ ਘੱਟ ਉਹ ਗੈਪ ਜਿਹੜਾ ਹੈ ਉਹ ਲੈ ਲੈਣ, ਤਾਂ ਜੋ ਹਰ ਇੱਕ ਨੂੰ ਮਿਲਦਾ ਕਿ ਆਰਾਮ ਨਾਲ ਮੌਕਾ ਮਿਲਦਾ ਰਹੇਗਾ ਅਤੇ 3 ਦਿਨਾਂ ਬਾਅਦ ਤੁਸੀਂ ਦੁਬਾਰਾ ਫਿਰ ਜੁੜ ਸਕਦੇ ਹੋ। ਸੋ ਇੱਦਾਂ ਦੀ ਇੱਕ ਹੈਬਿਟ ਜਿਹੜੀ ਹੈ ਉਹ ਅਪਣਾਉਣ ਦੀ ਕੋਸ਼ਿਸ਼ ਕਰੋ। ਰੋਜ਼ਾਨਾ ਹੀ ਗੱਲ ਲੱਗ ਜਾਣੀ, ਰੋਜ਼ਾਨਾ ਹੀ ਫਰਮਾਇਸ਼ ਪੂਰੀ ਹੋ ਜਾਣੀ, ਰੋਜ਼ਾਨਾ ਹੀ ਫੋਨ ਮਿਲ ਜਾਣਾ, ਠੀਕ ਹੈ, ਸੋਹਣੀ ਗੱਲ ਹੈ, ਪਰ ਬਹੁਤ ਸਾਰੇ ਦੋਸਤ ਜਿਹੜੇ ਨੇ ਉਹ ਰਹਿ ਜਾਂਦੇ ਨੇ ਪਿੱਛੇ। ਤੋ ਆਵਾਜ਼ ਉਹਦੀ ਸਾਰੀਆਂ ਚੰਗੀਆਂ ਲੱਗਦੀਆਂ ਜਦੋਂ ਵੱਖੋ ਵੱਖ ਆਵਾਜ਼ਾਂ ਹਰ ਰੋਜ਼ ਸੁਣੋ, ਉਹਨਾਂ ਦੀ ਗੱਲਾਂ ਸੁਣੋ, ਕੀ ਪਤਾ ਕਿਸੇ ਨੇ ਕੋਈ ਨਵੀਂ ਸੋਹਣੀ ਗੱਲ ਜਿਹੜੀ ਕਰਨੀ ਹੋਵੇ। ਅਤੇ ਪਲੀਜ਼ ਇਹ ਛੋਟੀ ਜਿਹੀ ਗੱਲ ਜਿਹੜੀ ਹੈ ਉਸਨੂੰ ਪ੍ਰਵਾਨ ਕਰੋ, ਅਤੇ ਛੋਟੀ ਜਿਹੀ ਜਿਹੜੀ ਜਿਹੜੀ ਤੁਹਾਡੇ ਕੋਲ ਮੈਂ ਇੱਕ ਨਾ ਬੇਨਤੀ ਕੀਤੀ ਹੈ ਉਸਨੂੰ ਪੂਰਾ ਪੂਰਾ ਫੋਲੋ ਜ਼ਰੂਰ ਕਰਿਓ। ਹੁਣ ਮੈਂ ਕੋਸ਼ਿਸ਼ ਕਰਾਂਗਾ ਕਿ ਹੁਣ ਅਗਲਾ ਜਿਹੜਾ ਅੱਧਾ ਘੰਟਾ ਹੈ ਪਲੀਜ਼ ਦੋਸਤੋ ਪ੍ਰੋਗਰਾਮ ਦੇ ਵਿੱਚ ਉਹੀ ਦੋਸਤ ਜੁੜਨ ਜਿਹਨਾਂ ਨੇ ਪਿਛਲੇ ਕਾਫੀ ਦਿਨਾਂ ਤੋਂ ਫੋਨ ਨਹੀਂ ਮਿਲਾਇਆ। ਜਿਹੜੇ ਰੋਜ਼ਾਨਾ ਮਿਲਾ ਰਹੇ ਨੇ ਉਹ ਥੋੜ੍ਹੀ ਰੈਸਟ ਜ਼ਰੂਰ ਕਰ ਦੇਣ, ਗਰਮੀ ਬੜੀ, ਆਰਾਮ ਨਾਲ ਸੁਣੋ, ਮੈਂ ਕਹਿੰਦਾ ਨਿੰਬੂ ਪਾਣੀ ਪੀਓ ਅਤੇ ਪ੍ਰੋਗਰਾਮ ਨੂੰ ਸੁਣੋ, ਇੰਜੋਏ ਕਰੋ। ਬਾਕੀ ਦੋਸਤ ਨੰਬਰ ਡਾਇਲ ਕਰਨ 0181 23 42 174।

0: ਕਿਆ ਵਾ, ਬੜਾ ਹੀ ਖੂਬਸੂਰਤ ਗੀਤ ਅਤੇ ਉਨੀ ਹੀ ਜ਼ਿਆਦਾ ਉਹਦੇ 'ਚ ਤਾਕਤ ਅਤੇ ਕਹਿ ਲਓ ਕਿ ਐਨਰਜੀ ਜਿਸ ਦੇ ਨਾਲ ਪੰਜਾਬੀਆਂ ਨੂੰ ਸੁਨੇਹਾ ਜਿਹੜਾ ਦਿੱਤਾ ਜਾ ਰਿਹਾ। ਸੋ ਅਸੀਂ ਵੀ ਇਹੀ ਕੋਸ਼ਿਸ਼ ਕਰਦੇ ਹਾਂ ਕਿ ਸਾਰਿਆਂ ਨੂੰ ਸੋਹਣਾ ਸੋਹਣਾ ਸੁਨੇਹਾ ਜਿਹੜਾ ਹੈ ਪਹੁੰਚੇ। ਸੋ ਦੇਖਦੇ ਹਾਂ ਅਗਲੇ ਦੋਸਤ ਕੌਣ ਨੇ, ਕਿੱਥੋਂ ਜੁੜੇ ਨੇ। ਹੈਲੋ
1: ਹੈਲੋ,
0: ਹੈਲੋ ਜੀ, ਕੌਣ ਸਾਹਿਬ ਜੁੜੇ ਨੇ?
1: ਮੈਂ ਪ੍ਰਵੀਨ ਬੋਲਦਾ ਜੀ, ਗੋਪਾਲ ਨਗਰ ਜਲੰਧਰ ਤੋਂ ਜੀ।
0: ਪ੍ਰਵੀਨ ਜੀ, ਪਹਿਲਾਂ ਸਵਾਲ, ਤੁਹਾਡੀ ਲਾਸਟ ਕਾਲ ਕਦੋਂ ਮਿਲੀ ਸੀਗੀ?
1: ਤੁਹਾਡੇ ਨਾਲ ਤਾਂ ਕਾਫੀ ਦੇਰ ਗੱਲ ਹੋ ਗਈ
0: ਨਹੀਂ,
1: ਹੈ,
0: ਗੱਲ ਮੇਰੇ
1: ਕਾਫੀ।
0: ਨਾਲ ਨਹੀਂ, ਗੱਲ ਮੇਰੇ ਨਾਲ ਜੁੜੇ ਦੀ ਨਹੀਂ ਹੈਗੀ। ਗੱਲ ਹੈਗੀ ਹੈ ਕਿ ਤੁਸੀਂ ਰੋਜ਼ਾਨਾ ਪ੍ਰੋਗਰਾਮ 'ਚ ਜੁੜ ਰਹੇ ਹੋ ਤਾਂ ਆਪਾਂ ਤੁਹਾਡਾ ਵੇਟ ਕਰ ਸਕਦੇ ਸੀਗੇ।
1: ਨਹੀਂ ਜੀ, ਜਰਾਨਾ ਰੋਜ਼ ਨਹੀਂ ਜੁੜਦਾ
0: ਠੀਕ ਹੈ, ਠੀਕ ਹੈ ਪ੍ਰਵੀਨ
1: ਟਾਈਮ
0: ਜੀ,
1: ਪਾ ਕੇ।
0: ਠੀਕ ਹੈ ਪ੍ਰਵੀਨ ਜੀ, ਹਾਲ ਚਾਲ ਕਿਵੇਂ ਆ?
1: ਹਾਲ ਚਾਲ ਬਹੁਤ ਵਧੀਆ ਜੀ, 70 ਸਾਲ ਦੀ ਉਮਰ ਹੋ ਗਈ ਮੇਰੀ।
0: ਕੀ ਬਾਤ ਹੈ ਜੀ, ਚਲੋ
1: ਫਿਰ ਵੀ ਫਿਟਿੰਗ ਬਹੁਤ, ਸਰੀਰ ਨੂੰ ਫਿੱਟ ਰੱਖਿਆ ਜੀ।
0: ਚਲੋ ਬਹੁਤ ਵਧੀਆ। ਤੇ ਰਾਜ ਕੀ ਹੈ?
1: ਰਾਜ ਕੀ, ਤੇ ਸਾਡਾ ਕੰਮ ਹੀ ਆਹੋ ਹੀ ਹੈ ਕਿ ਐਕਸਰਸਾਈਜ਼ ਵਾਲਾ ਕੰਮ ਹੈ।
0: ਅੱਛਾ, ਕਿਹੜਾ ਕੰਮ ਕਰਦੇ ਹੋ?
1: ਬੁੱਕ ਬੈਂਡਿੰਗ ਦਾ ਨਾਲ ਪ੍ਰਿੰਟਿੰਗ ਦਾ
0: ਹਾਂ
1: ਕੰਮ।
0: ਹਾਂ ਦੱਸਿਆ ਸੀ ਮੈਨੂੰ, ਯਾਦ ਆ ਪ੍ਰਵੀਨ ਜੀ।
1: ਤੇ
0: ਠੀਕ ਹੈ।
1: ਬਾਕੀ ਦੂਜਾ ਕ੍ਰਿਕਟ ਖੇਡਣਾ।
0: ਅਰੇ ਵਾਹ, ਅੱਜ ਵੀ ਖੇਡਦੇ ਹੋ?
1: ਹਾਂਜੀ, ਪ੍ਰਵੇਸ਼ ਵੀ ਨਾਲ ਜਾਂਦਾ ਜੀ ਸਾਡੇ।
0: ਠੀਕ ਹੈ ਜੀ, ਬਹੁਤ ਵਧੀਆ।
1: ਬਾਕੀ ਸ਼ਾਮੀ ਜਿੱਦਾਂ ਜਿਮ ਚ ਯੋਗਾ ਨਹੀਂ ਕਰੀਦਾ ਹੁੰਦਾ,
0: ਹਾਂਜੀ ਹਾਂਜੀ ਹਾਂਜੀ,
1: ਉਹ ਵੀ ਕਰਦਾ ਪਿਆ ਵਾਂ।
0: ਓਕੇ, ਨਾਈਸ ਨਾਈਸ,
1: ਹਾਂਜੀ
0: ਬਹੁਤ ਵਧੀਆ ਬਹੁਤ ਵਧੀਆ। ਠੀਕ ਹੈ, ਤੇ ਗਰਮੀਆਂ ਦੇ ਵਿੱਚ ਗਰਮੀ ਤੋਂ ਨਿਜਾਤ ਪਾਉਣ ਲਈ ਕੀ ਕਰ ਰਹੇ ਹੋ?
1: ਗਰਮੀ ਦੇਖੋ ਜੀ ਭਾਜੀ, ਇਹ ਗਰਮੀ ਵੀ ਹੋਣੀ ਹੈ ਤੇ ਸਰਦੀ ਵੀ ਹੋਣੀ ਹੈ, ਇਹ ਮਾਲਕ ਦਾ ਤੋਹਫਾ, ਆਪਾਂ ਨੂੰ ਇੰਜੋਏ ਕਰਨਾ ਚਾਹੀਦਾ।
0: ਬਿਲਕੁਲ ਬਿਲਕੁਲ, ਇੰਜੋਏ ਕਰਨਾ ਚਾਹੀਦਾ। ਅੱਛਾ, ਹੁਣ ਗੱਲ ਦੱਸੋ, ਜਿਹੜੇ ਲੋਕੀ ਕਹਿੰਦੇ ਨੇ ਕਿ ਗਰਮੀ ਨੂੰ ਗਰਮੀ ਮਾਰਦੀ ਹੈ ਤੇ ਚਾਹ ਪੀਣੀ

0: ਚੰਗੀ ਗੱਲ ਹੈ।
1: ਨਹੀਂ ਚਾਹ ਚੰਗੀ ਗੱਲ ਨਹੀਂ, ਸਬਰ ਵੀ ਕਰਨਾ ਚਾਹੀਦਾ ਜੀ।
0: ਲੋਕਾਂ ਨੇ ਨਾ ਮਤਲਬ ਆਪਣੀ ਚਾਹ ਨਾ ਛੱਡਣ ਦੇ ਕਾਰਨ ਵੱਖਰੀਆਂ ਗੱਲਾਂ ਹੀ ਬਣਾ ਲਈਆਂ।
1: ਉਹ ਬਹਾਨਾ ਹੀ ਹੁੰਦਾ ਜੀ
0: ਬਹਾਨਾ ਹੀ ਹੁੰਦਾ,
1: ਵੀ
0: ਲੋਕ ਨਾ ਜ਼ਹਿਰ ਨੂੰ ਜ਼ਹਿਰ
1: ਚਾਹ
0: ਮਾਰਦਾ ਹੈ,
1: ਵਾਸਤੇ
0: ਗਰਮੀ ਨੂੰ ਗਰਮੀ ਮਾਰਦੀ ਹੈ, ਤੇ ਕੀ ਸਰਦੀ ਨੂੰ ਸਰਦੀ ਮਾਰਦੀ, ਸਰਦੀਆਂ 'ਚ ਪੱਖੇ ਲਾ ਕੇ ਸੌਂਦੇ ਹੋ।
1: ਪੱਖੇ ਉਹ ਕਹਿੰਦੇ ਨਾ ਪੰਜਾਬੀ 'ਚ, ਲੋਹੇ ਕੋ ਲੋਹਾ ਕਾਟਤਾ ਹੈ।
0: ਹਾਂ ਨਹੀਂ ਉਹੀ ਤੁਸੀਂ ਠੀਕ ਹੈ ਮੰਨ ਲਿਆ, ਤੇ ਕੀ ਸਰਦੀਆਂ 'ਚ ਏਸੀ ਲਾ ਕੇ ਸੌਂਦੇ ਹੋ ਕਿ ਕੂਲਰ ਲਾ ਕੇ ਸੌਂਦੇ ਹੋ?
1: ਹਾਂਜੀ ਸਰਦੀਆਂ ਨੂੰ
0: ਨਹੀਂ ਜਿੱਦਾਂ ਲੋਕ ਕਹਿ ਦਿੰਦੇ ਨੇ ਕਿ ਗਰਮੀ ਨੂੰ ਗਰਮੀ ਮਾਰਦੀ ਹੈ, ਤੇ ਸਰਦੀ ਨੂੰ ਸਰਦੀ ਕਿਉਂ ਨਹੀਂ ਮਾਰਦੀ?
1: ਉਹ ਫਿਰ ਕੋਈ ਨਾ ਕੋਈ ਮਾਲਕ ਹੱਲ ਕਰ ਦਿੰਦਾ ਇਹਦਾ ਜੀ।
0: ਠੀਕ ਹੈ ਪ੍ਰਵੀਨ ਜੀ, ਪ੍ਰਵੀਨ ਜੀ ਗਾਣਾ
1: ਹੁਣ
0: ਕਿਹੜਾ
1: ਦੇਖੋ
0: ਸੁਣੋਗੇ?
1: ਮੇਰੀ ਗੱਲ ਸੁਣੋ, 1 ਮਿੰਟ ਗੱਲ ਸੁਣੋ।
0: ਹਾਂਜੀ ਹਾਂਜੀ,
1: ਕਹਿੰਦੇ ਨਾ ਸਾਨੂੰ ਉਹ ਵੀ ਮਿਲ ਜੇ, ਇਹ ਵੀ ਮਿਲ ਜੇ, ਉਹ ਮਾਲਕ ਨੇ ਦੇਣਾ ਨਾ, ਉਹ ਸਾਨੂੰ ਦੇ ਦੇਣਾ, ਜਿੰਨੀਆਂ ਮਰਜ਼ੀ ਅਸੀਂ ਜ਼ੋਰ ਲਾ ਲਈਏ
0: ਬਿਲਕੁਲ
1: ਤੇ
0: ਬਿਲਕੁਲ ਬਿਲਕੁਲ
1: ਸਾਨੂੰ ਨਹੀਂ ਮਿਲਣਾ,
0: ਰਾਈਟ,
1: ਉਹ ਵੀ ਰਹਿ ਗਿਆ ਕਿਉਂਕਿ ਜਿੰਨਾ ਮਿਲਿਆ ਉਹਦਾ ਸ਼ੁਕਰੀਆ ਕਰਨਾ ਚਾਹੀਦਾ।
0: ਜੀ ਜੀ ਜੀ ਅੱਛਾ ਪ੍ਰਵੀਨ ਜੀ,
1: ਹਾਂਜੀ
0: ਗਾਣਾ ਕਿਹੜਾ ਸੁਣੋਗੇ ਅੱਜ?
1: ਚਾਚਾ ਭਤੀਜਾ ਦਾ ਹੈਗਾ।
0: ਚਾਚਾ ਭਤੀਜਾ,
1: ਹਾਂਜੀ, ਬੁਰੇ ਕੰਮ ਕਾ ਬੁਰਾ ਨਤੀਜਾ।
0: ਮੈਨੂੰ ਮਿਲ ਜਾਵੇ ਚਾਚਾ ਭਤੀਜਾ, ਕਿਉਂਕਿ ਚਾਚੇ ਭਤੀਜੇ ਨਾਲ ਮੇਰੀ ਬਣਦੀ ਨਹੀਂ। ਲੱਭ ਗਿਆ ਜੀ, ਗਮ ਬੁਰੇ ਕਾਮ ਕਾ ਬੁਰਾ ਨਤੀਜਾ। ਮੁਹੰਮਦ ਰਫੀ ਤੇ ਸ਼ੈਲਿੰਦਰ ਸਿੰਘ, ਬਹੁਤ ਬਹੁਤ ਸ਼ੁਕਰੀਆ ਪ੍ਰਵੀਨ ਜੀ।
1: ਪਤਾ ਕਿੱਦਾਂ ਦੀ ਹੈ?
0: ਹਾਂਜੀ ਹਾਂਜੀ,
1: ਸੁਮਿਤ ਭਾਜੀ ਵਰਗੀ ਹੈ।
0: ਸੁਮਿਤ ਕੌਣ?
1: ਸੁਮਿਤ ਉਹ ਵੀ ਲੌਂਚਰ ਨੇ ਹੈਗਾ।
0: ਅੱਛਾ ਅੱਛਾ ਠੀਕ ਹੈ ਜੀ।
1: ਸੰਜੇ ਸਰੀਨ, ਸੰਜੇ ਸਰੀਨ
0: ਸਰੀਨ ਸਾਹਿਬ, ਅਰੇ ਸਰ ਸਰ ਸਰ ਸਰ ਸਾਡੇ ਸਰ ਨੇ ਹਨਾ, ਸਰੀਨ ਸਾਹਿਬ, ਵੀਰੇਂਦਰ
1: ਪ੍ਰਕਾਸ਼ ਮੈਡੀਕਲ।
0: ਹਾਂਜੀ ਹਾਂਜੀ ਵੀਰੇਂਦਰ ਸਰ ਜੀ ਜੀ ਠੀਕ ਹੈ, ਥੈਂਕ ਯੂ ਸੋ ਮਚ ਪ੍ਰਵੀਨ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ। ਓਕੇ ਜੀ, ਸੋ ਦੋਸਤੋ ਇੱਕ ਨਾ ਤੁਹਾਡੇ ਸਾਰਿਆਂ ਵਿੱਚ ਆਹ ਥੋੜ੍ਹਾ ਬੜਾ ਫੈਕਟਰ ਜਿਹਾ ਹੈਗਾ, ਤੁਹਾਨੂੰ ਲੱਗਦਾ ਕਿ ਨਹੀਂ ਇਹ ਅਨਾਊਂਸਰ ਨਾਲ ਤਾਂ ਬਾਬਾ ਚੇਤੋਂ ਕੀ ਗੱਲ ਕੀਤੀ, ਇਹਨੂੰ ਤਾਂ ਮੈਂ ਫੋਨ ਮਿਲਾ ਹੀ ਸਕਦਾ ਵਾਂ। ਨਹੀਂ, ਇਹ ਵੀ ਜਿਹੜਾ ਮੇਥੇ ਆਪਾਂ ਅੱਜ ਤੋੜਨ ਦੀ ਕੋਸ਼ਿਸ਼ ਕਰਦੇ ਹਾਂ ਕਿ ਅਗਰ ਤੁਹਾਡੀ ਕਾਲ ਕੱਲ੍ਹ ਲੱਗੀ ਹੈ, ਨੈਚੁਰਲੀ ਅਗਲੇ ਦਿਨ ਨਵਾਂ ਐਂਕਰ ਹੀ ਆਏਗਾ, ਠੀਕ ਹੈ, ਤਾਂ ਜ਼ਰੂਰੀ ਨਹੀਂ ਕਿ ਤੁਸੀਂ ਕਹੋ ਕਿ ਨਹੀਂ ਇਹਨਾਂ ਨਾਲ ਗੱਲ ਤਾਂ ਮਹੀਨਾ ਕੀਤੀ ਹੋ ਗਈ ਹੈ, ਨਹੀਂ, ਪਰ ਤੁਸੀਂ ਅਗਲੇ 5-6 ਦਿਨਾਂ ਵਿੱਚ, ਪਿਛਲੇ 5-6 ਦਿਨਾਂ ਵਿੱਚ ਤੁਸੀਂ ਕਿਸੇ ਨਾਲ ਵੀ ਗੱਲ ਕਰ ਚੁੱਕੇ ਹੋ, ਤਾਂ ਇਟਸ ਓਕੇ ਯਾਰ, ਮੈਂ ਫਿਰ ਦੁਬਾਰਾ ਫਿਰ ਆ ਜੂੰਗਾ, ਤੁਸੀਂ ਉਦੋਂ ਟਰਾਈ ਕਰ ਲਿਓ, ਠੀਕ ਹੈ। ਪਰ ਜਿਹਨਾਂ ਦੀ ਰੋਜ਼ਾਨਾ ਕਾਲ ਲੱਗ ਰਹੀ ਹੈ, ਕੱਲ੍ਹ ਪਰਸੋਂ ਚੌਥ ਪੰਜੋਥ ਜਿਹਨਾਂ ਦੀ ਲੱਗੀ, ਅੱਜ ਸਿਰਫ ਪ੍ਰੋਗਰਾਮ ਨੂੰ ਇੰਜੋਏ ਕਰੋ ਅਤੇ ਨਵੇਂ ਦੋਸਤਾਂ ਨੂੰ ਮੌਕਾ ਦਿਓ।

0: ਰਸ਼ਪਾਲ ਜੀ, ਰਸ਼ਪਾਲ ਜੀ ਕੀ ਹਾਲ ਚਾਲ? ਰਸ਼ਪਾਲ ਜੀ ਕਿੰਨੀ ਚਿਰ ਬਾਅਦ ਤੁਹਾਡੀ ਕਾਲ ਮਿਲੀ ਹੈ?
1: ਪੰਜ ਛੇ ਮਹੀਨੇ ਬਾਅਦ
0: ਕੀ ਗੱਲ ਰਸ਼ਪਾਲ ਜੀ, ਕਿੱਥੇ ਗੁੰਮ ਹੋ ਗਈ? ਰਸ਼ਪਾਲ ਜੀ ਹੋਰ ਕੰਮ ਕਾਜ ਕੀ ਕਰਦੇ ਹੋ? ਸਿਲਾਈ ਦਾ ਕੰਮ ਕਰਦੇ ਹੋ, ਠੀਕ ਹੈ ਜੀ। ਤੇ ਸਿਲਾਈ ਦਾ ਕੰਮ ਗਰਮੀਆਂ ਵਿੱਚ ਪਜਾਮੇ ਕੁੜਤੇ ਦਾ ਬਹੁਤ ਆਉਂਦੇ ਹੋਣੇ ਆ?
1: ਮੈਨੂੰ
0: ਥੋੜੀ ਰਿਆਇਤ ਮਿਲ ਜੂਗੀ? ਠੀਕ ਹੈ, ਮੈਂ ਸੋਚ ਰਿਹਾ ਗਰਮੀ ਦੇ ਵਿੱਚ ਪਜਾਮਾ ਕੁੜਤਾ, ਕਿਉਂਕਿ ਖੁੱਲਾ ਡੁੱਲਾ ਹੁੰਦਾ ਇੱਕ ਤਾਂ, ਹੈ ਨਾ, ਤੇ ਜੱਬ ਜਾ ਵੀ ਬਹੁਤਾ ਨਹੀਂ ਹੁੰਦਾ, ਕਰੀਜ਼ ਕਰੂਜ਼ ਦਾ ਤੇ ਵਧੀਆ ਪੈ ਜਾਂਦਾ। ਗਰਮੀਆਂ ਸਹੀ ਰਹਿੰਦਾ, ਠੀਕ ਹੈ ਜੀ। ਤੇ ਪਹਿਲਾਂ ਮੈਨੂੰ ਦੱਸੋ ਗਾਣਾ ਕਿਹੜਾ ਸੁਣੋਗੇ, ਫਿਰ ਤੁਸੀਂ ਦੱਸਣਾ ਮੈਨੂੰ ਕਿ ਗਰਮੀਆਂ ਦੇ ਵਿੱਚ ਕਿਹੜੀ ਚੀਜ਼ ਤੁਹਾਨੂੰ ਪਸੰਦ ਹੈ। ਪਹਿਲਾਂ ਦੱਸੋ ਤੁਹਾਨੂੰ ਗਾਣਾ ਕਿਹੜਾ ਸੁਣਨਾ, ਦੂਜੀ ਗੱਲ ਦੱਸਣੀ ਹੈ ਤੁਸੀਂ ਕਿ ਤੁਹਾਨੂੰ ਗਰਮੀਆਂ ਦੇ ਵਿੱਚ ਕੀ ਪਸੰਦ ਹੈ।
1: ਸਾਬਰਕੋਟੀ
0: ਸਾਹਿਬ ਦਾ ਸਾਉਣ ਦਾ ਮਹੀਨਾ, ਹਜੇ ਟਾਈਮ ਹੈਗਾ, ਪਰ ਚਲੋ ਤੁਸੀਂ ਹੁਣ ਜੇ ਇੰਨੀ ਸ਼ਿੱਦਤ ਨਾਲ ਚਾਹ ਰਹੇ ਹੋ ਤਾਂ ਸ਼ਾਇਦ ਸਾਉਣ ਦਾ ਮਹੀਨਾ ਜਲਦੀ ਆ ਜਾਵੇ। ਹਾਂਜੀ, ਹੁਣ ਦੱਸੋ ਤੁਸੀਂ ਗਰਮੀਆਂ ਦੇ ਵਿੱਚ ਕਿਹੜੀ ਚੀਜ਼ ਕਰਨੀ ਪਸੰਦ ਕਰਦੇ ਹੋ? ਸਿੰਪਲ ਪਾਣੀ ਜ਼ਿਆਦਾ ਪਸੰਦ ਕਰਦੇ? ਅੱਛਾ, ਠੀਕ ਹੈ ਜੀ, ਠੀਕ ਹੈ। ਨਹੀਂ ਕੁਛ ਹੋਰ ਮੈਨੂੰ ਸੀਗਾ ਕਿ ਸ਼ਾਇਦ ਗਰਮੀਆਂ ਦੇ ਵਿੱਚ ਮੈਨੂੰ ਆਹ ਚੀਜ਼ ਪਸੰਦ ਆ, ਮੈਨੂੰ ਉਹ ਪਸੰਦ ਆ, ਕੁਛ ਉਹੋ ਜਿਹੀ ਗੱਲ ਨਹੀਂ ਆਈ।
1: ਜਿੱਦਾਂ ਅੱਜ ਕੱਲ੍ਹ ਗਰਮੀ ਚੱਲਦੀ ਹੈ, ਸੱਤੂ ਪੀਣੇ
0: ਚਾਹੀਦੇ ਆ। ਸੱਤੂ ਪੀਣੇ ਚਾਹੀਦੇ, ਠੀਕ ਹੈ।
1: ਪਾਣੀ ਹੋ ਗਿਆ,
0: ਠੀਕ ਹੈ। ਮਤਲਬ
1: ਜਿਹਨਾਂ ਨੂੰ ਜ਼ਿਆਦਾ ਗਰਮੀ ਮਤਲਬ ਮਹਿਸੂਸ ਹੁੰਦੀ ਜਾਂ ਗਰਮੀ ਪੇਟ ਵਿੱਚ ਪੈ ਜਾਂਦੀ ਆ, ਖੀਰਾ ਪੀਣਾ ਚਾਹੀਦਾ।
0: ਠੀਕ ਹੈ, ਚਲੋ ਮੰਨ ਲੈਂਦੇ ਹਾਂ, ਠੀਕ ਹੈ। ਥੈਂਕ ਯੂ ਰਿਸ਼ਪਾਲ ਜੀ, ਬਾਕੀ ਪ੍ਰੋਗਰਾਮ 'ਚ ਜੁੜਦੇ ਰਿਹਾ ਕਰੋ, ਮਹੀਨੇ ਕੁ ਬਾਅਦ, 15 ਦਿਨ ਬਾਅਦ, ਠੀਕ ਹੈ, ਕੋਸ਼ਿਸ਼ ਕਰਦੇ ਰਹੋ ਕਰੋ। ਠੀਕ ਹੈ ਜੀ। ਲਓ ਜੀ, ਮੇਰਾ ਨਾ ਹੁਣ ਜੀ ਕਰਦਾ ਪਿਆ ਕਿ ਮੈਂ ਨਾ ਇੱਕ ਹੋਰ ਕਾਲ ਲੈ ਲਵਾਂ, ਠੀਕ ਹੈ, ਅਤੇ ਇਸ ਉਮੀਦ ਦੇ ਨਾਲ ਕਿ ਉਹਨਾਂ ਦੀ ਫਰਮਾਇਸ਼ ਤਾਂ ਪੂਰੀ ਨਹੀਂ ਹੋਵੇਗੀ, ਬਸ ਉਹਨਾਂ ਨਾਲ ਗੱਲਾਂ ਬਾਤਾਂ ਕਰ ਲਵਾਂਗੇ। ਸੋ ਜਿਹੜੇ ਵੀ ਦੋਸਤ ਆਣਗੇ ਉਹਨਾਂ ਨਾਲ ਅਸੀਂ ਗੱਲਬਾਤ ਕਰ ਲਵਾਂਗੇ, ਅਤੇ ਫਰਮਾਇਸ਼ ਜਿਹੜੀ ਹੈ ਉਹ ਸੌਣ ਦਾ ਮਹੀਨਾ ਜਿਹੜਾ ਹੈ ਉਹੀ ਪਲੇ ਕਰਾਂਗੇ। ਅਤੇ ਉਮੀਦ ਮੈਂ ਵੀ ਕਰਦਾ ਕਿ ਜਿਹੜੇ ਦੋਸਤ ਨੂੰ ਫੋਨ ਮਿਲਾ ਰਹੇ ਨੇ ਉਹ ਕਾਫੀ ਚਿਰਾਂ ਬਾਅਦ ਫੋਨ ਮਿਲਾ ਰਹੇ ਨੇ, ਕਿਉਂਕਿ ਉਹਨਾਂ ਦੀ ਵੀ ਜਿਹੜੀ ਇੱਕ ਉਮੀਦ ਹੈ ਉਹ ਮੈਂ ਬਣ ਕੇ ਆਇਆ ਵਾਂ। ਹੈਲੋ, ਸਤਿ ਸ਼੍ਰੀ ਅਕਾਲ, ਕੌਣ ਸਾਹਿਬ ਗੱਲ ਕਰ ਰਹੇ ਨੇ?
2: ਦਿਲਬਾਜ ਸਿੰਘ ਬਾਜਵਾ ਦੁਬਈ ਤੋਂ ਜੀ।
0: ਦਿਲਬਾਜ ਸਿੰਘ ਬਾਜਵਾ ਦੁਬਈ ਤੋਂ?
2: ਹਾਂਜੀ।
0: ਅਰੇ ਬਾਜਵਾ ਸਾਹਿਬ ਕੀ ਹਾਲ ਚਾਲ ਨੇ?
2: ਵਾਗੋ ਵਾਗ ਮਜ਼ੇ ਲਾ ਰਹੇ ਜੀ।
0: ਅਰੇ ਵਾਹ, ਗਰਮੀ ਉਧਰ ਤਾਂ ਵਾਹ ਵੀ ਪੈਂਦੀ ਹੋਣੀ ਆਪਣੇ।
2: ਮਤਲਬ ਚੱਕ ਤੇ ਗਰਮੀ ਨੇ ਫਟੇ ਜੀ, 50 ਤੋਂ ਉੱਪਰ ਹੋਈ ਫਿਰਦੀ ਹੈ।
0: 50 ਤੋਂ ਉੱਪਰ? ਤੇ ਇੱਥੇ ਤਾਂ ਲੋਕੀ ਕਮਲੇ ਹੋਏ ਫਿਰਦੇ ਸਨਸਕ੍ਰੀਨ ਲਾਉਣ ਨੂੰ, ਤੇ ਉੱਥੇ ਕੀ ਹੁੰਦਾ ਹੀਲਾ ਆਪਣਾ ਗਰਮੀ ਤੋਂ ਬਚਣ ਦਾ?
2: ਬਚਣ ਦਾ ਏਸੀ ਹੈ ਜੀ, ਏਸੀਆਂ 'ਚ ਵੜੇ ਆ।
0: ਅੱਛਾ, ਏਸੀ 'ਚ
2: ਚੱਲ ਜਾਓ, ਏਸੀ ਮਾਰਕੀਟ ਚੱਲ ਜਾਓ, ਏਸੀ।
0: ਠੀਕ ਹੈ, ਤੇ ਕਿੰਨੀ ਚਿਰ ਹੋ ਗਈ ਤੁਹਾਨੂੰ ਉੱਥੇ ਆਪਣੀ ਸੇਵਾਵਾਂ ਨਿਭਾਉਂਦੇ?
2: ਮੈਂ ਡਰਾਈਵਿੰਗ
0: ਕਰਦੇ ਹੋ? ਕਿੰਨੇ ਸਾਲ ਹੋ ਗਏ ਉੱਥੇ?
2: ਮੈਨੂੰ 35 ਸਾਲ ਹੋ ਗਏ ਇਸ 93 ਦਾ।
0: 35 ਸਾਲ ਹੋ ਗਏ ਦੁਬਈ 'ਚ ਹੀ?
2: ਹਾਂਜੀ।
0: ਤੇ ਪੰਜਾਬ ਲਾਸਟ ਗੇੜਾ ਕਦੋਂ ਲੱਗਾ ਤੁਹਾਡਾ?
2: ਲਾਸਟ ਆ ਫਰਵਰੀ 'ਚ, ਮਾਰਚ ਵਿੱਚ।
0: ਅੱਛਾ, ਹੁਣੇ ਹੁਣੇ ਹੀ ਗਏ ਸੀਗੇ,
2: ਫਲਾਈਟਾਂ ਖੁੱਲੀਆਂ ਸੀ।
0: ਠੀਕ ਹੈ, ਠੀਕ ਹੈ, ਚਲੋ ਬਹੁਤ ਵਧੀਆ। ਹੋਰ ਫਿਰ
2: ਕੁਛ ਆਉਂਦੇ ਰਹੀਦਾ, ਸਾਲ ਬਾਅਦ ਪਹਿਲਾਂ ਹੀ ਆਈਦਾ, 6 ਮਹੀਨਾ ਸਾਲ
0: ਆਉਂਦੇ ਰਹਿੰਦੇ ਹੋ? ਠੀਕ ਹੈ, ਠੀਕ ਹੈ, ਚਲੋ ਬਹੁਤ ਵਧੀਆ। ਮੈਨੂੰ ਤਾਂ ਬੜਾ ਚੰਗਾ ਲੱਗਾ ਬਾਜਵਾ ਸਾਹਿਬ ਤੁਸੀਂ ਪ੍ਰੋਗਰਾਮ ਦੇ ਵਿੱਚ ਜੁੜੇ ਹੋ ਸਿੱਧਾ ਦੁਬਈ ਤੋਂ। ਤੁਸੀਂ ਦੁਬਈ ਤੋਂ, ਤੁਸੀਂ ਉਹ ਚਾਹ ਮੈਨੂੰ ਚੜ ਗਿਆ ਹੈ। ਨਹੀਂ ਦੇਖੋ ਜੀ, ਮੈਂ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੇਰੇ ਦੋਸਤ ਨੇ ਮੇਰਾ ਕਹਿਣਾ ਮੰਨ ਲੈਂਦੇ ਨੇ। ਚਲੋ ਠੀਕ ਹੈ ਜੀ, ਠੀਕ ਹੈ। ਮੈਂ ਸਾਰਿਆਂ ਦੇ ਸਾਰਿਆਂ ਨੂੰ ਮੈਂ ਹੈ ਨਾ ਥੈਂਕ ਯੂ ਕਹਿਣਾ ਚਾਹਾਂਗਾ ਜਿਹਨਾਂ ਨੇ ਮੇਰੀ ਇੱਕ ਕਹੇ ਤੇ ਹੀ ਫੋਨ ਮਿਲਾਉਣੇ ਬੰਦ ਕਰ ਦਿੱਤੇ, ਤੇ ਬਾਕੀ ਦੋਸਤਾਂ ਨੂੰ ਫੋਨ 'ਚ ਮਤਲਬ ਜੁੜਨ ਦਾ ਮੌਕਾ ਦਿੱਤਾ।
2: ਦੂਸਰਿਆਂ ਨੂੰ ਦੂਰ ਤੱਕ ਸੁਣਦੇ ਆ, ਬਹੁਤ ਵਿਦੇਸ਼ਾਂ ਸੁਣ ਰਹੇ ਤੁਹਾਨੂੰ।
0: ਥੈਂਕ ਯੂ, ਥੈਂਕ ਯੂ ਸੋ ਮਚ ਬਾਬਾ ਸਾਹਿਬ। ਫਰਮਾਇਸ਼ ਆਪਾਂ ਨਾ ਉਹੀ ਪੁਰਾਣੇ ਕਾਲਰ ਦੀ ਲਵਾਂਗੇ, ਸੌਣ ਦਾ ਮਹੀਨਾ, ਤੁਸੀਂ ਵੀ ਉਹੀ ਗੀਤ ਇੰਜੋਏ ਕਰਨਾ, ਠੀਕ ਹੈ ਜੀ। ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ, ਕੋਈ ਸੁਨੇਹਾ ਦੇਣਾ ਚਾਹੋਗੇ ਸਾਰਿਆਂ ਨੂੰ?
2: ਬਸ ਸ਼ੁਕਰੀਆ, ਮਿਹਰਬਾਨੀ ਸਭ ਦਾ, ਥੈਂਕ ਯੂ।
0: ਚਲੋ, ਥੈਂਕ ਯੂ ਸੋ ਮਚ ਬਾਬਾ ਸਾਹਿਬ, ਖਿਆਲ ਰੱਖੋ ਆਪਣਾ, ਬਹੁਤ ਬਹੁਤ ਸ਼ੁਕਰੀਆ। ਲਓ ਜੀ, ਪਿਆਰ ਮੁਹੱਬਤਾਂ ਦੋਸਤ ਜਿਹੜੇ ਨੇ ਦੂਰੋਂ ਦੂਰੋਂ ਵੰਡ ਰਹੇ ਨੇ, ਬੜਾ ਚੰਗਾ ਲੱਗਦਾ। ਚਲੋ ਜੀ, ਹੁਣ ਇੱਕ ਗੀਤ ਸੁਣਦੇ ਹਾਂ, ਅਤੇ ਗੀਤ ਤੋਂ ਬਾਅਦ ਪਹਿਲਾਂ ਫਿਰ ਦੋਸਤਾਂ ਦਾ ਫਿਰ ਸ਼ੁਕਰੀਆ ਜਿਹਨਾਂ ਨੇ ਮੇਰਾ

ਕਿਹਾ ਮੰਨਿਆ ਅਤੇ ਫੋਨ ਮਿਲਾਉਣਾ ਬੰਦ ਕਰ ਦਿੱਤਾ ਅਤੇ ਹੋਰ ਜਿਹੜੇ ਦੋਸਤ ਨੇ ਜਿਹਨਾਂ ਨੇ ਵਾਹਵਾ ਚਿਰਾਂ ਤੋਂ ਫੋਨ ਨਹੀਂ ਮਿਲਾਇਆ, ਆਓ ਜਨਾਬ ਰਸਤਾ ਖੁੱਲ੍ਹ ਗਿਆ ਜੇ, ਲਾਂਘਾ ਖੁੱਲ੍ਹ ਗਿਆ, ਮੈਂ ਕਹਿੰਦਾ ਆਓ ਪ੍ਰੋਗਰਾਮ ਦੇ ਵਿੱਚ। 081-3042-1174 01-1234-2174

0: ਹਾਏ ਦਿਲ 'ਤੇ ਜ਼ੋਰ ਮੈਨੂੰ ਪਤਾ ਸਾਰਿਆਂ 'ਤੇ ਪੈਂਦਾ ਕਿ ਬਈ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਾ, ਪ੍ਰੋਗਰਾਮ ਵਿੱਚ ਸ਼ਾਮਿਲ ਹੋਣਾ, ਪਰ ਕੋਈ ਗੱਲ ਨਹੀਂ ਦੋਸਤੋ, ਪ੍ਰੋਗਰਾਮ ਸੁਣ ਕੇ ਵੀ ਮਜ਼ਾ ਆਉਂਦਾ, ਸੋ ਦੋਸਤਾਂ ਨੂੰ ਮੌਕਾ ਦੇ ਰਹੇ ਹੋ, ਮਜ਼ਾ ਹੀ ਆ ਰਿਹਾ। ਹੈਲੋ ਹੈਲੋ ਹੈਲੋ
1: ਹੈਲੋ
0: ਹੈਲੋ ਜੀ, ਕੌਣ ਸਾਹਿਬ ਗੱਲ ਕਰ ਰਹੇ ਨੇ?
1: ਹੈਲੋ
0: ਹੈਲੋ, ਕੌਣ ਗੱਲ ਕਰ ਰਹੇ ਨੇ?
1: ਹਾਂਜੀ ਮੋਹਿਤ ਰੂਪਲ ਜੀ।
0: ਹਾਂਜੀ ਮੋਹਿਤ ਰੂਪਲ ਜੀ ਗੱਲ ਕਰ ਰਹੇ ਨੇ ਜੀ?
1: ਹਾਂਜੀ ਭੋਜਪੁਰੀ ਚ ਗੱਲ ਕਰ ਰਹੇ ਨੇ?
0: ਨਹੀਂ ਜੀ ਨਹੀਂ, ਪੰਜਾਬੀ ਚ ਗੱਲ ਕਰ ਰਹੇ ਨੇ ਜੀ।
1: ਹਾਂਜੀ ਮੋਹਿਤ ਰੂਪਲ ਜੀ, ਮੈਂ 3 ਸਾਲ ਪਹਿਲੇ ਤੁਹਾਡੇ ਨਾਲ ਮੁਲਾਕਾਤ ਹੋਈ ਸੀ ਮੇਰੀ।
0: ਜਨਾਬ ਤੁਹਾਡਾ ਨਾਮ?
1: ਹੀਰਾ ਲਾਲ ਬੋਲ ਰਿਹਾ, ਸਨ ਗ੍ਰੇਸ ਫੈਕਟਰੀ ਤੋਂ।
0: ਅਰੇ ਅਰੇ ਅਰੇ ਮੇਰੇ ਹੀਰਾ ਲਾਲ ਜੀ, ਕੀ ਹਾਲ ਚਾਲ ਨੇ?
1: ਹਾਲ ਚਾਲ ਬਹੁਤ ਵਧੀਆ ਸਰ ਜੀ, ਤੁਸੀਂ ਮੈਨੂੰ ਨੰਬਰ ਦੇ ਗਏ ਸੀ ਤਾਂ ਮੇਰਾ ਫੋਨ ਹੀ ਚੋਰੀ ਹੋ ਗਿਆ।
0: ਓਏ ਹੋਏ ਹੋਏ ਹੋਏ ਹੋਏ, ਕੀ ਬਾਤ ਹੈ!
1: ਮੈਂ ਤੁਸੀਂ ਕਿੰਨੇ ਪ੍ਰੋਗਰਾਮ ਪੇਸ਼ ਕੀਤੇ, ਫੋਨ ਹੀ ਨਹੀਂ, ਮੇਰਾ ਫੋਨ ਹੀ ਲੱਗਿਆ ਨਹੀਂ, ਤੁਹਾਡੇ ਕੋਲ ਨੰਬਰ ਲੈਣਾ ਸੀ ਮੈਂ।
0: ਓਹੋ, ਹੀਰਾ ਲਾਲ ਜੀ ਉਹਦਾ ਕੰਮ ਕਾਜ ਠੀਕ ਚੱਲਦਾ ਵਾ ਤੁਹਾਡਾ?
1: ਕੰਮ ਕਾਰ ਬਹੁਤ ਵਧੀਆ, ਮੈਂ ਤੁਹਾਨੂੰ, ਕੁੜੀਆਂ ਹੁਣ ਵੀ ਆਉਂਦੀਆਂ ਸਾਡੇ ਤੇ ਮੈਂ ਤੁਹਾਨੂੰ ਯਾਦ ਕਰਦਾ ਰਹਿੰਦਾ, ਮੈਂ ਕਿਹਾ ਸਰ ਸ਼ਾਇਦ ਨਾਲ ਹੋਣ।
0: ਚਲੋ ਜਿਹੜਾ ਨੂੰ ਨਹੀਂ ਪਤਾ ਮੈਂ ਉਹਨਾਂ ਨੂੰ ਦੱਸ ਦੇਵਾਂ ਕਿ ਮੈਂ ਬੇਸਿਕਲੀ ਹੀਰਾ ਲਾਲ ਜੀ ਜਿਹੜੇ ਨੇ, ਜੋ ਕਿ ਇੱਕ ਕੱਪੜਾ ਯੂਨੀਫਾਰਮ ਫੈਕਟਰੀ 'ਚ ਕੰਮ ਕਰਦੇ ਨੇ, ਅਤੇ ਉੱਥੇ ਕਿਸੇ ਕੁੜੀਆਂ ਨੂੰ ਮੈਂ ਕੰਮ ਦਿਵਾਉਣ ਗਿਆ ਸੀਗਾ ਅਤੇ ਉਹਨਾਂ ਨੇ ਬੜੀ ਮਦਦ ਕੀਤੀ ਸੀ, ਸੋ ਸ਼ੁਕਰੀਆ ਹੀਰਾ ਲਾਲ ਜੀ। ਬਾਕੀ ਮੈਂ ਆਪ ਸੋਚਦਾ ਸੀ, ਮੈਂ ਕਿਹਾ ਇੰਨੇ ਪ੍ਰੋਗਰਾਮ ਕਰ ਲਏ ਹੀਰਾ ਲਾਲ ਜੀ ਦਾ ਫੋਨ ਹੀ ਨਹੀਂ ਮਿਲਦਾ, ਪਰ ਅੱਜ ਮਿਲ ਗਿਆ। ਆਪਾਂ ਔਨ ਏਅਰ ਗੱਲ ਕਰ ਰਹੇ, ਮੈਂ ਉਹ ਫਿਰ ਗੱਲ ਨਹੀਂ ਕਰਦਾ, ਸਿੱਧਾ ਔਨ ਏਅਰ। ਬਾਗੋ ਬਾਗ ਹੋ ਗਿਆ ਦਿਲ, ਮੈਂ ਕਹਿੰਦਾ ਪਾਰਟੀ ਹੋਣੀ ਚਾਹੀਦੀ ਸ਼ਾਮ ਨੂੰ।
1: ਮੈਂ ਕਿਹਾ ਸਰ ਜੀ ਮੈਨੂੰ ਤਾਂ ਰਾਤ ਨੂੰ ਨੀਂਦ ਨੀ ਆਣੀ, ਤੁਹਾਡੇ ਨਾਲ ਗੱਲਬਾਤ ਹੋਈ ਅੱਜ।
0: ਠੀਕ ਹੈ ਹੀਰਾ ਲਾਲ ਜੀ।

0: ਲਾਲ ਜੀ, ਅੱਜ ਫਿਰ ਕਿਹੜਾ ਕਿਹੜਾ ਗਾਣਾ ਸੁਣੋਗੇ ਅੱਜ?
1: ਸਰ ਜੀ ਫਿਲਮ ਹੈਗੀ ਰੋਟੀ,
0: ਫਿਲਮ ਰੋਟੀ,
1: ਉਹਦਾ ਗੀਤ ਹੈਗਾ ਯਾਰ ਹਮਾਰੀ ਬਾਤ ਸੁਣੋ, ਇੱਕ ਐਸਾ ਇਨਸਾਨ ਸੁਣੋ ਜਿਸਨੇ ਪਾਪ ਨਾ ਕੀਆ ਹੋ।
0: ਕਿਆ ਬਾਤ, ਕਿਸ਼ੋਰ ਦਾਦਾ,
1: ਕਿਸ਼ੋਰ ਕੁਮਾਰ ਦੀ ਆਵਾਜ਼ ਜੀ,
0: ਬਹੁਤ ਵਧੀਆ ਬਹੁਤ ਵਧੀਆ। ਤੇ ਹੀਰਾ ਲਾਲ ਜੀ, ਫਿਰ ਗਰਮੀ ਦੇ ਵਿੱਚ ਕਿਹੜੀ ਚੀਜ਼ ਕਰਨੀ ਪਸੰਦ ਹੋ? ਮੈਂ ਉਹ ਨਹੀਂ ਪੁੱਛ ਰਿਹਾ ਨਿੰਬੂ ਪਾਣੀ, ਮੈਂ ਨਹੀਂ ਪੁੱਛ ਰਿਹਾ ਤੁਹਾਨੂੰ ਲੱਸੀ, ਮੈਂ ਵੈਸੇ ਪੁੱਛ ਰਿਹਾ ਗਰਮੀਆਂ 'ਚ, ਜਿੱਦਾਂ ਇੱਕ ਕੋਲਰ ਨੇ ਬੜੀ ਸਿਆਣੀ ਗੱਲ ਕੀਤੀ ਸੀਗੀ, ਕਹਿੰਦੇ ਗਰਮੀਆਂ 'ਚ ਜੇ ਆਪਾਂ ਠੀਕ ਆਪਾਂ ਕਰਦੇ ਹਾਂ, ਥੋੜ੍ਹੇ ਨਾਰਾਜ਼ ਹੋ ਜਾਂਦੇ ਹਾਂ ਕਿ ਬੜੀ ਗਰਮੀ ਹੈ, ਪਰ ਸਿਰ ਸਿਰ ਉੱਠ ਕੇ 5-6 ਵਜੇ ਦਿਨ ਚੜ੍ਹ ਜਾਂਦਾ, ਸਿਰ ਸਿਰ ਉੱਠ ਕੇ ਸਾਰੇ ਕੰਮ ਨਿਬੇੜ ਲਓ।
1: ਬਿਲਕੁਲ ਬਿਲਕੁਲ ਸਰ ਜੀ, ਸਵੇਰੇ ਉੱਠ ਕੇ ਆਪਾਂ ਪਹਿਲੇ ਵੋਕ ਕਰੀਦੀ ਆ,
0: ਉਹ ਕੀ ਬਾਤ ਹੈ,
1: ਦੂਸਰਾ ਆਪਣੇ ਆਪਾਂ ਚੁਬਾਰੇ ਦੇ ਬੂਟੇ ਲਾਏ ਉਹਨਾਂ ਨੂੰ ਪਾਣੀ ਦੇਈਦਾ,
0: ਬਹੁਤ ਵਧੀਆ।
1: ਤੀਜੀ ਗੱਲ, ਜਿੱਥੇ ਮੈਂ ਕੰਮ ਕਰਦਾ ਘਰ ਤੋਂ 7 ਕਿਲੋਮੀਟਰ ਜਾਣੇ 7 ਕਿਲੋਮੀਟਰ ਆਣੇ, ਮੈਂ ਸਾਈਕਲ ਹੀ ਸਾਈਕਲ ਤੇ ਜਾਂਦਾ, ਸਾਈਕਲ ਤੇ ਜਾਂਦਾ, ਮੈਂ ਕਦੀ ਮੋਟਰਸਾਈਕਲ ਬਾਈਕ ਨਹੀਂ ਚਲਾਈ ਜੀ।
0: ਚਲੋ ਬਹੁਤ ਚੰਗੀ ਗੱਲ ਹੈ, ਫਿਰ ਸਿਹਤਮੰਦ ਰਹਿੰਦੇ ਉਸ ਹਿਸਾਬ ਨਾਲ ਤਾਂ ਫਿਰ।
1: ਬਿਲਕੁਲ ਸਰ ਜੀ, ਨਾ ਪੇਟ ਬੰਦੇ ਦਾ ਪੇਟ ਨਿਕਲਦਾ ਨਾ ਗੋਡੇ ਦੁਖਦੇ ਆ।
0: ਮੇਰਾ ਵੀ ਮਨ ਕਰਲਾ ਪਿਆ ਹੁਣ ਮੈਂ ਵੀ ਸਾਈਕਲ ਲਾ ਲਵਾਂ, ਫਿਰ ਮੈਂ ਕਹਿੰਦਾ ਠੀਕ ਹੈ। ਚਲੋ ਬਹੁਤ ਬਹੁਤ ਸ਼ੁਕਰੀਆ ਹੀਰਾ ਲਾਲ ਜੀ ਤੁਹਾਡੇ ਨਾਲ।
1: ਸਰ ਜੀ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਤੁਹਾਡੀ।
0: ਥੈਂਕ ਯੂ, ਥੈਂਕ ਯੂ, ਥੈਂਕ ਯੂ। ਲਓ ਜੀ ਦੋਸਤੋ, ਮਜ਼ਾ ਹੀ ਆ ਗਿਆ। ਦੋਸਤੋ ਪ੍ਰੋਗਰਾਮ ਦੇ ਵਿੱਚ ਸਮਾਂ ਹੋ ਚੁੱਕਿਆ ਸ਼ਾਮ ਦੇ 4:45, ਅਤੇ ਇਸ ਤੋਂ ਬਾਅਦ ਠੀਕ 15 ਮਿੰਟ ਆਪਾਂ ਕੋਲ ਹੈਗੇ ਨੇ, ਫਟਾਫਟ ਪ੍ਰੋਗਰਾਮ ਦੇ ਵਿੱਚ ਜੁੜਦੇ ਜਾਓ।
2: ਯਾਰ ਹਮਾਰੀ ਬਾਤ ਸੁਣੋ।

0: ਚੰਗਾ ਲੱਗੇ, ਬਹੁਤ ਸੋਹਣਾ ਗਾਣਾ ਸੀ, ਮੈਂ ਬਹੁਤ ਸੁਣਿਆ ਗਾਣਾ। ਮੈਂ ਤੈਨੂੰ ਤੁਹਾਨੂੰ ਗਾਣਾ ਆਉਂਦਾ? ਮੈਂ ਕੋਸ਼ਿਸ਼ ਕਰ ਰਿਹਾ ਲੱਭਣ ਦਾ ਪਰ ਨਹੀਂ ਲੱਭਿਆ ਮੈਨੂੰ ਗਾਣਾ। ਤੇ ਕੋਈ ਹੋਰ ਗਾਣਾ ਲਾ ਦੀਏ ਜਨਾਬ?
1: ਕੋਈ ਨੀ, ਆਪਣੀ ਮਰਜ਼ੀ ਦਾ ਲਾ ਦੋ। ਕੋਈ
0: ਨੀ, ਆਪਣੀ ਮਰਜ਼ੀ ਲਾ ਦੀਏ। ਠੀਕ ਹੈ ਜੀ। ਅੱਛਾ, ਗਰਮੀ ਤੋਂ ਬਚਣ ਲਈ ਫਿਰ ਕੀ ਕੀਤਾ ਜਾ ਰਿਹਾ?
1: ਨਹੀਂ, ਸਾਡਾ ਕੰਮ ਹੀ ਗਰਮੀ 'ਚ ਹੈ, ਗਰਮੀ 'ਚ ਲੱਗੇ ਰਹਿੰਦੇ।
0: ਫਿਰ ਤੁਹਾਨੂੰ ਤਾਂ ਫਿਰ ਪਸੰਦ ਆਉਂਦੀ ਹੋਣੀ ਗਰਮੀ, ਜਲਦੀ ਚੁੰਨੀਆਂ ਰੰਗ ਜਾਂਦੀ ਹੋਣੀਆਂ,
1: ਜਲਦੀ ਸੁੱਕ ਜਾਂਦੀਆਂ।
0: ਆ ਵੀ ਆ, ਦੇਖੋ ਆ ਵੀ ਗੱਲ ਨਾ ਕਿ ਲੋਕਾਂ ਨੂੰ ਗਰਮੀ ਤੰਗ ਕਰਦੀਆਂ, ਤੁਹਾਨੂੰ ਚੰਗੀ ਲੱਗਦੀ ਹੋਣੀ ਆ।
1: ਸਰਦੀਆਂ 'ਚ ਸੁੱਕਦਾ ਨਹੀਂ ਛੇਤੀ, ਗਰਮੀਆਂ 'ਚ ਮਿੰਟ ਸੁੱਕ ਜਾਂਦੇ।
0: ਠੀਕ ਹੈ, ਠੀਕ ਹੈ, ਚਲੋ ਠੀਕ ਹੈ ਜੀ। ਸੰਦੀਪ ਜੀ, ਬੜਾ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ, ਤੇ ਏਦਾਂ ਹੀ ਫੋਨ ਮਿਲਾਉਂਦੇ ਰਿਹਾ ਕਰੋ।
1: ਗੱਲ ਕਰਨੀ ਸੀ, ਮੈਂ ਪਿਛਲੇ ਹਫ਼ਤੇ ਕਾਲ ਲੱਗੀ ਸੀ ਤੇ ਉਹਨਾਂ ਕਹਿੰਦੇ ਵੀ ਤੁਸੀਂ ਸੰਦੀਪ ਸਿੰਘ ਨਹੀਂ ਬੋਲਦੇ, ਹੋਰ ਕੋਈ ਬੋਲਦੇ, ਹੋਰ ਕੱਟ ਦਿੰਦੇ।
0: ਨਹੀਂ ਨਹੀਂ, ਉਹ ਸ਼ਾਇਦ ਕਿਸੇ ਕੋ ਗਲਤੀ ਲੱਗੀ ਹੋਣੀ ਹੈ, ਕੋਈ ਗੱਲ ਨਹੀਂ।
1: ਨਹੀਂ ਨਹੀਂ, ਇੱਕ ਵਾਰੀ ਨਹੀਂ ਆਇਆ, 3-4 ਵਾਰੀ ਆਇਆ।
0: ਅੱਛਾ, ਚਲੋ ਕੋਈ ਗੱਲ ਨਹੀਂ, ਮੈਂ ਸੁਨੇਹਾ ਲਾ ਦਿਆਂਗਾ ਕਿ ਸੰਦੀਪ ਜੀ ਜੈਨੂਅਨ ਨੇ, ਮੈਨੂੰ ਉਹਨਾਂ ਨੇ ਆਧਾਰ ਕਾਰਡ ਭੇਜਿਆ ਆਪਣਾ, ਤੇ ਮੈਂ ਫੋਟੋ ਦੇਖ
1: ਕੇ ਆਇਆ ਵੀ ਸੀ। ਮੈਂ ਆਧਾਰ ਕਾਰਡ ਭੇਜ ਦਿੰਦਾ,
0: ਮੈਂ ਮਜ਼ਾਕ ਕੀਤਾ, ਤੁਸੀਂ ਸੱਚੀ, ਮੈਂ ਮਜ਼ਾਕ ਕੀਤਾ, ਤੁਸੀਂ ਸੱਚੀ।
1: ਕਹਿੰਦੇ ਤੁਸੀਂ ਨਹੀਂ, ਹੋਰ ਵੀ ਬੋਲਣਦੇ। ਚਲੋ,
0: ਨਹੀਂ ਨਹੀਂ ਨਹੀਂ, ਸਾਨੂੰ ਤੁਹਾਡੇ ਤੇ ਵਿਸ਼ਵਾਸ ਹੈ ਜੀ, ਕੋਈ ਗੱਲ ਨਹੀਂ, ਉਹ ਹੋ ਜਾਂਦੀ, ਕਦੀ ਕਦੀ ਗਲਤੀ ਹੋ ਜਾਂਦੀ ਹੈ। ਠੀਕ ਹੈ, ਕੋਈ ਗੱਲ ਨਹੀਂ,
1: ਇੱਕ ਵਾਰੀ ਹੋਵੇ ਤੇ ਠੀਕ ਹੈ, 3-4 ਵਾਰੀ ਹੋ
0: ਗਿਆ। ਚਲੋ ਠੀਕ ਹੈ, ਮੈਂ ਕੋਈ ਗੱਲ ਨਹੀਂ, ਅੱਗੇ ਤੋਂ ਨੋਟ ਕਰ ਲਿਆ ਜਾਏਗਾ, ਸੰਦੀਪ ਅਸਲੀ ਹੈ ਜੀ। ਠੀਕ ਹੈ ਜੀ, ਥੈਂਕ ਯੂ, ਓਕੇ ਜੀ। ਬਈ ਮਦਨ ਮੱਦੀ ਦਾ ਜਿਹੜਾ ਗੱਡੀ ਲੰਘ ਜਾਏ ਤੇਰੀ ਗਾਣਾ ਮੈਨੂੰ ਲੱਭਿਆ ਤੇ ਮੈਂ ਪਲੇ ਕਰਨ ਜਾ ਰਿਹਾ।

0: ਓਹੋ ਕਿੰਨਾ ਜ਼ਿਆਦਾ ਸੈਡ ਸੌਂਗ ਜਿਹੜਾ ਹੈ ਉਹ ਲੱਭ ਗਿਆ, ਹੋ ਜਾਂਦਾ ਕਦੀ ਕਦੀ ਹਨਾ। ਚਲੋ ਦੇਖਦੇ ਹਾਂ ਅਗਲੇ ਦੋਸਤ ਜਿਹੜੇ ਨੇ ਕੌਣ ਨੇ, ਕਿੱਥੋਂ ਨੇ, ਕੀ ਗੱਲ ਕਰ ਰਹੇ ਨੇ। ਹੈਲੋ
1: ਹੈਲੋ
0: ਹੈਲੋ ਜੀ, ਕੌਣ ਸਾਹਿਬ ਜੋੜੇ ਨੇ?
1: ਰਜਿੰਦਰ ਜੋੜਾ ਬਸਤੀ ਸ਼ਹੀਦ ਜਲੰਧਰ।
0: ਸਰ ਦੁਬਾਰਾ ਨਾਮ ਬੋਲਿਓ।
1: ਰਜਿੰਦਰ ਜੋੜਾ ਬਸਤੀ ਸ਼ਹੀਦ।

0: जलंधर।
1: रजिंदर जोड़ा बस्ती शेख। तो रजिंदर जी, की हाल चाल, की
0: बिल्कुल बढ़िया जी।
1: काम काज करते हो?
0: गर्मियों च लोगों कूल कूल करीदा जी,
1: की को?
0: फ्रिज कूलर एसी बेच के जी।
1: अरे वाह वाह वाह, ठीक है जी। सीजन तो फिर वधिया चल रहा होना तुहाडा।
0: बिल्कुल फाइन, बहुत बढ़िया जी।
1: चलो बहुत वधिया रजिंदर जोड़ा जी, ते रेडियो ते वाह वाह, चेर बाद कॉल मिली तुहाडी।
0: ਉਹ ਐਕਚੁਅਲੀ ਬੜੇ ਮੂਡੀ ਜਿਹੇ ਬੰਦੇ ਆ ਜੀ, ਆਪਾਂ ਨਾ 8-10 ਕਾਲਰਾਂ ਨੂੰ ਖੁੱਲ੍ਹੀ ਛੁੱਟ ਦਿੱਤੀ ਹੋਈ ਜੀ, ਇੰਜੋਏ ਕਰੋ ਸਾਰਾ
1: ਠੀਕ
0: ਇੰਜੋਏ
1: ਠੀਕ
0: ਕਰਦੇ
1: ਨਹੀਂ,
0: ਜੀ।
1: ਚਲੋ ਤਾਂ ਸਾਰੇ ਸਿਆਣੇ ਨੇ ਕਹਿ ਦਿੱਤਾ ਤੇ ਹੁਣ ਫੋਨ ਨਹੀਂ ਮਿਲਾ ਰਹੇ, ਤੇ ਤੁਸੀਂ ਅੱਜ ਮੌਕਾ ਮਿਲ ਗਿਆ ਤੁਹਾਨੂੰ। ਤੇ ਰਜਿੰਦਰ ਜੀ, ਚਲੋ ਤੁਸੀਂ ਤਾਂ ਗਰਮੀਆਂ ਦੇ ਵਿੱਚ ਚਲੋ ਆਪਣਾ ਸਮਾਨ ਵੇਚ ਰਹੇ ਹੋ, ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਰਹੀ ਹੈ, ਪਰ ਵੈਸੇ ਪਰਸਨਲੀ ਰਜਿੰਦਰ ਜੋੜਾ ਜਿੱਦਾਂ ਦੇ ਇਨਸਾਨ ਨੇ, ਉਹਨਾਂ ਨੂੰ ਗਰਮੀਆਂ 'ਚ ਕੀ ਕੁਝ ਖਾਸ ਕਰਨਾ ਪਸੰਦ ਹੈ?
0: ਇਸ ਤਰ੍ਹਾਂ ਹੀ ਹੈ ਸਾਹਿਬ ਜੀ, ਇਸ ਤਰ੍ਹਾਂ ਹੁੰਦਾ ਨਾ ਕਿ ਸਵੇਰੇ ਆਪਣੇ ਸ਼ੋਰੂਮ 'ਚ ਆ ਗਏ ਅਤੇ ਫਿਰ ਰਾਤੀਂ ਬਾਹਰ ਨਿਕਲਣਾ,
1: ਅੱਛਾ ਠੀਕ ਹੈ।
0: ਅਤੇ ਸਾਰਾ ਦਿਨ ਲਿਸਨਿੰਗ ਰੇਡੀਓ
1: ਠੀਕ ਹੈ,
0: ਬੜਾ ਅੱਛਾ ਲੱਗਦਾ ਵਾ। ਠੀਕ ਹੈ, ਬੜਾ ਵਧੀਆ ਦਿਨ ਬੀਤ ਜਾਂਦਾ, ਥੋੜ੍ਹਾ ਜਿਹਾ ਬਾਹਰ ਨਿਕਲਣਾ, ਪਤਾ ਲੱਗਦਾ ਕਿ ਬਾਹਰ ਗਰਮੀ ਹੈਗੀ।
1: ਤੇ ਚਲੋ ਆ ਤਾਂ ਹੁਣ ਤੁਹਾਡੀ ਹੁਣ ਇੱਕ ਅਗਲੀ ਲਾਈਫ ਹੋ ਆ ਚੁੱਕੀ ਹੈ, ਜਿੱਥੇ ਤੁਸੀਂ ਸਿਰਫ ਘਰ ਤੋਂ ਬਿਜ਼ਨਸ, ਬਿਜ਼ਨਸ ਤੋਂ ਫਿਰ ਘਰ ਜਾਂਦੇ ਹੋ। ਪਰ ਜਦੋਂ ਰਜਿੰਦਰ ਜੋਰਾ ਜਿਹੜੇ ਨੇ ਉਹ ਛੋਟੇ ਸੀ, ਜਦੋਂ ਸਕੂਲ ਕਾਲਜ ਪੜ੍ਹਦੇ ਸੀਗੇ, ਤੇ ਉਦੋਂ ਜਦੋਂ ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ ਸੀ, ਤੇ ਉਦੋਂ ਉਹ ਜਿਹੜਾ ਵੇਲਾ ਹੈ, ਉਹ ਜਦੋਂ ਤੁਸੀਂ ਇੰਜੋਏ ਕਰਦੇ ਸੀਗੇ ਨਾਨਕੇ ਜਾ ਕੇ ਜਾਂ ਫਿਰ ਦੋਸਤਾਂ ਦੇ ਨਾਲ, ਉਹ ਸਮਾਂ ਮਿਸ ਕਰਦੇ ਹੋ?
0: ਬਿਲਕੁਲ ਜੀ, ਉਹ ਬੜਾ ਇੰਜੋਏਫੁਲ ਲਾਈਫ ਸੀਗੀ, ਬੜਾ ਇੰਜੋਏਫੁਲ ਟਾਈਮ ਸੀ ਉਹ ਵਾਲਾ।
1: ਉਦੋਂ ਗਰਮੀ ਨਹੀਂ ਲੱਗਦੀ ਸੀ, ਹਨਾ, ਉਦੋਂ ਗਰਮੀ ਇੰਨੀ ਸੀਗੀ ਵੀ ਨਹੀਂ ਜਿੱਦਾਂ ਅੱਜ ਕੱਲ੍ਹ, ਤਾਂ ਚਲੋ 50 ਦੇ ਲਾਗੇ ਵੀ ਟੈਂਪਰੇਚਰ ਕਹਿੰਦੇ ਪਹੁੰਚ ਜਾਣਾ ਜਾਂ ਪਹੁੰਚ ਜਾਏਗਾ। ਤੇ ਹਾਂ, ਚਲੋ ਚੰਗਾ ਲੱਗਾ ਜੀ ਕਿ ਸੂਝਵਾਨ ਗੱਲਬਾਤ ਕੀਤੀ ਤੁਹਾਡੇ ਨਾਲ। ਤੇ ਰਜਿੰਦਰ ਜੀ, ਗਾਣਾ ਕਿਹੜਾ ਸੁਣਨਾ ਚਾਹੋਗੇ? ਪਿਆਰ ਦੇ ਭੁਲੇਖੇ, ਕੋਈ ਫਿਲਮ ਦਾ ਨਾਮ ਦੱਸੋਗੇ? ਰਫੀ ਤੇ ਲਤਾ ਮੰਗੇਸ਼ਕਰ ਜੀ ਦਾ ਗਾਣਾ, ਹਨਾ ਜੀ, ਠੀਕ ਹੈ। ਥੈਂਕ ਯੂ ਸੋ ਮਚ ਰਜਿੰਦਰ ਜੀ ਫੋਨ ਮਿਲਾਉਣ ਲਈ। ਓਕੇ ਜੀ, ਸੋ ਠੀਕ ਹੈ ਜੀ ਦੋਸਤੋ, ਪ੍ਰੋਗਰਾਮ ਤੁਸੀਂ ਇੰਜੋਏ ਕੀਤਾ ਮੇਰੇ ਨਾਲ, ਅਤੇ ਬਹੁਤ ਬਹੁਤ ਸ਼ੁਕਰੀਆ ਤਮਾਮ ਦੋਸਤਾਂ ਨੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਹੈ। ਅਤੇ ਮੈਂ ਹੁਣ ਇਸ ਪ੍ਰੋਗਰਾਮ ਦਾ ਆਖਰੀ ਗੀਤ ਜਿਹੜਾ ਹੈ ਉਹ ਪਲੇ ਕਰਨ ਜਾ ਰਿਹਾ, ਅਤੇ ਉਮੀਦ ਕਰਦਾ ਕਿ ਸਾਰਿਆਂ ਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਐਂਡ ਜਿਹੜੀ ਚੀਜ਼ ਅੱਜ ਅਸੀਂ ਫੋਲੋ ਕੀਤੀ ਹੈ, ਕੋਸ਼ਿਸ਼ ਕਰੋ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਸੇਮ ਚੀਜ਼ ਤੁਸੀਂ ਫੋਲੋ ਕਰਦੇ ਰਹੋ, ਤਾਂ ਜੋ ਹਰ ਇੱਕ ਨੂੰ ਜਿਹੜਾ ਹੈ ਮੌਕਾ ਜਿਹੜਾ ਹੈ ਮਿਲਦਾ ਜਾਵੇ, ਅਤੇ ਹਰ ਇੱਕ ਦਾ ਆਪਣਾ ਪਰਿਵਾਰ ਹੈ ਆਕਾਸ਼ਵਾਣੀ ਦੇ ਨਾਲ, ਅਤੇ ਪਰਿਵਾਰ ਦੇ ਵਿੱਚ ਹਰ ਇੱਕ ਨੂੰ, ਹਰ ਇੱਕ ਜੀ ਨੂੰ ਆਪਾਂ ਇੱਜ਼ਤ ਜਿਹੜੀ ਹੈ ਉਹ ਆਪਾਂ ਦਿੰਦੇ ਰਹੀਏ, ਠੀਕ ਹੈ ਜੀ। ਸੋ ਥੈਂਕ ਯੂ ਸੋ ਮਚ ਜਿਹਨਾਂ ਦੋਸਤਾਂ ਨੇ ਮੇਰੀ ਜਿਹੜੀ ਗੁਜ਼ਾਰਿਸ਼ ਹੈ ਉਹ ਮੰਨੀ, ਅਤੇ ਪ੍ਰੋਗਰਾਮ ਨੂੰ ਹੋਰ ਖੂਬਸੂਰਤ ਬਣਾਉਣ ਦੇ ਵਿੱਚ ਉਹਨਾਂ ਨੇ ਆਪਣਾ ਸਹਿਯੋਗ ਦਿੱਤਾ। ਲਓ ਜੀ, ਹੁਣ ਇੰਜੋਏ ਕਰਦੇ ਹਾਂ ਪ੍ਰੋਗਰਾਮ ਦਾ ਆਖਰੀ ਗੀਤ, ਰਫੀ ਜੀ ਐਂਡ ਲਤਾ ਮੰਗੇਸ਼ਕਰ ਜੀ ਦੀ ਆਵਾਜ਼ ਦੇ ਵਿੱਚ ਬੜਾ ਖੂਬਸੂਰਤ ਗੀਤ ਪਿਆਰ ਦੇ ਭੁਲੇਖੇ, ਜੋ ਕਿ ਮੇਰੇ ਸਟੂਡੀਓ ਵਿੱਚ ਵੀ ਹੁਣ ਪੈਣੇ ਸ਼ੁਰੂ ਹੋ ਚੁੱਕੇ ਨੇ। ਅਗਲੇ ਦੋਸਤ ਜਿਹੜੇ ਨੇ ਯੁਵਾਣੀ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਨੇ, ਜੋ ਕਿ ਠੀਕ 5 ਵਜੇ ਤੁਹਾਡਾ ਐਂਟਰਟੇਨਮੈਂਟ ਕਰਨਗੇ। ਥੈਂਕ ਯੂ।

ਜੀ ਤੁਸੀਂ ਇੰਜੋਏ ਕਰ ਸੀ ਪ੍ਰੋਗਰਾਮ ਹੈਲੋ ਜਲੰਧਰ ਆਪਣੇ ਦੋਸਤ ਮੋਹਿਤ ਰੂਪਲ ਦੇ ਨਾਲ। ਇਸ ਵੇਲੇ ਸ਼ਾਮ ਦੇ 4:59 ਅਤੇ 42 ਸੈਕਿੰਡ ਜਿਹੜੇ ਨੇ ਹੋ ਚੁੱਕੇ ਨੇ ਅਤੇ ਹੁਣ ਤੋਂ ਕੁਝ ਹੀ ਪਹਿਲਾਂ ਬਾਅਦ ਯਾਨੀ ਕਿ ਠੀਕ 5 ਵਜੇ ਤੁਸੀਂ ਸੁਣੋਗੇ ਯੁਵਾ ਦੋਸਤ ਦਾ ਪ੍ਰੋਗਰਾਮ ਯੁਵਾਨੀ।

0: ਗੱਲ ਕਰਦੇ ਆ ਕਿਉਂਕਿ ਗਰਮੀ ਬਹੁਤ ਵੱਧ ਰਹੀ ਹੈ ਨਾ ਭੂਮੀ।
1: ਬਿਲਕੁਲ ਸ਼ਿਵਮ, ਬਾਹਰ ਤਾਪਮਾਨ 42 ਡਿਗਰੀ ਚੱਲ ਰਿਹਾ ਪਰ ਸਾਡੇ ਘਰਾਂ ਤੇ ਗੱਡੀਆਂ 'ਚ ਪੂਰੀ ਸਪੀਡ ਏਸੀ ਦੀ ਚੱਲ ਰਹੀ ਹੈ। ਜੀ ਹਾਂ, 18 ਡਿਗਰੀ ਤੇ। ਪਰ ਕੀ ਤੁਸੀਂ ਕਦੇ ਸੋਚਿਆ ਕਿ ਜੂਨ ਦੀ ਇਸ ਕੜਕ ਦੀ ਗਰਮੀ 'ਚ ਵੀ ਲੋਕਾਂ ਨੂੰ ਖੰਘ, ਜ਼ੁਕਾਮ ਤੇ ਗਲੇ ਦੀ ਖਰਾਬੀ ਦਾ ਸਾਹਮਣਾ ਕਿਉਂ ਕਰਨਾ ਪੈਂਦਾ?
0: ਭੂਮੀ, ਸਿੱਧੀ ਜੀ ਗੱਲ ਇਹ ਹੈ ਕਿ ਜਦੋਂ ਅਸੀਂ ਚਿਲਡ ਏਸੀ ਵਾਲੇ ਕਮਰੇ ਵਿੱਚੋਂ ਨਿਕਲ ਕੇ ਬਾਹਰ ਧੁੱਪ ਵਿੱਚ ਹੋ ਜਾਂਦੇ ਹਾਂ ਤਾਂ ਫਿਰ ਬਾਹਰੋਂ ਸਿੱਧਾ ਏਸੀ ਵਿੱਚ ਜਾ ਕੇ ਬੈਠ ਜਾਂਦੇ ਹਾਂ ਅਤੇ ਫਿਰ ਮੈਨੂੰ ਲੱਗਦਾ ਅਸੀਂ ਗਰਮ ਸਰਦ ਹੋ ਜਾਂਦੇ ਹਾਂ ਅਤੇ ਇਸੇ ਕਰਕੇ ਸਾਡੀ ਜਿਹੜੀ ਬੋਡੀ ਹੈ ਉਹਨੂੰ ਸ਼ੌਕ ਫੀਲ ਹੁੰਦਾ, ਉਹ ਇੱਕਦਮ ਕਮਜ਼ੋਰ ਹੋ ਜਾਂਦੀ ਹੈ।
1: ਜੀ ਸ਼ਿਵਮ, ਇਸ ਦੇ ਨਾਲ ਹੀ ਸਾਡੇ ਜਿਹੜੇ ਏਸੀ ਹੈ ਨਾ ਉਸਦੇ ਫਿਲਟਰ 'ਚ ਬੈਕਟੀਰੀਆ ਵੀ ਹੋ ਸਕਦੇ ਨੇ। ਉਹ ਕਿਵੇਂ? ਘਰਾਂ 'ਚ ਏਸੀ ਦੇ ਫਿਲਟਰ ਕਈ ਕਈ ਮਹੀਨੇ ਜਦੋਂ ਸਾਫ਼ ਨਹੀਂ ਨਾ ਹੁੰਦੇ ਉਹਨਾਂ 'ਚ ਜਮੀ ਹੋਈ ਜਿਹੜੀ ਮਿੱਟੀ ਹੈ ਉਹ ਬੈਕਟੀਰੀਆ ਜਦੋਂ ਹਵਾ ਰਾਹੀਂ ਸਾਡੇ ਅੰਦਰ ਜਾਂਦੇ ਨੇ ਨਾ ਤਾਂ ਉਹ ਇਨਫੈਕਸ਼ਨ ਅਤੇ ਐਲਰਜੀ ਹੋ ਜਾਂਦੀ ਹੈ। ਅਤੇ ਇਸ ਤੋਂ ਇਲਾਵਾ ਏਸੀ ਕਮਰੇ ਦੀ ਸਾਰੀ ਨਮੀ ਨੂੰ ਖਿੱਚ ਲੈਂਦਾ। ਇਹ ਖੁਸ਼ਕ ਹਵਾ ਕਾਰਨ ਸਾਡੇ ਨੱਕ ਅਤੇ ਗਲੇ 'ਚ ਜਿਹੜੀ ਸੁੱਕਾ ਸੁੱਕਾ ਅਸੀਂ ਮਹਿਸੂਸ ਕਰਦੇ ਹਾਂ ਨਾ, ਜਿਸ ਕਰਕੇ ਵਾਇਰਸ ਬਹੁਤ ਹੀ ਆਸਾਨੀ ਨਾਲ ਹਮਲਾ ਕਰ ਸਕਦੇ ਨੇ।
0: ਅਤੇ ਏਸੀ ਦੇ ਵਿੱਚ ਬੈਠ ਕੇ ਪਿਆਸ ਵੀ ਬਹੁਤ ਘੱਟ ਲੱਗਦੀ ਹੈ, ਜਿਸ ਨਾਲ ਜਦੋਂ ਤੁਸੀਂ ਪਾਣੀ ਘੱਟ ਪੀਂਦੇ ਹੋ ਤੁਹਾਡੀ ਬੋਡੀ ਆਟੋਮੈਟਿਕਲੀ ਡੀਹਾਈਡਰੇਟ ਹੋ ਜਾਂਦੀ ਹੈ ਅਤੇ ਡੀਹਾਈਡਰੇਸ਼ਨ ਨਾਲ ਤੁਹਾਨੂੰ ਪਤਾ ਤੁਹਾਡੀ ਇਮਿਊਨਿਟੀ ਵੀਕ ਹੋ ਜਾਂਦੀ ਹੈ ਕਿਉਂਕਿ ਗਰਮੀਆਂ ਦੇ ਵਿੱਚ ਪਾਣੀ ਪੀਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ।
1: ਜੀ, ਅਤੇ ਇਸ ਦੇ ਲਈ ਅਸੀਂ ਕਰ ਕੀ ਸਕਦੇ ਹਾਂ? ਏਸੀ ਨੂੰ 18 ਦੀ ਬਜਾਏ ਹਮੇਸ਼ਾ 24 ਜਾਂ 25

0: ਚਲਾਓ। ਇਹ ਸਰੀਰ ਅਤੇ ਬਿਜਲੀ ਦੋਨਾਂ ਨੂੰ ਬਚਾਏਗਾ। 5 ਮਿੰਟ ਦੀ ਬ੍ਰੇਕ ਜ਼ਰੂਰ ਲਓ, ਯਾਨੀ ਕਿ ਜਦੋਂ ਵੀ ਤੁਸੀਂ ਧੁੱਪ 'ਚ ਜਾਣਾ ਤਾਂ ਉਸ ਤੋਂ 5 ਮਿੰਟ ਪਹਿਲਾਂ ਆਪਣਾ ਏਸੀ ਜ਼ਰੂਰ ਬੰਦ ਕਰ ਲਓ ਤਾਂ ਕਿ ਤਾਪਮਾਨ ਦੇ ਮੁਤਾਬਿਕ ਜੋ ਹੈ ਨਾ ਉਹ ਐਡਜਸਟ ਹੋ ਸਕੇ।
1: ਅਤੇ ਖਾਸ ਕਰਕੇ ਦੋਸਤੋ ਜੇ ਤੁਹਾਡਾ ਗਲਾ ਖਰਾਬ ਹੈਗਾ, ਫਿਰ ਤਾਂ ਤੁਸੀਂ ਇਹ ਕਰੋ ਕਿ ਕੋਸਾ ਪਾਣੀ ਪੀ ਲਓ, ਸਿੱਧਾ ਫਰਿੱਜ 'ਚੋਂ ਕੱਢ ਕੇ ਪਾਣੀ ਪੀਣਾ ਅਵੋਇਡ ਕਰਿਆ ਕਰੋ। ਅਤੇ ਮੈਨੂੰ ਲੱਗਦਾ ਇਹੀ ਆਦਤ ਹੈ ਭੂਮੀ।
0: ਬਿਲਕੁਲ, ਅਤੇ ਇਸ ਤੋਂ ਇਲਾਵਾ ਤੁਸੀਂ ਮਟਕੇ ਦਾ ਪਾਣੀ ਜ਼ਰੂਰ ਪੀਓ, ਕਿਉਂਕਿ ਗਰਮੀਆਂ 'ਚ ਉਹ ਕਾਫੀ ਜ਼ਿਆਦਾ ਲਾਹੇਵੰਦ ਹੁੰਦਾ ਹੈ।

0: ਵੈਲਕਮ ਬੈਕ ਦੋਸਤੋ, 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਹੈ। ਮੈਂ ਹਾਂ ਤੁਹਾਡੀ ਦੋਸਤ ਆਰਜੇ ਭੂਮਿਕਾ
1: ਤੇ ਮੈਂ ਹਾਂ ਜੀ ਆਰਜੇ ਸ਼ਿਵਮ, ਤੇ ਸੈਗਮੈਂਟ ਸ਼ੁਰੂ ਹੋ ਗਿਆ ਜੀ ਵਰਡ ਐਕਸਪ੍ਰੈਸ।
0: ਬਿਲਕੁਲ, ਜਿੱਥੇ ਅਸੀਂ ਲੈ ਕੇ ਆਉਂਦੇ ਹਾਂ ਤੁਹਾਡੇ ਲਈ ਰੋਜ਼ ਕੋਈ ਨਾ ਕੋਈ ਨਵਾਂ ਸ਼ਬਦ ਜਿਹੜੇ ਕਿ ਤੁਸੀਂ ਆਪਣੀ ਡੇਲੀ ਲਾਈਫ 'ਚ ਇਸਤੇਮਾਲ ਕਰ ਸਕਦੇ ਹੋ।
1: ਤੇ ਅੱਜ ਕੀ ਲੈ ਕੇ ਆਏ ਹੋ ਭੂਮੀ?
0: ਅੱਜ ਅਸੀਂ ਲੈ ਕੇ ਆਏ ਹਾਂ ਜੀ ਇੱਕ ਮੁਹਾਵਰਾ ਕਹਿ ਲਓ, ਆਈ ਐਮ ਸਵਿਟਜ਼ਰਲੈਂਡ।
1: ਓ ਮਾਈ ਗੋਡ, ਆਈ ਐਮ ਸਵਿਟਜ਼ਰਲੈਂਡ
0: ਜੀ, ਇਸਦਾ ਮਤਲਬ ਹੈ ਮੈਂ ਨਿਰਪੱਖ ਹਾਂ। ਯਾਨੀ ਜਦੋਂ ਅਸੀਂ ਕਿਸੇ ਇੱਕ ਪੱਖ ਦੀ ਗੱਲ ਨਹੀਂ ਕਰਦੇ, ਜਦੋਂ ਲੜਾਈ ਚੱਲ ਰਹੀ ਹੋਈ ਤੇ ਦੋ ਲੋਕ ਬਹਿਸ ਕਰ ਰਹੇ ਹੋਣ ਨਾ, ਤੇ ਅਸੀਂ ਚੁੱਪ ਹੋ ਕੇ ਖੜੇ ਹੋਏ ਨੇ, ਤੇ ਅਸੀਂ ਕਹਿੰਦੇ ਕਿ ਬਈ ਮੈਂ ਕਿਸੇ ਦਾ ਪੱਖ ਨਹੀਂ ਲੈ ਰਿਹਾ, ਉਹਨੂੰ ਕਹਿੰਦੇ ਆ ਜੀ ਆਈ ਐਮ ਸਵਿਟਜ਼ਰਲੈਂਡ।
1: ਮੈਨੂੰ ਲੱਗਦਾ ਜਿਹੜੇ ਸਾਡੇ ਘਰ 'ਚ ਉਹ ਜਿਹੜੇ ਵਿੱਚ ਵਾਲੇ ਬੱਚੇ ਹੁੰਦੇ ਆ ਨਾ, ਮਿਡਲ ਵਨਸ, ਇਹ ਹੁੰਦੇ ਆ ਜੀ ਆਈ ਐਮ ਸਵਿਟਜ਼ਰਲੈਂਡ। ਮੈਂ ਤਾਂ ਨਿਊਟਰਲ ਹਾਂ, ਮੈਂ ਵੱਡੇ ਦੀ ਸਾਈਡ ਨਹੀਂ ਲੈਣੀ, ਮੈਂ ਛੋਟੇ ਦੀ ਸਾਈਡ ਨਹੀਂ ਲੈਣੀ, ਇਹ ਬਣ ਜਾਂਦੇ ਜੀ ਆਈ ਐਮ ਸਵਿਟਜ਼ਰਲੈਂਡ। ਅਤੇ ਭੂਮੀ ਇਹ ਦੱਸੋ, ਇਹ ਵਰਡ ਡਿਰਾਈਵ ਕਿੱਦਾਂ ਹੋਇਆ, ਇਹਦਾ ਓਰੀਜਨ ਕਿੱਦਾਂ ਹੋਇਆ?
0: ਇਹ ਵਰਡ ਦੇ ਪਿੱਛੇ ਵੀ ਨਾ ਇੱਕ ਇਤਿਹਾਸ ਜੁੜਿਆ। ਜਦੋਂ ਵਿਸ਼ਵ ਯੁੱਧ ਹੋਏ ਸੀ ਨਾ, ਵਰਲਡ ਵਾਰਸ, ਅਤੇ ਜਦੋਂ ਪੂਰੀ ਦੁਨੀਆ ਆਪਸ 'ਚ ਲੜ ਰਹੀ ਸੀ, ਉਦੋਂ ਸਵਿਟਜ਼ਰਲੈਂਡ ਦੇਸ਼ ਬਿਲਕੁਲ ਨਿਰਪੱਖ ਸੀ, ਅਤੇ ਉਸ ਤੋਂ ਬਾਅਦ ਹੀ ਜੋ ਹੈ ਨਾ ਇਹ ਵਰਡ ਸ਼ੁਰੂ ਹੋ ਗਿਆ। ਅਸੀਂ ਵੀ ਕਈ ਵਾਰ ਵੇਖਦੇ ਹਾਂ, ਅਸੀਂ ਦੋਸਤਾਂ ਨਾਲ

0: ਕਰਦੇ ਆ ਜੀ, ਦੋਸਤ ਕਹਿੰਦੇ ਹੁੰਦੇ ਕਿ ਇਸ ਵੀਕਐਂਡ ਤੇ ਨਾ ਅਸੀਂ ਮੂਵੀ ਵੇਖਣ ਜਾਣੀ ਹੈ, ਤੇ ਕਈ ਕਹਿੰਦੇ ਜੀ ਅਸੀਂ ਸ਼ਾਪਿੰਗ ਕਰਨ ਜਾਣੀ ਹੈ, ਤੇ ਉਹ ਤੁਹਾਨੂੰ ਪੁੱਛਣ ਕਿ ਤੁਹਾਡਾ ਕੀ ਖਿਆਲ ਹੈ, ਤੇ ਤੁਸੀਂ ਇਹ ਕਹਿ ਸਕਦੇ ਹੋ ਕਿ ਭਾਈ ਮੈਨੂੰ ਵਿੱਚ ਨਾ ਲਓ,
1: ਆਈ ਐਮ ਸਵਿਟਜ਼ਰਲੈਂਡ।
2: ਤਾਂ ਦੋਸਤੋ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਕਿ ਜੇ ਤੁਹਾਨੂੰ ਲੱਗ ਰਿਹਾ ਕਿ ਕਿਸੇ ਸਿਚੁਏਸ਼ਨ ਦੇ ਵਿੱਚ ਤੁਸੀਂ ਫਸ ਰਹੇ ਹੋ, ਜੋ ਕਿ ਅਸੀਂ ਫਸ ਹੀ ਜਾਂਦੇ ਹਾਂ ਕਾਮਨਲੀ, ਤੇ ਤੁਸੀਂ ਕੀ ਕਰ ਸਕਦੇ ਹੋ, ਇੱਕ ਵਿੱਚ ਵਿਚਾਲੇ ਵਾਲਾ ਰਸਤਾ, ਤਾਂ ਕਿ ਦੋਨੋਂ ਬੇੜੀਆਂ 'ਚ ਪੈਰ ਨਾ ਪਾਏ ਜਾਣ, ਤੇ ਇੱਕ ਵਿੱਚ ਰਸਤੇ ਦੇ ਵਿੱਚ ਜਿੱਥੇ ਤੁਸੀਂ ਨਾ ਕਿਸੇ ਦੀ ਸਾਈਡ ਲੈ ਰਹੇ ਹੋ, ਨਾ ਕਿਸੇ ਦਾ ਪੱਖ ਲੈ ਰਹੇ ਹੋ, ਬਸ ਆਪਣਾ ਸਟੈਂਡ ਲੈ ਰਹੇ ਹੋ, ਤੇ ਤੁਸੀਂ ਇਹ ਆਰਾਮ ਨਾਲ ਕਹਿ ਸਕਦੇ ਹੋ ਕਿ ਆਈ ਐਮ ਸਵਿਟਜ਼ਰਲੈਂਡ ਜੀ।
0: ਜਦੋਂ ਵੀ ਤੁਹਾਨੂੰ ਲੱਗੇ ਨਾ ਕਿ ਦੋ ਬਿੱਲੀਆਂ ਦੀ ਲੜਾਈ 'ਚ ਤੁਸੀਂ ਬਾਂਦਰ ਬਣ ਰਹੇ ਹੋ, ਤਾਂ ਮੁਸਕੁਰਾ ਕੇ ਕਹਿ ਰਹੇ ਹੋ,
2: ਬਾਂਦਰ ਸ਼ਬਦ ਤੁਹਾਨੂੰ ਮੇਰੇ ਤੋਂ ਯਾਦ ਆ ਰਿਹਾ?
0: ਨਹੀਂ ਨਹੀਂ ਸ਼ਿਵ,
2: ਇਹ ਮੈਨੂੰ ਲੱਗ ਰਿਹਾ ਤੁਸੀਂ ਬਾਂਦਰ ਹੀ ਕਿਉਂ ਕਿਹਾ।
0: ਨਹੀਂ ਨਹੀਂ ਨਹੀਂ, ਦੋ ਬਿੱਲੀਆਂ ਦੇ ਵਿੱਚ ਜੇ ਤੁਸੀਂ ਬਾਂਦਰ ਬਣ ਰਹੇ ਹੋ ਨਾ, ਜੇ ਤੁਸੀਂ ਉਹਨਾਂ ਦੀ ਲੜਾਈ 'ਚ ਫਸਣਾ ਨਹੀਂ ਚਾਹੁੰਦੇ, ਤਾਂ ਹੱਸ ਕੇ ਕਹਿ ਦਿਓ ਕਿ ਬਈ ਆਈ ਐਮ ਸਵਿਟਜ਼ਰਲੈਂਡ।
2: ਤੇ ਮੈਨੂੰ ਲੱਗ ਰਿਹਾ ਬਿੱਲੀਆਂ ਤੋਂ ਭੂਮੀ ਮੈਨੂੰ ਵੀ ਤੁਹਾਡੀ ਯਾਦ ਨਹੀਂ ਆ ਰਹੀ, ਤੇ ਦੋਸਤੋ ਜੇ ਤੁਸੀਂ ਬਣ ਜਾਂਦੇ ਹੋ ਫਿਰ ਆਈ ਐਮ ਸਵਿਟਜ਼ਰਲੈਂਡ, ਫਿਰ ਤਾਂ ਬੱਲੇ ਬੱਲੇ ਹੋ ਜਾਣੀ ਹੈ ਭੂਮੀ।
0: ਬਿਲਕੁਲ ਜੀ, ਨਹੀਂ ਵੀ ਬਣਦੇ ਤਾਂ ਕੋਈ ਗੱਲ ਨਹੀਂ, ਤਾਂ ਵੀ ਹੋ ਜਾਏਗੀ ਜੀ, ਬੱਲੇ ਬੱਲੇ।

0: ਤੇ ਫਿਰ ਦੋਸਤੋ ਹੋ ਗਈ ਨਹੀਂ ਬੱਲੇ ਬੱਲੇ ਤੇ ਫਿਰ ਹੋ ਜਾਣੀ ਹੈ ਜੀ ਬੱਲੇ ਬੱਲੇ ਕਿਉਂਕਿ ਹੁਣ ਸੈਗਮੈਂਟ ਇੱਕ ਨਵਾਂ ਵੀ ਸ਼ੁਰੂ ਹੋਣ ਵਾਲਾ ਹੈ ਮੈਨੂੰ ਲੱਗਦਾ ਇਹਦੇ ਬਾਰੇ ਜ਼ਿਆਦਾ ਤੁਹਾਨੂੰ ਭੂਮਿਕਾ ਦੱਸ ਸਕਦੀ ਹੈ
1: ਜੀ ਹੁਣ ਸੈਗਮੈਂਟ ਸ਼ੁਰੂ ਹੋ ਗਿਆ ਜੀ ਫਿਟ ਐਂਡ ਫਾਈਨ ਜੂਨ ਦਾ ਮਹੀਨਾ ਚੱਲ ਰਿਹਾ ਸੂਰਜ ਦੇਵਤਾ ਪੂਰੇ ਗੁੱਸੇ 'ਚ ਨੇ ਅਤੇ ਬਾਹਰ ਨਿਕਲਦੇ ਆ ਨਾ ਇੰਝ ਲੱਗਦਾ ਜਿਵੇਂ ਤੰਦੂਰ 'ਚ ਆ ਗਏ ਹੋਈਏ ਹੁਣ ਇਸ ਕੜਕਦੀ ਗਰਮੀ 'ਚ ਹਰ ਕੋਈ ਆਪਣੇ ਸਰੀਰ ਨੂੰ ਅੰਦਰੋਂ ਠੰਡਾ ਰੱਖਣ ਦਾ ਜੁਗਾੜ ਲੱਭ ਰਿਹਾ ਕੋਈ ਫਰਿੱਜ 'ਚੋਂ ਕੱਢ ਕੇ ਬਰਫ਼ ਵਾਲਾ ਪਾਣੀ ਘੱਟ ਘੱਟ ਪੀ ਰਿਹਾ ਅਤੇ ਕੋਈ ਦਿਨ 'ਚ ਚਾਰ ਚਾਰ ਵਾਰ ਆਈਸਕ੍ਰੀਮ ਖਾ ਰਿਹਾ
0: ਅਤੇ ਫਿਰ ਦੋਸਤੋ ਤੁਸੀਂ ਜੇ ਪਤਾ ਕਰਨਾ ਚਾਹੁੰਦੇ ਹੋ ਕਿ ਕਿਹੜੀ ਚੀਜ਼ਾਂ ਤੁਹਾਡੀ ਸਿਹਤ ਲਈ ਸਭ ਤੋਂ ਵਧੀਆ ਕਿਹੜੀਆਂ ਚੀਜ਼ਾਂ ਦੇ ਨਾਲ ਤੁਹਾਡੀ ਬੋਡੀ ਜੋ ਹੈ ਉਹ ਕਾਮ ਐਂਡ ਕੰਪੋਜ਼ ਰਹੇਗੀ ਅਤੇ ਤੁਹਾਨੂੰ ਬਾਹਰਲੀ ਜਿਹੜੀ ਧੁੱਪ ਹੈ ਉਹ ਜ਼ਿਆਦਾ ਪਰੇਸ਼ਾਨ ਨਹੀਂ ਕਰੇਗੀ
1: ਬਿਲਕੁਲ ਅਤੇ ਕਈ ਸਵਾਲਾਂ ਦੇ ਜਵਾਬ ਜਿਹੜੇ ਨੇ ਨਾ ਉਹ ਤੁਹਾਨੂੰ ਮਿਲਣਗੇ ਕੀ ਖਾਣਾ ਚਾਹੀਦਾ ਹੈ ਕੀ ਨਹੀਂ ਖਾਣਾ ਚਾਹੀਦਾ ਜਿਸ ਨਾਲ ਸਾਡੀ ਪਾਚਨ ਸ਼ਕਤੀ ਵੀ ਸਹੀ ਰਹੇ ਅਤੇ ਇਸ ਗਰਮੀ ਦੇ ਮੌਸਮ 'ਚ ਨਾ ਸਾਨੂੰ ਠੰਡਾ ਠੰਡਾ ਵੀ ਮਹਿਸੂਸ ਹੋਏ ਅਤੇ ਇਹ ਸਵਾਲਾਂ ਦੇ ਜਵਾਬ ਸਾਨੂੰ ਕਿੱਦਾਂ ਪਤਾ ਲੱਗਣਗੇ
0: ਜੀ ਪੂਰੇ 5:20 'ਤੇ ਅਸੀਂ ਕਨੈਕਟ ਹੋਵਾਂਗੇ ਡਾਕਟਰ ਨਵਜੋਤ ਦੇ ਨਾਲ ਜੋ ਸਾਨੂੰ ਦੱਸਣਗੇ ਕਿ ਕਿਹੜੀਆਂ ਚੀਜ਼ਾਂ ਸਾਨੂੰ ਆਪਣੀ ਡਾਇਟ ਦੇ ਵਿੱਚ ਇਨਕਲੂਡ ਕਰਨੀਆਂ ਚਾਹੀਦੀਆਂ ਸਮਰ ਸੀਜ਼ਨ ਦੇ ਵਿੱਚ ਜੋ ਸਾਨੂੰ ਪ੍ਰੋਪਰ ਹੈਲਦੀ ਰੱਖਣਗੀਆਂ
1: ਅਤੇ ਬਿਲਕੁਲ ਦੋਸਤੋ ਅਤੇ ਸੁਣਨਾ ਬਿਲਕੁਲ ਨਹੀਂ ਭੁੱਲਣਾ ਇੰਜੀ ਟਿਊਨ ਇਨ ਰਹੋ ਅਤੇ ਸੁਣਦੇ ਰਹੋ ਅਤੇ ਹੁਣ ਸੁਣੋ ਇੱਕ ਪਿਆਰਾ ਜਿਹਾ ਗੀਤ

0: ਟਿਕਟ ਟੂ ਹੋਲੀਵੁੱਡ ਦਾ ਤਾਂ ਨਹੀਂ ਪਤਾ ਦੋਸਤੋ, ਪਰ ਤੁਹਾਨੂੰ ਦੱਸ ਦਈਏ ਕਿ ਹੁਣ ਜੋ ਟਿਕਟ ਟੂ ਹੈਲਦੀ ਲਾਈਫ ਸਟਾਈਲ ਹੈ ਉਹਦੇ ਵੱਲ ਅਸੀਂ ਜਾ ਰਹੇ ਹਾਂ।
1: ਬਿਲਕੁਲ ਸ਼ਿਵਮ, ਸੈਗਮੈਂਟ ਸ਼ੁਰੂ ਹੋ ਗਿਆ ਜੀ ਫਿਟ ਐਂਡ ਫਾਈਨ, ਅਤੇ ਅਸੀਂ ਗੱਲ ਕਰ ਰਹੇ ਸੀ ਫਰਿੱਜ ਦੀ ਹਰ ਠੰਡੀ ਚੀਜ਼ ਵਾਕਈ ਸਾਡੇ ਸਰੀਰ ਨੂੰ ਅੰਦਰੋਂ ਠੰਡਕ ਦਿੰਦੀ ਹੈ। ਸਾਡੀ ਰਸੋਈ 'ਚ ਜਿਹੜੇ ਰੱਖੇ ਮਸਾਲੇ ਨੇ, ਦਹੀਂ ਹੈ, ਸ਼ਹਿਦ ਹੈ, ਬਦਾਮ ਨੇ, ਇਹਨਾਂ ਦੀ ਅਸਲ 'ਚ ਤਸੀਰ ਕੀ ਹੈ? ਗਰਮੀਆਂ 'ਚ ਅਸੀਂ ਕੀ ਖਾਈਏ ਕਿ ਸਰੀਰ ਏਸੀ ਵਾਂਗ ਕੂਲ ਕੂਲ ਰਹੇ ਅਤੇ ਪਾਚਨ ਵੀ ਖਰਾਬ ਨਾ ਹੋਏ? ਇਹਨਾਂ ਸਾਰਿਆਂ ਸਵਾਲਾਂ ਦੇ ਜਵਾਬ ਸਾਨੂੰ ਮਿਲਣਗੇ ਅੱਜ।
0: ਅਤੇ ਫਿਰ ਲੈ ਆਉਂਦੇ ਹਾਂ ਜੀ ਆਪਣੇ ਸਟੂਡੀਓ ਦੇ ਵਿੱਚ ਸਾਡੇ ਖਾਸ ਮਹਿਮਾਨ, ਜੋ ਅੱਜ ਸਾਨੂੰ ਇਹਨਾਂ ਸਾਰੀਆਂ ਚੀਜ਼ਾਂ ਦੇ ਬਾਰੇ ਜਾਣਕਾਰੀ ਦੇਣਗੇ। ਫਿਰ ਕਰੀਏ ਗੱਲਬਾਤ ਸ਼ੁਰੂ
1: ਜੀ।
0: ਹੈਲੋ, ਕੁਛ ਮੈਨੂੰ ਲੱਗ ਰਿਹਾ ਕੁਛ ਤਕਨੀਕੀ ਖਰਾਬੀ ਕਰਕੇ ਸਾਡੇ ਜੋ ਐਕਸਪਰਟ ਨੇ ਉਹ ਸਾਡੇ ਨਾਲ ਥੋੜ੍ਹੇ ਜਿਹੇ ਥੋੜ੍ਹੇ ਦੀ ਪਲਾਂ ਲਈ ਮੈਨੂੰ ਲੱਗਦਾ ਦੂਰ ਹੋ ਗਏ ਨੇ, ਤਾਂ ਫਿਰ ਕਨੈਕਟ ਕਰ ਲੈਂਦੇ ਇੱਕ ਵਾਰ
1: ਜੀ।
0: ਉਹਦੀ ਡਿਊਰੇਸ਼ਨ ਦੇ ਵਿੱਚ ਇੱਕ ਪਿਆਰਾ ਜਿਹਾ ਗੀਤ ਤੁਹਾਨੂੰ ਸੁਣਾਉਂਦੇ ਹਾਂ ਅਤੇ ਫਿਰ ਮੁੜਦੇ ਹਾਂ ਜੀ ਸੈਗਮੈਂਟ ਫਿਟ ਐਂਡ ਫਾਈਨ ਦੇ ਵਿੱਚ।

0: ਜੀ ਦੋਸਤੋ, ਸਾਡੀ ਵੀ ਕਾਲ ਲੱਗ ਗਈ ਹੈ ਤੇ ਕਾਲਰ ਟਿਊਨ ਤਾਂ ਨਹੀਂ, ਸਾਡੇ ਨਾਲ ਸਟੂਡੀਓਜ਼ ਦੇ ਵਿੱਚ ਡਾਕਟਰ ਨਵਜੋਤ ਜੁੜ ਚੁੱਕੇ ਨੇ ਤੇ ਫਿਰ ਡਾਕਟਰ ਨਵਜੋਤ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਫਿਰ ਉਹਨਾਂ ਨੂੰ ਪੁੱਛਦੇ ਹਾਂ ਕਿ ਇਸ ਸਮਰ ਸੀਜ਼ਨ ਦੇ ਵਿੱਚ ਕਿਹੜੀ ਸਮਰ ਫ੍ਰੈਂਡਲੀ ਡਾਈਟ ਸਾਡੀ ਬੋਡੀ ਲਈ ਸਭ ਤੋਂ ਵਧੀਆ ਰਹੇਗੀ। ਡਾਕਟਰ ਨਵਜੋਤ, ਬਹੁਤ ਬਹੁਤ ਸਵਾਗਤ ਹੈ ਜੀ ਸਟੂਡੀਓ ਦੇ ਵਿੱਚ। ਡਾਕਟਰ ਨਵਜੋਤ, ਬਹੁਤ ਬਹੁਤ ਸਵਾਗਤ ਹੈ ਜੀ ਸਟੂਡੀਓ ਦੇ ਵਿੱਚ।
1: ਗੁੱਡ ਈਵਨਿੰਗ ਜੀ, ਗੁੱਡ ਈਵਨਿੰਗ।
0: ਡਾਕਟਰ ਨਵਜੋਤ, ਤੁਸੀਂ ਅੱਜ ਆਪਣਾ ਖਾਸ ਸਮਾਂ ਸਾਡੇ ਲਈ ਸਾਂਝਾ ਕੀਤਾ, ਅਸੀਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜੀ ਤੁਹਾਡਾ।
1: ਓਕੇ, ਥੈਂਕ ਯੂ ਜੀ, ਥੈਂਕ ਯੂ।
2: ਤੇ ਡਾਕਟਰ ਨਵਜੋਤ, ਕਈ ਲੋਕ ਕਹਿੰਦੇ ਨੇ ਕਿ ਅੰਦਰੂਨੀ ਗਰਮੀ ਨੂੰ ਮਾਰਨ ਲਈ ਨਾ ਬਰਫ਼ ਵਾਲੀ ਆਈਸ ਕ੍ਰੀਮ ਨਾਲੋਂ ਗਰਮ ਗਰਮ ਚਾਹ ਜ਼ਿਆਦਾ ਫਾਇਦੇਮੰਦ ਹੁੰਦੀ ਹੈ, ਤੇ ਇਸ ਦੇ ਪਿੱਛੇ ਦਾ ਕੀ ਚੱਕਰ ਹੈ?
1: ਦੇਖੋ ਜੀ, ਇੱਕ ਬਹੁਤ ਵੱਡਾ ਗਰਮੀਆਂ ਦੇ ਲਈ ਕਿ ਚਾਹ ਪੀਣ ਦੇ ਨਾਲ ਕੁਛ ਇਦਾਰਾ ਹੁੰਦਾ ਆ, ਉਲਟਾ ਇਹ ਹੁੰਦਾ ਕਿ ਜਦੋਂ ਵੀ ਤੁਸੀਂ ਗਰਮੀਆਂ ਦੇ ਵਿੱਚ ਚਾਹ ਪੀਂਦੇ ਹੋ, ਇਹ ਤੁਹਾਡੀ ਬੋਡੀ ਚ ਡੀਹਾਈਡਰੇਸ਼ਨ ਕੋਜ਼ ਕਰਦਾ ਆ, ਸੋ ਇਸ ਕਰਕੇ ਐਸਿਡਿਟੀ ਵੀ ਇਨਕਰੀਜ਼ ਹੁੰਦੀ ਹੈ। ਸੋ ਇਸ ਕਰਕੇ ਅਕੋਰਡਿੰਗ ਟੂ ਐਜ਼ ਅ ਡਾਇਟੀਸ਼ੀਅਨ, ਮੈਂ ਮੇਰੀ ਇਹੀ ਸੁਜੈਸ਼ਨ ਆ ਕਿ ਗਰਮੀਆਂ ਨੂੰ ਚਾਹ ਘੱਟ ਤੋਂ ਘੱਟ ਪੀਤੀ ਜਾਏ।
0: ਤੇ ਡਾਕਟਰ ਨਵਜੋਤ, ਮੈਨੂੰ ਇੱਕ ਗੱਲ ਇਹ ਦੱਸੋ ਕਿ ਅਸੀਂ ਜੇ ਆਯੁਰਵੇਦ ਦੀ ਗੱਲ ਕਰੀਏ, ਆਯੁਰਵੇਦ ਨੇ ਕੁਛ ਬੋਡੀ ਟਾਈਪਸ ਦੱਸੀਆਂ ਕਿ ਕੋਈ ਕਫਾ ਬੋਡੀ ਟਾਈਪ ਹੁੰਦਾ ਹੈ, ਉਹਦੇ ਵਿੱਚ ਇੱਕ ਬੋਡੀ ਟਾਈਪ ਹੁੰਦੀ ਹੈ ਪਿੱਤ, ਤੇ ਇਹ ਪਿੱਤ ਦੋਸ਼ ਕਹਿੰਦੇ ਖਾਸ ਕਰ ਗਰਮੀਆਂ ਦੇ ਵਿੱਚ ਹੀ ਆਉਂਦਾ, ਇਹਦੇ ਬਾਰੇ ਤੁਸੀਂ ਕੀ ਦੱਸੋਗੇ?
1: ਜੀ, ਇਹ ਆਯੁਰਵੇਦਿਕ ਦੇ ਅਕੋਰਡਿੰਗ ਕੁਛ ਕੋਨਸੈਪਟ ਇੱਦਾਂ ਦੇ ਹੈ, ਲੇਕਿਨ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਐਜ਼ ਅ ਡਾਇਟੀਸ਼ੀਅਨ ਜਿਵੇਂ ਮੈਂ ਕਹਿੰਦੀ ਹਾਂ ਕਿ

0: ਨਾ ਬੋਡੀ ਦਾ ਮੈਟਾਬੋਲਿਜ਼ਮ ਤੇ ਹਰ ਕਿਸੇ ਦੀ ਡਾਈਜੈਸਟਿਵ ਹੈਲਥ ਅਲੱਗ ਅਲੱਗ ਆ, ਕਿਸੇ ਨੂੰ ਬਹੁਤ ਸਾਰੀਆਂ ਚੀਜ਼ਾਂ ਸੂਟ ਕਰਦੀਆਂ ਆ, ਕਿਸੇ ਨੂੰ ਨਹੀਂ ਕਰਦੀਆਂ। ਬਟ ਫਿਰ ਵੀ ਜੇ ਅਸੀਂ ਆਯੁਰਵੈਦਿਕ ਨੂੰ ਲੈ ਕੇ ਚੱਲੀਏ ਤਾਂ ਗੱਲ ਕਿਤੇ ਨਾ ਕਿਤੇ ਕਈ ਵਾਰ ਤਾਲਮੇਲ ਨਹੀਂ ਖਾਂਦੀ। ਬਟ ਸਭ ਤੋਂ ਪਹਿਲਾਂ ਆਪਣੇ ਬੋਡੀ ਟਾਈਪ ਨੂੰ ਸਮਝੋ ਕਿ ਗਰਮੀਆਂ ਦੇ ਵਿੱਚ ਤੁਹਾਨੂੰ ਕਿਹੜੀਆਂ ਚੀਜ਼ਾਂ ਤੁਹਾਨੂੰ ਸੂਟ ਕਰਦੀਆਂ ਆ ਤੁਹਾਡੀ ਬੋਡੀ ਟੈਂਪਰੇਚਰ ਦੇ ਅਕੋਰਡਿੰਗ। ਔਰ ਤੁਸੀਂ ਦੇਖਿਆ ਜਾਏਗਾ ਪੰਜਾਬ 'ਚ ਅੱਜ ਕੱਲ੍ਹ ਟੈਂਪਰੇਚਰ ਵੀ 40 ਤੋਂ ਅਬਵ ਜਾ ਰਿਹਾ ਆ। ਸੋ ਚੀਜ਼ਾਂ ਜਿਹੜੀਆਂ ਜੋ ਵੀ ਆਪਣਾ ਫੂਡ ਸਮਝਦਾ ਹੋਣਾ ਚਾਹੀਦਾ, ਕੁਛ ਏਦਾਂ ਦਾ ਚੂਜ਼ ਆਊਟ ਕਰੋ ਜਿਹੜਾ ਤੁਹਾਡੀ ਬੋਡੀ ਨੂੰ ਕੂਲਿੰਗ ਇਫੈਕਟ ਦੇਵੇ।
1: ਜੀ, ਤੇ ਜਿਵੇਂ ਅਸੀਂ ਫੂਡ ਦੀ ਗੱਲ ਕਰ ਰਹੇ ਹਾਂ ਤੇ ਅੱਜ ਦਾ ਯੂਥ ਜੋ ਹੈ ਉਹ ਕਾਫੀ ਜ਼ਿਆਦਾ ਫਾਸਟ ਫੂਡ ਲਵਰ ਹੈ, ਤੇ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਜੇ ਅਸੀਂ ਜ਼ਿਆਦਾ ਫਾਸਟ ਫੂਡ ਖਾਂਦੇ ਹਾਂ ਤਾਂ ਉਸਦਾ ਸਾਡੇ ਤੇ ਕੀ ਪ੍ਰਭਾਵ ਪੈਂਦਾ ਹੈ ਗਰਮੀਆਂ ਦੇ ਵਿੱਚ?
0: ਸੇਮ ਜਿਹੜਾ ਫਾਸਟ ਫੂਡ ਆ, ਇੱਕ ਤਾਂ ਇਹਦੇ ਵਿੱਚ ਸਾਨੂੰ ਇੱਕ ਤਾਂ ਐਸੀਡਿਟੀ ਇਨਕਰੀਜ਼ ਕਰਦਾ ਡਿਊ ਟੂ ਹਾਈ ਸਾਲਟ, ਬਹੁਤ ਜ਼ਿਆਦਾ ਸਪਾਈਸਿਸ ਕਰਕੇ। ਸੋ ਜਿੰਨਾ ਵੀ ਤੁਹਾਡੇ ਫਾਸਟ ਫੂਡ ਆ, ਅਕੋਰਡਿੰਗ ਟੂ ਮੀ ਇਹਨੂੰ ਲਿਆ ਜਾਵੇ ਤਾਂ ਵੰਸ ਆ ਵੀਕ ਲੈ ਲਓ ਕਿ ਰੈਗੂਲਰ ਨਾ ਲਓ, ਸੋ ਦੈਟ ਕਿ ਐਸੀਡਿਟੀ ਤੋਂ ਪ੍ਰੀਵੈਂਟ ਹੋ ਸਕੇ ਤੇ ਤੁਹਾਡੀ ਗਟ ਹੈਲਥ ਵੀ ਗੁੱਡ ਰਹਿ ਸਕੇ।
2: ਤੇ ਡਾਕਟਰ ਨਵਜੋਤ, ਕਈ ਵਾਰ ਇੱਦਾਂ ਹੁੰਦਾ ਹੈ ਕਿ ਅਸੀਂ ਇੱਕ ਡਾਈਟ ਫੋਲੋ ਕਰਨਾ ਚਾਹੁੰਦੇ ਹਾਂ ਪਰ ਸਾਨੂੰ ਸਹੀ ਇਨਗਰੀਡੀਐਂਟਸ ਨਹੀਂ ਪਤਾ ਹੁੰਦੇ, ਕਿਉਂਕਿ ਅਸੀਂ ਕੀ ਕਰਦੇ ਹਾਂ, ਅਸੀਂ ਸੋਸ਼ਲ ਮੀਡੀਆ ਤੋਂ ਇਨਫਲੂਐਂਸਡ ਹੁੰਦੇ ਹਾਂ, ਖਾਸ ਕਰ ਯੂਥ। ਤੇ ਕਈ ਯੂਥ ਜੋ ਹੈ ਈਵਨ ਸਮਰਸ ਦੇ ਵਿੱਚ ਵੀ ਜੀਰਾ, ਅਜਵਾਇਨ ਵਾਟਰ, ਇਹ ਸਾਰੀਆਂ ਚੀਜ਼ਾਂ ਇਨ ਦਾ ਮੋਰਨਿੰਗ ਲੈਂਦੇ ਆ ਕਿ ਇਹ ਚੀਜ਼ਾਂ ਸਹੀ ਹੈ, ਕਿਉਂਕਿ ਮੈਨੂੰ ਇੱਦਾਂ ਲੱਗਦਾ ਕਿ ਇਹ ਜੋ ਸਪਾਈਸਿਸ ਨੇ ਇਹ ਕਾਫੀ ਮੈਨੂੰ ਲੱਗਦਾ ਹੈ ਹੌਟ ਨੇਚਰ ਦੇ ਹੁੰਦੇ ਆ।
0: ਜੀ ਬਿਲਕੁਲ ਬਿਲਕੁਲ ਸ਼ਿਵਮ ਜੀ, ਤੁਸੀਂ ਬਿਲਕੁਲ ਸਹੀ ਕਿਹਾ, ਕਾਫੀ ਹੌਟ ਨੇਚਰ ਹੁੰਦੀ ਹੈ। ਇਟਸ ਲਾਈਕ ਜਸਟ ਅ ਸ਼ਾਰਟ, ਇਹਨੇ ਤੁਹਾਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਬੈਨੀਫਿਟ ਨਹੀਂ ਦੇਣਾ, ਕੋਈ ਲੌਂਗ ਟਰਮ ਬੈਨੀਫਿਟ ਨਹੀਂ ਦੇਣਾ ਆ। ਸੋ ਡਾਇਟ ਤੇ ਰੂਟੀਨ ਇੱਦਾਂ ਦੀ ਫਿਕਸ ਕਰੋ ਜਿਹੜੀ ਤੁਹਾਡੀ ਲੌਂਗ ਟਰਮ ਰਨ ਕਰੇ। ਸੋ ਇਹ ਜਸਟ ਇੱਕ ਛੋਟੇ ਛੋਟੇ ਟੋਟਕੇ ਆ ਜਿਹੜਾ ਤੁਸੀਂ ਜਸਟ ਇਹਦੇ ਨਾਲ ਆਪਣਾ ਅੰਦਰੂਨੀ ਜਿੰਨਾ ਵੀ ਪਾਰਟਸ ਆ ਉਹਨੂੰ ਤੁਸੀਂ ਗਾਲਦੇ ਹੋ, ਗਰਮ ਕਰ ਰਹੇ ਹੋ ਜ਼ਿਆਦਾ, ਇਹਦੇ ਕੋਈ ਵੀ ਬੈਨੀਫਿਟ ਨਹੀਂ ਹੈਗਾ ਅਨਲੈਸ ਅੰਟਿਲ ਜੇ ਤੁਹਾਨੂੰ ਕੋਈ ਨਾ ਕੋਈ ਡਾਈਜੈਸਟਿਵ ਇਸ਼ੂ ਨਹੀਂ ਹੈਗਾ।
1: ਜੀ, ਤੇ ਜਦੋਂ ਵੀ ਅਸੀਂ ਬਿਮਾਰ ਪੈਂਦੇ ਹਾਂ ਤੇ ਡਾਕਟਰ ਸਾਨੂੰ ਕਹਿੰਦਾ ਕਿ ਸਰੀਰ 'ਚ ਨਾ ਗਰਮੀ ਵੱਧ ਗਈ ਹੈ, ਤੇ ਇਸਦਾ ਅਸਲ ਮਤਲਬ ਕੀ ਹੈ?
0: ਦੇਖੋ, ਸਰੀਰ 'ਚ ਗਰਮੀ ਵਧਣ ਦੇ ਸੇਮ ਉਹੀ ਕਾਰਨ ਜੋ ਮੈਂ ਤੁਹਾਨੂੰ ਦੱਸਿਆ ਕਿ ਜਿੱਦਾਂ ਤੁਸੀਂ ਹੁਣੇ ਆਯੁਰਵੈਦਿਕ ਦੀ ਗੱਲ ਕੀਤੀ ਹੈ, ਠੀਕ ਹੈ ਜੀ, ਪਿੱਤ ਵੱਧ ਗਿਆ, ਗਰਮੀ ਵੱਧ ਗਈ ਆ, ਉਹ ਇਸੇ ਇਹਨਾਂ ਚੀਜ਼ਾਂ ਕਰਕੇ ਹੁੰਦੀ ਆ, ਕੁਛ ਏਦਾਂ ਦੀਆਂ ਡਾਇਟ ਕਰਕੇ ਹੁੰਦੀ ਆ ਜਿਵੇਂ ਫਾਸਟ ਫੂਡ ਦੀ ਤੁਸੀਂ ਗੱਲ ਕੀਤੀ ਹੈ, ਠੀਕ ਹੈ। ਬਹੁਤ ਸਾਰਾ ਯੂਥ ਅੱਜ ਕੱਲ੍ਹ ਫਾਸਟ ਫੂਡ ਵੱਲ ਰੁਝਾਨ ਵੱਧ ਰਿਹਾ ਆ ਉਹਨਾਂ ਦਾ, ਉਹਦੇ ਕਰਕੇ ਕੀ ਹੁੰਦਾ ਆ ਕਿ ਬੋਡੀ ਟੈਂਪਰੇਚਰ ਐਸੀਡਿਟੀ ਦੇ ਨਾਲ ਅਪ ਡਾਊਨ ਹੁੰਦੇ ਆ, ਇਸ ਕਰਕੇ ਗਰਮੀ ਬੋਡੀ ਦੇ ਵਿੱਚ ਵੱਧਦੀ ਜਾਂਦੀ ਆ। ਸੋ ਦੈਟ ਇਜ਼ ਵਨ ਆਫ ਦਾ ਰੀਜ਼ਨ।
2: ਤੇ ਡਾਕਟਰ ਨਵਜੋਤ, ਜੇ ਹੁਣ ਅਸੀਂ ਗੱਲ ਕਰੀਏ ਇੱਕ ਆਈਡਲ ਡਾਇਟ ਦੀ, ਤੇ ਮੈਨੂੰ ਲੱਗਦਾ ਸਭ ਤੋਂ ਪਹਿਲਾਂ ਤਾਂ ਇਹ ਜ਼ਰੂਰੀ ਹੈ ਕਿ ਅਸੀਂ ਆਪਣੀ ਬੋਡੀ ਟਾਈਪ ਸਮਝ ਲਈਏ। ਜੇ ਸਾਨੂੰ ਪਤਾ ਲੱਗ ਗਿਆ ਕਿ ਅਸੀਂ ਜੋ ਹੈਗੇ ਹਾਂ ਸਾਨੂੰ ਗਰਮ ਚੀਜ਼ਾਂ ਜੋ ਹੈ ਉਹ ਨਹੀਂ ਸੂਟ ਕਰ ਰਹੀਆਂ, ਤਾਂ ਇੱਕ ਆਈਡਲ ਮਾਰਨਿੰਗ ਰੂਟੀਨ ਕੀ ਹੋਣੀ ਚਾਹੀਦੀ ਹੈ ਕਿ ਸਭ ਤੋਂ ਪਹਿਲਾਂ ਸਟਾਰਟ ਕੀ ਕਰਨਾ ਚਾਹੀਦਾ, ਸਾਨੂੰ ਆਪਣੀ ਰੂਟੀਨ ਨੂੰ ਕਿਸ ਚੀਜ਼ ਨਾਲ ਸਟਾਰਟ ਕਰਨਾ ਚਾਹੀਦਾ?
0: Okay, you can start your day with a fresh fruits. You can start your day with banana. Aaj kal nariyal pani hai, nariyal pani according to summer tusi watermelon le sakde ho, melon le sakde ho, seeds le sakde ho, nuts le sakde ho, jehdi ki tusi raat nu pio ke le sakde ho, so that ki unna de jehdi taseer jive tusi garam dassi aa, oh taseer jehdi hai ki oh thodi thandi ho jaye, tade body temperature de according oh theek rahe, so tusi din di shuruaat inna cheezan de naal kar
2: ਗਰਮੀ ਦੇ ਵਿੱਚ।
0: ਜੀ ਲੈ ਸਕਦੇ ਆ, ਬਿਲਕੁਲ ਲੈ ਸਕਦੇ ਆ, ਬਟ ਨਟਸ ਲੈਣ ਦੇ ਵੀ ਕੁਛ ਰੂਲਸ ਹੁੰਦੇ ਆ ਕਿ ਤੁਸੀਂ ਉਹਨਾਂ ਨੂੰ ਓਵਰ ਨਾਈਟ ਸੋਕ ਕਰੋ, ਤੁਸੀਂ ਕੁਆਂਟਿਟੀ ਨੂੰ ਸਮਝੋ ਐਟਲੀਸਟ, ਕਿ ਤੁਸੀਂ ਇਹ ਨੀ ਹੈ ਕਿ ਤੁਸੀਂ ਨਟਸ ਵੀ ਭੁਜੀਏ ਭੁਜੀਏ ਵਾਂਗੂ ਭਰ ਭਰ ਕੇ ਲੈ ਰਹੇ ਹੋ। ਜੇ ਉਹਦੀ ਕੁਆਂਟਿਟੀ ਕੁਛ ਰੈਕਮੈਂਡਡ ਕੁਆਂਟਿਟੀਜ਼ ਹੁੰਦੀਆਂ ਨਟਸ ਖਾਣ ਦੀਆਂ ਵੀ, ਤੁਸੀਂ ਕਿਸੇ ਵੀ ਆਪਣੇ ਡਾਇਟੀਸ਼ੀਅਨ ਜਾਂ ਨਿਊਟ੍ਰੀਸ਼ਨਿਸਟ ਕੋਲੋਂ ਸਲਾਹ ਲਓ ਆਪਣੀ ਡਾਇਟ ਬਾਰੇ ਕਿ ਤੁਹਾਨੂੰ ਤੁਹਾਡੀ ਬੋਡੀ ਵਿੱਚ ਕਿਹੜੀ ਚੀਜ਼ ਦੀ ਕਿੰਨੀ ਰਿਕੁਆਇਰਮੈਂਟ ਆ, ਡਰਾਈ ਫਰੂਟ ਤੁਸੀਂ ਕਿਸ ਕੁਆਂਟਿਟੀ ਦੇ ਵਿੱਚ ਲੈਣੇ ਆ। ਸੋ ਸਭ ਤੋਂ ਪਹਿਲਾਂ ਉਹਨਾਂ ਨੂੰ ਡਿਪ ਕਰਨਾ ਜ਼ਰੂਰੀ ਆ ਟੂ ਅਨਲੋਕ ਇਸ ਨਿਊਟ੍ਰੀਐਂਟ ਵੈਲਿਊਜ਼।
2: ਜੀ ਜੀ ਜੀ ਜੀ ਜੀ, ਤੇ ਮੈਨੂੰ ਲੱਗਦਾ ਹੁਣ ਭੂਮੀ ਮੇਰੇ ਵੱਲ ਇਸ਼ਾਰਾ ਕਰ ਰਹੀ ਹੈ ਕਿ ਉਹ ਕੁਛ ਦਹੀਂ ਲੱਸੀ ਬਾਰੇ ਪੁੱਛਣਾ ਚਾਹੁੰਦੀ ਹੈ।
1: ਜੀ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਗਰਮੀਆਂ 'ਚ ਨਾ ਲੋਕ ਦਹੀਂ ਅਤੇ ਲੱਸੀ ਰੱਜ ਕੇ ਪੀਂਦੇ ਨੇ, ਪਰ ਮੈਂ ਸੁਣਿਆ ਹੈ ਕਿ ਦਹੀਂ ਜੋ ਹੈ ਉਹ ਰਾਤ ਨੂੰ ਨਹੀਂ ਖਾਣੀ ਚਾਹੀਦੀ, ਤੇ ਇਸਦੇ ਬਾਰੇ ਕੀ ਕਹਿਣਾ ਹੈ?
0: ਜੀ ਬਿਲਕੁਲ, ਰਾਤ ਨੂੰ ਦਹੀਂ ਨਹੀਂ ਖਾਣਾ ਚਾਹੀਦਾ, ਕਿਉਂਕਿ ਦਹੀਂ ਇੱਕ ਪ੍ਰੀਬਾਇਓਟਿਕ ਤੇ ਪ੍ਰੋਬਾਇਓਟਿਕ ਦਾ ਕੰਮ ਕਰਦਾ ਜਿਹੜੀ ਕਿ ਤੁਹਾਡੀ ਗਟ ਹੈਲਥ ਵਾਸਤੇ ਬਹੁਤ ਗੁੱਡ ਹੈ, ਤੁਹਾਡਾ ਇਮਿਊਨਿਟੀ ਬੂਸਟ ਕਰਦਾ ਆ। ਜਦੋਂ ਤੁਸੀਂ ਰਾਤ ਨੂੰ ਦਹੀਂ ਖਾਂਦੇ ਹੋ ਉਹਦੇ ਨਾਲ ਕੀ ਹੁੰਦਾ, ਸਾਡੀ ਬੋਡੀ ਵਾਸਤੇ ਸਾਡੀ ਬੋਨਸ ਵਾਸਤੇ ਉਹ ਗੁੱਡ ਨਹੀਂ ਹੈਗਾ ਆ। ਔਰ ਆਈਡਲੀ ਜੇ ਦੇਖਿਆ ਜਾਵੇ ਤਾਂ ਰਾਤ

0: ਨੂੰ ਦਹੀਂ ਬਿਲਕੁਲ ਵੀ ਰੈਕਮੈਂਡਡ ਨਹੀਂ। ਜਿਹੜੀ ਤੁਸੀਂ ਛਾਛ ਦੀ ਗੱਲ ਕੀਤੀ ਆ, ਬਟਰ ਮਿਲਕ ਦੀ ਗੱਲ ਕੀਤੀ ਆ, ਅਗੇਨ ਇਹ ਸਾਨੂੰ ਆਫਟਰਨੂਨ ਦੇ ਟਾਈਮ ਲੈਣਾ ਚਾਹੀਦਾ ਆ
1: ਜੀ
2: ਜੀ। ਤੇ ਕਈ ਵਾਰ ਜੋ ਹੈ ਸਾਨੂੰ ਨਾਈਟ ਕਰੇਵਿੰਗਸ ਵੀ ਹੁੰਦੀਆਂ ਨੇ, ਸਾਨੂੰ ਰਾਤੀ ਭੁੱਖ ਲੱਗਦੀ ਹੈ, ਤੇ ਉਸ ਟਾਈਮ ਅਸੀਂ ਕੀ ਖਾਈਏ ਜਿਹੜਾ ਸਾਨੂੰ ਠੰਡਕ ਵੀ ਦੇ ਤੇ ਸਾਨੂੰ ਨੁਕਸਾਨ ਵੀ ਨਾ ਪਹੁੰਚਾਏ।
0: ਜੀ ਨਾਈਟ ਟਾਈਮ ਤੇ ਤੁਸੀਂ ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਕਿ ਤੁਸੀਂ ਉਹੀ ਫਰੂਟਸ ਸੋਰੀ ਨਟਸ ਲੈ ਸਕਦੇ ਹੋ ਨਾਈਟ ਸਨ, ਜੇ ਤੁਹਾਨੂੰ ਕੋਈ ਹਲਕੀ ਜਿਹੀ ਕਰੇਵਿੰਗ ਹੋ ਰਹੀ ਹੈ ਕਿਸੇ ਚੀਜ਼ ਵਾਸਤੇ, ਜਾਂ ਤੁਸੀਂ ਮਿਲਕ ਵੀ ਲੈ ਸਕਦੇ ਹੋ। ਇੱਕ ਮੈਂ ਇੱਥੇ ਗੱਲ ਹੋਰ ਦੱਸਣਾ ਚਾਹਾਂਗੀ, ਜੇ ਨਾਈਟ ਟਾਈਮ ਤੇ ਤੁਹਾਨੂੰ ਇੱਦਾਂ ਦੀ ਕੋਈ ਵੀ ਕਰੇਵਿੰਗ ਹੋ ਰਹੀ ਹੈ, ਤੁਸੀਂ ਮਿਲਕ ਲੈ ਸਕਦੇ ਹੋ। ਔਰ ਮਿਲਕ ਦੇ ਵਿੱਚ ਸਭ ਤੋਂ ਇੱਕ ਇਨਗਰੀਡੀਐਂਟ ਮੈਂ ਦੱਸਾਂਗੀ ਗਰਮੀਆਂ ਵਾਸਤੇ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਗੋਂਦ ਕਤੀਰਾ। ਇਟ ਹੈਜ਼ ਆਲਸੋ ਕੂਲਿੰਗ ਇਫੈਕਟ ਤੇ ਤੁਹਾਡੀ ਜਿਹੜੀ ਗੱਟ ਹੈਲਥ ਨੂੰ ਬੂਸਟ ਕਰਦਾ ਆ, ਤੇ ਇਹਦੇ ਵਿੱਚ ਬਹੁਤ ਵਧੀਆ ਅਮਾਊਂਟ ਦੇ ਵਿੱਚ ਕੈਲਸ਼ੀਅਮ ਵੀ ਪਾਇਆ ਜਾਂਦਾ ਹੈ। ਸੋ ਤੁਸੀਂ ਮਿਲਕ ਵਿਦ ਗੋਂਦ ਕਤੀਰਾ ਰਾਤ ਨੂੰ ਲੈ ਸਕਦੇ ਹੋ ਜਦੋਂ ਤੁਹਾਨੂੰ ਕਰੇਵਿੰਗ ਹੁੰਦੀ ਆ।
1: ਤੇ ਡਾਕਟਰ ਨਵਜੋਤ, ਮੈਂ ਸੁਣਿਆ ਹੈ ਕਿ ਇਹ ਜੋ ਗੂੰਦ ਕਤੀਰਾ ਹੈ, ਕਿਉਂਕਿ ਸਾਡੀ ਜਨਰੇਸ਼ਨ ਨੂੰ ਤਾਂ ਇਹਨਾਂ ਚੀਜ਼ਾਂ ਬਾਰੇ ਨਹੀਂ ਪਤਾ, ਪਰ ਮੈਂ ਕਿਤੇ ਸੁਣਿਆ ਸੀ ਬੋਨ ਡੈਂਸਿਟੀ ਲਈ ਵੀ ਬਹੁਤ ਵਧੀਆ ਹੈ।
0: ਜੀ ਬਿਲਕੁਲ, ਜਿਸ ਤਰ੍ਹਾਂ ਤੁਹਾਨੂੰ ਪਿੱਛੇ ਜੇ ਦੱਸਿਆ ਕਿ ਇਟ ਹੈਜ਼ ਗੁੱਡ ਅਮਾਊਂਟ ਆਫ ਕੈਲਸ਼ੀਅਮ ਜਿਹੜੀ ਸਾਡੀ ਬੋਨ ਡੈਂਸਿਟੀ ਨੂੰ ਇਨਕਰੀਜ਼ ਕਰਦਾ ਆ।
1: ਤੇ ਇਹਦੀ ਐਪਰੋਪ੍ਰੀਏਟ ਕੁਆਂਟੀਟੀ ਕੀ ਹੋਣੀ ਚਾਹੀਦੀ ਹੈ ਡਾਕਟਰ ਨਵਜੋਤ, ਕਿ ਇੱਕ ਦਿਨ ਦੇ ਵਿੱਚ ਅਸੀਂ ਵਾਟ ਅਮਾਊਂਟ ਆਫ ਟੇਬਲ ਸਪੂਨਸ ਵੀ ਕੈਨ ਹੈਵ ਆਫ ਗੂੰਦ ਕਤੀਰਾ ਇਨ ਆਰ ਡਾਈਟ?
0: ਓਨਲੀ 1 ਟੇਬਲ ਸਪੂਨ for
1: ਬਹੁਤ ਵਧੀਆ ਜੀ।
2: ਤੇ ਹੁਣ ਜਿਵੇਂ ਇੰਨੀ ਜ਼ਿਆਦਾ ਗਰਮੀ ਪੈ ਰਹੀ ਹੈ, ਤੇ ਅਸੀਂ ਅਕਸਰ ਨਾ ਘਰ ਜਾ ਕੇ ਫਟਾਫਟ ਫਰਿੱਜ ਚੋਂ ਠੰਡਾ ਪਾਣੀ ਪੀ ਲੈਂਦੇ ਹਾਂ, ਤੇ ਉਸਦਾ ਸਾਡੇ ਉੱਪਰ ਕੀ ਪ੍ਰਭਾਵ ਪੈਂਦਾ?
0: ਜੀ ਬਿਲਕੁਲ, ਜਦੋਂ ਤੁਸੀਂ ਗਰਮੀ ਦੇ ਇੰਨੇ ਜ਼ਿਆਦਾ ਸਨ ਐਕਸਪੋਜਰ ਜਾਣ ਤੋਂ ਬਾਅਦ ਤੁਸੀਂ ਇਕਦਮ ਠੰਡਾ ਪਾਣੀ ਪੀਂਦੇ ਹੋ, ਤੁਸੀਂ ਸੁਣਿਆ ਹੋਏਗਾ ਬਹੁਤ ਸਾਰੇ ਕਈ ਵਾਰ ਕੇਸਿਸ ਇੱਦਾਂ ਦੇ ਵੀ ਆ ਚੁੱਕੇ ਆ ਕਿ ਕਈਆਂ ਨੂੰ ਔਨ ਸਡਨ ਕੋਈ ਕਾਰਡੀਅਕ ਅਰੈਸਟ ਦੀ ਪ੍ਰੋਬਲਮ ਹੋ ਗਈ, ਕਿਉਂਕਿ ਬਾਡੀ ਟੈਂਪਰੇਚਰ ਕਿਤੇ ਨਾ ਕਿਤੇ ਅਪ ਡਾਊਨ ਹੋ ਜਾਂਦਾ ਹੈ। ਤੁਸੀਂ ਇੰਨੀ ਗਰਮੀ 'ਚ ਜਾ ਕੇ ਤੁਸੀਂ ਇਕਦਮ ਉੱਤੋਂ ਦੀ ਠੰਡਾ ਪਾਣੀ ਪੀ ਰਹੇ ਹੋ, ਜੋ ਤੁਹਾਡੇ ਅਗੇਨ ਤੁਹਾਡੇ ਬਾਡੀ ਟੈਂਪਰੇਚਰ ਵਾਸਤੇ ਪਲੱਸ ਤੁਹਾਡੇ ਬੋਨਸ ਵਾਸਤੇ ਬਿਲਕੁਲ ਬਿਲਕੁਲ ਖਤਰਨਾਕ ਹੈ। ਜਦੋਂ ਵੀ ਤੁਸੀਂ ਜਾਣਾ ਆ ਸਨ ਐਕਸਪੋਜਰ ਤੋਂ ਤੁਸੀਂ ਘਰ ਜਾਂਦੇ ਹੋ, ਥੋੜ੍ਹੀ ਦੇਰ ਵੇਟ ਕਰੋ, 5-10 ਮਿੰਟਸ ਵੇਟ ਕਰੋ, ਤੇ ਸਿਪ ਸਿਪ ਲੈ ਕੇ ਪਾਣੀ ਪੀਣਾ ਸ਼ੁਰੂ ਕਰੋ। ਬਹੁਤ ਜ਼ਿਆਦਾ ਠੰਡਾ ਪਾਣੀ ਨਾ ਹੋਵੇ, ਮਿਕਸ ਜਿਹਾ ਪਾਣੀ ਹੋਵੇ, ਤੁਸੀਂ ਉਸ ਤੋਂ ਬਾਅਦ ਥੋੜ੍ਹਾ ਜਿਹਾ ਚਿਲਡ ਪਾਣੀ ਲੈ ਸਕਦੇ ਹੋ। ਇੱਕਦਮ ਚਿਲਡ ਪਾਣੀ ਨਹੀਂ ਲੈਣਾ ਤੁਸੀਂ ਜਦੋਂ ਵੀ ਸਨ ਐਕਸਪੋਜਰ ਤੋਂ ਘਰ ਜਾਂਦੇ ਹੋ।
2: ਜੀ, ਜਿਵੇਂ ਹੁਣ ਬਹੁਤ ਹੀ ਜ਼ਿਆਦਾ ਗਰਮੀ ਹੈ ਨਾ ਬਾਹਰ, ਤੇ ਕਈ ਵਾਰੀ ਤੇਜ਼ ਲੂ ਚੱਲ ਰਹੀ ਹੋਏ, ਤੇ ਕਿਸੇ ਨੂੰ ਅਚਾਨਕ ਜੇ ਚੱਕਰ ਆ ਜਾਣ, ਤੇ ਉਦੋਂ ਕਿਚਨ ਚੋਂ ਮਿਲਣ ਵਾਲੀ ਕੋਈ ਤੁਰੰਤ ਦੇਸੀ ਚੀਜ਼ ਜੋ ਉਸ ਸਮੇਂ ਸਾਡੇ ਬਹੁਤ ਕੰਮ ਆ ਸਕਦੀ ਹੈ?
0: ਜੀ, ਸਭ ਤੋਂ ਪਹਿਲੀ ਹੈਗਾ ਜੀ ਇੱਥੇ ORS ਦਾ ਸੋਲੂਸ਼ਨ। ਦੂਜਾ ਸਾਡਾ ਘਰ ਦੇ ਵਿੱਚ ਤੁਸੀਂ ਨਿੰਬੂ ਪਾਣੀ ਲੈ ਸਕਦੇ ਹੋ। ਸੋ ਦਿਸ ਇਜ਼ ਵਨ ਆਫ ਦਾ ਕਿ ਇੱਕ ਲਾਈਫ ਸੇਵਿੰਗ ਡਰਿੰਕ ਹੈਗਾ ਆ ਇਹ, ਕਿ ਸਾਰਿਆਂ ਨੂੰ ਗਰਮੀਆਂ ਦੇ ਵਿੱਚ ਲੈਣਾ ਚਾਹੀਦਾ, ਸੋ ਦੈਟ ਕਿ ਇਲੈਕਟ੍ਰੋਲਾਈਟ ਬੈਲੈਂਸ ਰਹਿਣ। ਔਰ ਇਹਦੇ ਵਿੱਚ ਅਗੇਨ ਮੈਂ ਪਿੱਛੇ ਜੇ ਦੱਸ ਕੇ ਆਈ ਆ ਕਿ ਅਗੇਨ 1 ਟੇਬਲ ਸਪੂਨ ਆਫ ਗੋਂਦ ਕਤੀਰਾ ਤੁਸੀਂ ਇਹਦੇ ਵਿੱਚ ਵੀ ਐਡ ਕਰ ਸਕਦੇ ਹੋ, ਜਿਹੜਾ ਕਿ ਗਰਮੀਆਂ ਦਾ ਬਹੁਤ ਅੱਛਾ ਇੱਕ ਬਹੁਤ ਕੂਲਿੰਗ ਇਫੈਕਟ ਆਪਣੀ ਬਾਡੀ ਨੂੰ ਦੇਣ ਦਾ ਇੱਕ ਵਨ ਆਫ ਦਾ ਮੋਸਟ ਇੰਪੋਰਟੈਂਟ ਇਨਗਰੀਡੀਐਂਟ ਹੈਗਾ ਆ।
1: ਤੇ ਡਾਕਟਰ ਨਵਜੋਤ, ਜਦੋਂ ਅਸੀਂ ਗੱਲ ਕਰ ਰਹੇ ਹਾਂ ਨਾ ਯੂਥ ਦੀ, ਤੇ ਯੂਥ ਨੂੰ ਚਾਹੀਦਾ ਹੈ ਜੀ ਆਪਣੀ ਡਾਈਟ ਦੇ ਵਿੱਚ ਪ੍ਰੋਟੀਨ, ਤੇ ਪ੍ਰੋਟੀਨ ਰਿਚ ਡਾਈਟ ਗਰਮੀਆਂ ਦੇ ਵਿੱਚ ਕਿੰਨੀ ਕੁ ਸਫਲ ਹੈ ਇਹਦੇ ਬਾਰੇ ਵੀ ਦੱਸੋ।
0: ਜੀ ਪ੍ਰੋਟੀਨ ਠੀਕ ਹੈ, ਅੱਜ ਕੱਲ ਦਾ ਯੂਥ ਕਾਫੀ ਜ਼ਿਆਦਾ ਇਨਫਲੂਐਂਸ ਹੋ ਰਿਹਾ ਹੈ ਸਾਨੂੰ ਦੇਖੀਏ, ਪ੍ਰੋਟੀਨ ਪ੍ਰੋਟੀਨ ਪ੍ਰੋਟੀਨ ਠੀਕ ਹੈ, ਅਕੋਰਡਿੰਗ ਟੂ ਬੁੱਕਸ ਔਰ ਜਿੱਦਾਂ ਵੀ ਅਕੋਰਡਿੰਗ ਟੂ ਬੁੱਕਸ ਔਰ ਰੈਕਮੈਂਡਡ ਵੀ ਹੈ, ਤੇ ਤੁਹਾਨੂੰ ਆਪਣੇ ਪਰ ਕੇਜੀ ਵੇਟ ਦੇ ਹਿਸਾਬ ਦੇ ਨਾਲ ਪ੍ਰੋਟੀਨ ਲੈਣਾ ਚਾਹੀਦਾ ਆ। ਲੇਕਿਨ ਸਾਨੂੰ ਇਕੱਲਾ ਪ੍ਰੋਟੀਨ ਤੇ ਹੀ ਫੋਕਸ ਨਹੀਂ ਰਹਿਣਾ ਚਾਹੀਦਾ, ਸਾਨੂੰ ਬਹੁਤ ਸਾਰੀਆਂ ਹੋਰ ਚੀਜ਼ਾਂ ਵੀ ਨਾਲ ਐਡ ਆਨ ਕਰਨੀਆਂ ਚਾਹੀਦੀਆਂ, ਜਿਵੇਂ ਕਾਰਬਸ, ਗੁੱਡ ਅਮਾਊਂਟ ਆਫ ਫੈਟ, ਤੇ ਆਪਣਾ ਸਾਰੇ ਫੂਡ ਗਰੁੱਪਸ ਦੇ ਵਿੱਚੋਂ ਫੂਡ ਲੈਣਾ ਚਾਹੀਦਾ। ਇਹ ਨਹੀਂ ਹੈਗਾ ਕਿ ਇਕੱਲਾ ਤੁਸੀਂ ਪ੍ਰੋਟੀਨ ਤੇ ਹੀ, ਦੇਖੋ ਪ੍ਰੋਟੀਨ ਵੀ ਤਾਂ ਹੀ ਅਸਰ ਕਰੇਗਾ ਜੇ ਤੁਹਾਡੇ ਵੈਲਿਊਏਬਲ ਅਮਾਊਂਟ ਵਿੱਚ ਕਾਰਬਸ ਵੀ ਹੋਏਗਾ। ਸੋ ਇਕੱਲਾ ਪ੍ਰੋਟੀਨ ਪ੍ਰੋਟੀਨ ਹੀ ਨਹੀਂ ਹੈ, ਤੁਹਾਨੂੰ ਕਾਰਬਸ ਐਂਡ ਫੈਟਸ ਵੀ ਨਾਲ ਲੈਣੇ ਚਾਹੀਦੇ, ਇਨਕਲੂਡਿੰਗ ਫਰੂਟਸ, ਇਨਕਲੂਡਿੰਗ ਸੋਲੇਬਲ ਫਾਈਬਰ, ਦੈਟ ਇਜ਼ ਗੁੱਡ ਫੋਰ ਯੋਰ ਇਮਿਊਨਿਟੀ ਐਂਡ ਯੋਰ ਗੱਟ ਹੈਲਥ।
1: ਜੀ ਜੀ ਜੀ ਜੀ, ਅਤੇ ਜਦੋਂ ਅਸੀਂ ਗੱਲ ਕਰ ਰਹੇ ਹਾਂ ਗੱਟ ਹੈਲਥ ਦੀ, ਅਤੇ ਇੱਕ ਹੋਰ ਚੀਜ਼ ਜੋ ਮੇਰੇ ਮਨ 'ਚ ਆ ਰਹੀ ਹੈ, ਕਿਉਂਕਿ ਮੈਂ ਤਾਂ ਡਾਕਟਰ ਨਵਜੋਤ ਸੋਸ਼ਲ ਮੀਡੀਆ ਤੋਂ ਇੰਨਾ ਜ਼ਿਆਦਾ ਇਨਫਲੂਐਂਸ ਹਾਂ, ਅਤੇ ਸੋਸ਼ਲ ਮੀਡੀਆ ਇਸ ਵਾਰੀ ਭਰੀ ਹੋਈ ਹੈ ਸਬਜ਼ਾ ਸੀਡਸ ਦੇ ਨਾਲ, ਇਹ ਸਬਜ਼ਾ ਸੀਡਸ ਕੀ ਹੈ ਡਾਕਟਰ ਨਵਜੋਤ?
0: ਸਬਜ਼ਾ ਸੀਡ ਇਹਨੂੰ ਜੇ ਤੁਸੀਂ ਇੰਗਲਿਸ਼ ਕਹਿ ਦਿੰਦੇ ਹੋ ਚੀਆ ਸੀਡ, ਜਿਹਦੇ ਵਿੱਚ ਓਮੇਗਾ 3 ਫੈਟੀ ਐਸਿਡ ਬਹੁਤ ਜ਼ਿਆਦਾ ਹੁੰਦੇ ਆ। ਠੀਕ ਹੈ, ਤੁਸੀਂ ਇਹਨੂੰ ਵੀ ਅਗੇਨ ਇਹਨੂੰ ਗੋਂਦ ਕਤੀਰੇ ਵਾਂਗੂ 1 ਟੇਬਲ ਸਪੂਨ ਤੁਸੀਂ ਰਾਤ ਨੂੰ ਪਾਣੀ 'ਚ ਡਿਪ ਕਰਕੇ ਤੁਸੀਂ ਸਵੇਰੇ ਕਿਸੇ ਸਮੂਦੀ ਦੇ ਵਿੱਚ ਜਾਂ ਕਿਸੇ ਵੀ ਫਰੂਟ ਦੇ ਉੱਤੇ ਪਾ ਕੇ ਲੈ ਸਕਦੇ ਹੋ। ਅਗੇਨ ਇਹ ਤੁਹਾਡਾ ਇਮਿਊਨਿਟੀ ਬੂਸਟ ਕਰਦਾ ਆ।

0: ਸੁਜੈਸ਼ਨ ਹੈ ਕਿ ਜਦੋਂ ਵੀ ਤੁਸੀਂ ਮੈਂਗੋ ਖਾਂਦੇ ਹੋ ਜਾਂ ਤੁਹਾਨੂੰ ਲੱਗਦਾ ਹੈ ਕਿ ਮੈਂਗੋ ਖਾਣ ਤੋਂ ਬਾਅਦ ਤੁਹਾਨੂੰ ਕੋਈ ਸਕਿਨ ਇਸ਼ੂਸ ਹੋ ਜਾਂਦੇ ਆ, ਤਾਂ ਤੁਸੀਂ ਮੈਂਗੋ ਨੂੰ 2 ਘੰਟੇ ਪਹਿਲਾਂ ਪਾਣੀ ਵਿੱਚ ਡਿਪ ਕਰਕੇ ਰੱਖੋ ਔਰ ਇਸ ਤੋਂ ਬਾਅਦ ਮੈਂਗੋ ਖਾਓ
1: ਜੀ। ਜੀ, ਤੇ ਲਾਸਟ ਕੋਈ ਮੈਸੇਜ ਜੋ ਸਾਡੇ ਤੁਸੀਂ ਲਿਸਨਰਸ ਨੂੰ ਦੇਣਾ ਚਾਹੋਗੇ?
0: ਜੀ, ਮੇਰੇ ਸਾਰੇ ਸਿਸਟਰਸ ਨੂੰ ਬਸ ਇੱਕ ਹੀ ਸਲਾਹ ਆ ਕਿ ਤੁਸੀਂ ਆਪਣੀਆਂ ਕੈਲਰੀਜ ਅਕੋਰਡਿੰਗ ਟੂ ਯੋਰ ਵੇਟ ਲਓ ਤੇ ਡਾਇਟ ਆਪਣੀ ਡਾਇਟ ਪ੍ਰੋਪਰ ਰੱਖੋ ਐਂਡ ਐਕਸਰਸਾਈਜ਼ ਕਰੋ। ਸਮਰ ਫ੍ਰੈਂਡਲੀ ਫੂਡ ਚੂਜ ਕਰੋ, ਡਰਿੰਕਸ ਯੂਜ ਕਰੋ, ਫਰੂਟਸ ਵੈਜੀਟੇਬਲਸ ਜਿਹੜੇ ਵੀ ਆ ਅਕੋਰਡਿੰਗ ਟੂ ਸੀਜ਼ਨ ਖਾਓ, ਟ੍ਰੈਡੀਸ਼ਨਲ ਖਾਓ ਤੇ ਸੋਸ਼ਲ ਮੀਡੀਆ ਤੋਂ ਥੋੜ੍ਹਾ ਜਿਹਾ ਬਚ ਕੇ ਰਹੋ ਕਿਉਂਕਿ ਹਾਈਪ ਬਹੁਤ ਜ਼ਿਆਦਾ ਆ। ਸੋ ਦੈਟਸ, ਸੋ ਇਹ ਮੇਰੇ ਵਿਊਅਰਸ ਲਿਸਨਰਸ ਨੂੰ ਇਹੀ ਸਲਾਹ ਆ।
2: ਡਾਕਟਰ ਨਵਜੋਤ, ਤੁਸੀਂ ਸਾਨੂੰ ਅੱਜ ਕਾਫੀ ਸਮਰ ਫਰੈਂਡਲੀ ਚੀਜ਼ਾਂ ਦੱਸੀਆਂ, ਖਾਸ ਕਰਕੇ ਗੂੰਦ ਕਤੀਰਾ, ਸਬਜ਼ਾ ਸੀਡਸ, ਛਾਂਸ, ਬਟਰ ਮਿਲਕ ਤੇ ਹੋਰ ਕਈ ਆਪਸ਼ਨ ਸਾਨੂੰ ਦੱਸੇ। ਮੈਨੂੰ ਲੱਗਦਾ ਸਾਡਾ ਜੋ ਯੂਥ ਹੈ ਉਹ ਕਾਫੀ ਜ਼ਿਆਦਾ ਅਵੇਅਰ ਹੋਇਆ ਹੋਏਗਾ, ਜਿਹੜੀਆਂ ਮਿਥਸ ਹੈ ਉਹ ਖਤਮ ਹੋਈਆਂ ਹੋਣਗੀਆਂ, ਤੇ ਆਪਣਾ ਖਾਸ ਸਮਾਂ ਸਾਡੇ ਨਾਲ ਸਾਂਝਾ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
0: ਥੈਂਕ ਯੂ ਜੀ, ਥੈਂਕ ਯੂ
2: ਜੀ। ਦੋਸਤੋ, ਤਾਂ ਫਿਰ ਇਹ ਸੀਗੀ ਗੱਲਬਾਤ ਡਾਕਟਰ ਨਵਜੋਤ ਦੇ ਨਾਲ, ਤੇ ਇਸ ਤੋਂ ਬਾਅਦ
1: ਹੋ ਰਿਹਾ ਜੀ ਸਾਡਾ ਅਗਲਾ ਸੈਗਮੈਂਟ ਚੱਕਦੇ ਇੰਡੀਆ, ਤੇ ਉਹ ਸੁਣਨਾ ਤੇ ਬਿਲਕੁਲ ਨਾ ਭੁੱਲਿਓ।

0: ਭੂਮੀ
1: ਅੱਜ ਤੇ ਭਾਰਤੀ ਕ੍ਰਿਕਟ ਪ੍ਰੇਮੀਆਂ ਦੀ ਉਂਗਲਾਂ ਘਿਓ 'ਚ ਅਤੇ ਸਿਰ ਕੜਾਹੀ 'ਚ ਹੈ। ਖਬਰ ਹੀ ਇੰਨੀ ਵੱਡੀ ਅਤੇ ਇਤਿਹਾਸਿਕ ਨਿਕਲ ਕੇ ਸਾਹਮਣੇ ਆਈ ਹੈ। ਸਾਡੀ ਟੀਮ ਇੰਡੀਆ ਨੇ ਨਿਊ ਚੰਡੀਗੜ੍ਹ ਅਤੇ ਮੁੱਲਾਪੁਰ ਸਟੇਡੀਅਮ 'ਚ ਉਹ ਕਮਾਲ ਕਰ ਵਿਖਾਇਆ ਜੋ ਇਤਿਹਾਸ ਦੇ ਪੰਨਿਆਂ 'ਚ ਸੁਨਹਿਰੇ ਅੱਖਰਾਂ ਨਾਲ ਲਿਖਿਆ ਜਾਏਗਾ।
0: ਜੀ ਹਾਂਜੀ ਦੋਸਤੋ, ਜਿਵੇਂ ਕਿ ਤੁਸੀਂ ਅੱਜ ਦੀਆਂ ਸੁਰਖੀਆਂ ਦੇ ਵਿੱਚ ਦੇਖ ਰਹੇ ਹੋ, ਭਾਰਤ ਨੇ ਅਫਗਾਨਿਸਤਾਨ ਨੂੰ ਇੱਕ ਪਾਰੀ ਤੋਂ ਪੂਰੀਆਂ 300 ਦੌੜਾਂ 'ਤੇ ਵੱਡੇ ਫਰਕ ਨਾਲ ਚਟਾ ਦਿੱਤੀ ਹੈ ਜੀ ਧੂੜ। ਇਸ ਟੈਸਟ ਕ੍ਰਿਕਟ ਨੇ ਇਤਿਹਾਸ ਵਿੱਚ ਭਾਰੀ ਅਤੇ ਹਿਸਾਬ ਨਾਲ ਭਾਰਤ ਟੀਮ ਦੇ ਹੁਣ ਤੱਕ ਦੀ ਸਭ ਤੋਂ ਵੱਡੀ ਅਤੇ ਆਲੀਸ਼ਾਨ ਜਿੱਤ ਹੈ
1: ਜੀ।
0: ਦੋਸਤੋ ਮੈਚ ਦੀ ਗੱਲ ਕਰੀਏ ਤਾਂ ਕਪਤਾਨ ਸ਼ੁਭਮਨ ਗਿੱਲ ਅਤੇ ਕੇ ਐਲ ਰਾਹੁਲ ਨੇ ਸ਼ਾਨਦਾਰ ਸੈਂਚਰੀਆਂ ਬਣਾ ਕੇ ਬਦੌਲਤ ਭਾਰਤ ਦੇ 564 ਰਨ ਬਣਾ ਕੇ ਭਾਰੀ ਕੋਸ਼ਿਸ਼ ਕੀਤੀ ਹੈ। ਅਤੇ ਮੈਨੂੰ ਲੱਗਦਾ ਇੱਦਾਂ ਦੀਆਂ ਕਈ ਖਾਸ ਅਪਡੇਟਸ ਜੋ ਹੈ ਉਹ ਤੁਹਾਡੇ ਲਈ ਅਸੀਂ ਲੈ ਕੇ ਆਵਾਂਗੇ। ਬਸ ਮੈਨੂੰ ਲੱਗਦਾ ਇੱਕ ਗੀਤ ਤੋਂ ਦੂਰ ਹਾਂ ਅਸੀਂ, ਬਸ ਗੀਤ ਤੋਂ ਪਾਰ ਫਿਰ ਮਿਲਦੇ ਹਾਂ ਕੁਛ ਖਾਸ ਅਪਡੇਟਸ ਦੇ ਨਾਲ।

0: ਵੈਲਕਮ ਬੈਕ ਦੋਸਤੋ, ਐਫਐਮ ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਹੈ। ਮੈਂ ਹਾਂ ਤੁਹਾਡੀ ਦੋਸਤ ਆਰਜੇ ਭੂਮਿਕਾ
1: ਤੇ ਮੈਂ ਹਾਂ ਜੀ ਆਰਜੇ ਸ਼ਿਵਮ।
0: ਤੇ ਦੋਸਤੋ, ਸੈਗਮੈਂਟ ਚੱਲ ਰਿਹਾ ਚੱਕ ਦੇ ਇੰਡੀਆ ਤੇ ਅਸੀਂ ਅਗਲੀ ਖਬਰ ਵੱਲ ਵਧਦੇ ਹਾਂ। ਅਸੀਂ ਅਕਸਰ ਸੁਣਦੇ ਹਾਂ ਕਿ ਖੇਡ ਦੇ ਮੈਦਾਨ 'ਚ ਕਿਸੇ ਖਿਡਾਰੀ ਦੀ ਮਾਸਪੇਸ਼ੀ ਖਿੱਚ ਜਾਵੇ, ਯਾਨੀ ਕਿ ਮਸਲ ਕ੍ਰੈਮਸ, ਤਾਂ ਉਹ ਮੈਚ ਹਾਰ ਜਾਂਦਾ। ਪਰ ਟੈਨਿਸ ਦੀ ਦੁਨੀਆ 'ਚ ਇੱਕ ਅਜਿਹਾ ਅਨੋਖਾ ਚਮਤਕਾਰ ਹੋਇਆ ਜਿੱਥੇ ਮਾਸਪੇਸ਼ੀ ਦਾ ਖਿਚਾਅ ਇੱਕ ਖਿਡਾਰੀ ਲਈ ਵਰਦਾਨ ਸਾਬਿਤ ਹੋ ਗਿਆ।
1: ਹਾਂਜੀ ਦੋਸਤੋ, ਜਰਮਨੀ ਦੇ ਸਟਾਰ ਟੈਨਿਸ ਖਿਡਾਰੀ ਅਲੈਗਜ਼ੈਂਡਰ ਜ਼ਵਰੇਵ ਨੇ ਫ੍ਰੈਂਚ ਓਪਨ ਦੇ ਫਾਈਨਲ ਮੈਚ ਦੌਰਾਨ ਇਹ ਹੈਰਾਨੀਜਨਕ ਦਾਅਵਾ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਮੈਚ ਦੀ ਗੱਲ ਕਰੀਏ ਤਾਂ ਫਾਈਨਲ ਦੇ ਚੌਥੇ ਸੈਂਟ ਦੇ

0: ਜਦੋਂ ਜ਼ਵਰੇਵ ਦੀਆਂ ਮਾਸਪੇਸ਼ੀਆਂ ਵਿੱਚ ਖਿਚਾਵ ਆਇਆ ਤਾਂ ਉਹ ਘਬਰਾਉਣ ਦੀ ਬਜਾਏ ਮਾਨਸਿਕ ਉਲਝਣਾਂ ਤੋਂ ਮੁਕਤ ਹੋ ਗਏ। ਉਹਨਾਂ ਨੇ ਦੱਸਿਆ ਕਿ ਇਸ ਦਰਦ ਨੇ ਉਹਨਾਂ ਨੂੰ ਮਾਨਸਿਕ ਬੋਝ ਤੋਂ ਹਲਕਾ ਕਰ ਦਿੱਤਾ।
1: ਤੇ ਦੋਸਤੋ, ਇਸ ਤੋਂ ਕੀ ਸਿੱਖਿਆ ਮਿਲਦੀ ਹੈ? ਸਿੱਖਿਆ ਇਹ ਮਿਲਦੀ ਹੈ ਕਿ ਕਈ ਵਾਰ ਜ਼ਿੰਦਗੀ ਦੀਆਂ ਮੁਸ਼ਕਲਾਂ ਵੀ ਸਾਨੂੰ ਜਿੱਤ ਦੇ ਰਾਹ ਤੇ ਲੈ ਕੇ ਜਾਂਦੀਆਂ ਨੇ। ਇਸੇ ਖੂਬਸੂਰਤ ਸੰਦੇਸ਼ ਦੇ ਨਾਲ ਸੁਣਦੇ ਰਹੋ ਪ੍ਰੋਗਰਾਮ ਯੁਵਾਣੀ, ਸਟੇ ਟਿਊਨਡ।
2: ਮਜ਼ਰ ਮੇਂ ਤੂ ਹੀ ਤੂ ਹੈ।

0: ਸਮਾਂ ਹੱਥਾਂ 'ਚੋਂ ਰੇਤ ਵਾਂਗ ਫਿਸਲ ਜਾਂਦਾ ਹੈ ਅਤੇ ਹੁਣ ਵਕਤ ਹੋ ਗਿਆ ਹੈ ਅੱਜ ਦੇ ਇਸ ਖੂਬਸੂਰਤ ਸਫ਼ਰ ਨੂੰ ਇੱਥੇ ਹੀ ਰੋਕਣ ਦਾ। ਉਮੀਦ ਹੈ ਅੱਜ ਦੀਆਂ ਗੱਲਾਂ ਅਤੇ ਗੀਤਾਂ ਨੇ ਤੁਹਾਡੇ ਦਿਲਾਂ ਨੂੰ ਜ਼ਰੂਰ ਛੂਹਿਆ ਹੋਏਗਾ ਅਤੇ ਅੱਜ ਦੀ ਸ਼ਾਮ ਜਿਹੜੀ ਹੈ ਕਾਫ਼ੀ ਖਾਸ ਬਣੀ ਹੋਏਗੀ ਤੁਹਾਡੇ ਲਈ।
1: ਤੇ ਬਸ ਫਿਰ ਇਸ ਖਾਸ ਸ਼ਾਮ ਨੂੰ ਇੱਥੇ ਹੀ ਉਹਦੇ ਅੰਜਾਮ ਤੇ ਲੈ ਜਾਂਦੇ ਹਾਂ ਤੇ ਫਿਰ ਮੈਨੂੰ ਸ਼ਿਵਮ ਨੂੰ
0: ਤੇ ਮੈਨੂੰ ਅਜੇ ਭੂਮਿਕਾ ਨੂੰ ਦਿਓ ਇਜਾਜ਼ਤ।
1: ਨਮਸਕਾਰ।

ਨਮਸਕਾਰ, ਸ਼ਾਮ ਦੇ 6 ਵਜ ਚੁੱਕੇ ਨੇ ਤੇ ਐਫ ਐਮ ਰੇਨਬੋ ਤੇ ਸਮਾਂ ਹੋ ਚੁੱਕਿਆ ਹੁਣ ਐਫ ਐਮ ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਰਕਾਰ ਨੇ ਪਿਛਲੇ 12 ਸਾਲਾਂ ਦੌਰਾਨ ਦੇਸ਼ ਦੇ ਨੌਜਵਾਨਾਂ, ਔਰਤਾਂ ਅਤੇ ਕਿਸਾਨਾਂ ਨੂੰ ਸਮਰੱਥ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਹੀ ਦੇ ਦਿਨ ਸਾਲ 2024 ਵਿੱਚ ਲਗਾਤਾਰ ਤੀਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਸੀ। ਇਨਫੋਰਸਮੈਂਟ ਡਾਇਰੈਕਟਰ ਈਡੀ ਵੱਲੋਂ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਆਗੂ ਸੰਜੀਵ ਅਰੋੜਾ ਨਾਲ ਸੰਬੰਧਿਤ ਹੈਮਟਨ ਸਕਾਈ ਰਿਐਲਿਟੀ ਲਿਮਿਟਡ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਪੰਜਾਬ, ਉੱਤਰ ਪ੍ਰਦੇਸ਼ ਅਤੇ ਦਿੱਲੀ NCR ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਅੰਤਰਰਾਸ਼ਟਰੀ ਬ੍ਰਿਕਸ ਖੇਤੀਬਾੜੀ ਸੰਮੇਲਨ ਅੱਜ ਤੋਂ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਸ਼ੁਰੂ ਹੋ ਚੁੱਕਿਆ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਹੈ ਕਿ ਵਿਕਸਿਤ ਭਾਰਤ ਦਾ ਸੰਕਲਪ ਇੱਕ ਰਾਸ਼ਟਰੀ ਵਚਨਬੱਧਤਾ ਹੈ ਜਿਸ ਲਈ ਦੇਸ਼ ਦੇ ਹਰ ਨਾਗਰਿਕ ਤੇ ਸੰਸਥਾ ਦੇ ਸਹਿਯੋਗ ਦੀ ਲੋੜ ਹੈ। ਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ ਪਾਕਿਸਤਾਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਪਾਕਿਸਤਾਨ ਧਾਰਮਿਕ ਸ਼ਬਦਾਵਲੀ ਦੀ ਵਰਤੋਂ ਕਰਕੇ ਭਾਰਤ ਖਿਲਾਫ ਨਫ਼ਰਤ ਫੈਲਾ ਰਿਹਾ ਹੈ। ਕੋਲਾ ਮੰਤਰਾਲੇ ਨੇ ਕੋਲਾ ਐਕਸਚੇਂਜ ਨਿਯਮ 2026 ਨੂੰ ਨੋਟੀਫਾਈ ਕਰ ਦਿੱਤਾ। ਪੰਜਾਬ ਦੇ ਵਪਾਰ ਤੇ ਸਨਅਤ ਮੰਤਰੀ ਅਮਨ ਅਰੋੜਾ ਨੇ ਬਿਜਲੀ ਮੰਤਰੀ ਤਰਨਪ੍ਰੀਤ ਸਿੰਘ ਸੋਂਧ ਨੂੰ ਮੋਹਾਲੀ ਦੇ ਫੋਕਲ ਪੁਆਇੰਟ ਮੁਬਾਰਕਪੁਰ ਵਿਖੇ ਨਵੇਂ ਚਾਲੂ ਕੀਤੇ 66 KV ਗ੍ਰਿਡ ਸਬਸਟੇਸ਼ਨ ਦਾ ਉਦਘਾਟਨ ਕੀਤਾ। ਪੰਜਾਬ ਦੇ ਮਾਲ, ਮੁੜ ਵਸੇਬਾ ਤੇ ਆਫ਼ਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕੱਲ੍ਹ 33 ਪਟਵਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਵਿੱਚ ਲੂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਜੀ ਇੱਦਾਂ ਹੀ ਪਹਿਲਾਂ ਦੂਜਾ ਤੀਜਾ ਚੌਥਾ ਕਰਦੇ ਕਰਦੇ ਬੜੇ ਐਸੇ ਐਸੇ ਕਾਰਨ ਨੇ, ਤੁਸੀਂ ਇੱਕ ਇੱਕ ਕਾਰਨ ਦੇ ਲਈ ਬਹੁਤ ਸਾਰੇ ਲੋਕਾਂ ਵਿੱਚੋਂ ਨਾ ਆਪਣੇ ਆਪ ਨੂੰ ਥੈਂਕ ਯੂ ਕਰਨਾ ਸ਼ੁਰੂ ਕਰ ਦੋਗੇ ਕਿ ਤੁਸੀਂ ਕਹੋਗੇ ਕਿ ਹੈ ਇਹ ਵੀ ਚੀਜ਼ ਹੈ ਮੇਰੇ ਅੰਦਰ ਅਤੇ ਮੈਨੂੰ ਪਤਾ ਹੀ ਨਹੀਂ ਸੀ ਅਤੇ ਮੈਂ ਐਵੇਂ ਹੀ ਕਮਲਿਆਂ ਵਾਂਗੂ ਹਰ ਚੀਜ਼ ਦੀ ਸ਼ਿਕਾਇਤ ਜਿਹੜੀ ਹੈ ਉਹ ਕਰਦਾ ਰਹਿੰਦਾ ਹਾਂ ਜਾਂ ਕਰਦੀ ਰਹਿੰਦੀ ਹਾਂ। ਜੀ ਦੋਸਤੋ, ਜੂਨ ਦਾ ਮਹੀਨਾ ਚੱਲ ਰਿਹਾ ਹੈ ਅਤੇ ਅੱਜ 9 ਤਾਰੀਕ ਜਿਹੜੀ ਹੈ ਹੋ ਚੁੱਕੀ ਹੈ, 9

ਹੋ ਚੁੱਕੀ ਅੱਜ ਤੋਂ 5 ਦਿਨਾਂ ਬਾਅਦ ਠੀਕ 14 ਜੂਨ ਨੂੰ ਨਾ ਅਸੀਂ ਵਰਲਡ ਵਾਈਡ ਇੱਕ ਨਾ ਦਿਨ ਸੈਲੀਬ੍ਰੇਟ ਕਰਦੇ ਹਾਂ ਜਿਸਦਾ ਨਾਮ ਹੈ ਜੀ ਵਰਲਡ ਬਲੱਡ ਡੋਨਰ ਡੇ। ਤੁਸੀਂ ਕਿਉਂਕਿ ਅੱਜ 5 ਦਿਨ ਪਹਿਲਾਂ ਹੀ ਕਾਹਤੋਂ ਦਾ ਜ਼ਿਕਰ ਕਰਨ ਲੱਗ ਪਿਆ, ਕਿਉਂਕਿ ਜਿਹੜੀ ਗੱਲ ਸ਼ੁਕਰ ਵਾਲੀ ਗੱਲ ਹੋਈ ਹੈ ਕਿ ਤੁਸੀਂ ਕਿਸ ਚੀਜ਼ ਦਾ ਸ਼ੁਕਰ ਕਰਨਾ, ਸੋ ਤੁਹਾਨੂੰ ਇੱਕ ਚੀਜ਼ ਬਾਰੇ ਦੱਸਦਾ ਵਾਂ ਕਿ ਜਿਵੇਂ ਨਾ ਅਸੀਂ ਹਰ ਜਿਹੜਾ ਇਨਸਾਨ ਹੈ ਬੜਾ ਖੁਸ਼ ਹੈ ਕਿ ਵਧੀਆ ਆਪਣੀ ਜ਼ਿੰਦਗੀ ਜੀ ਜਾ ਰਿਹਾ, ਕੰਮ ਕਰ ਰਿਹਾ, ਕੰਮ ਤੋਂ ਘਰ ਆਉਂਦਾ, ਘਰ ਤੋਂ ਫਿਰ ਕੰਮ ਚਲੇ ਜਾਂਦਾ, ਪਰ ਇਸ ਸਭ ਦੇ ਵਿੱਚ ਨਾ ਸਮਾਜ ਵਿੱਚ ਕੁਝ ਐਸੇ ਲੋਕ ਵੀ ਨੇ ਜਿਹਨਾਂ ਨੂੰ ਹਰ ਦਮ ਨਾ ਕਦੇ ਕਿਸੇ ਚੀਜ਼ ਦੀ ਲੋੜ ਪੈ ਜਾਂਦੀ ਹੈ। ਉਹ ਲੋਕ ਅਸੀਂ ਵੀ ਹੋ ਸਕਦੇ ਹਾਂ ਕਿਉਂਕਿ ਸਰਕਲ ਹੁੰਦਾ, ਕਦੇ ਕਿਸੇ ਦੀ ਲੋੜ ਪੈ ਜਾਂਦੀ, ਕਦੇ ਕਿਸੇ ਨੂੰ ਲੋੜ ਪੈ ਸਕਦੀ ਹੈ। ਸੋ ਜਿਹੜੀ ਸਾਇੰਸ ਹੈ ਬਹੁਤ ਤਰੱਕੀ ਕਰ ਚੁੱਕੀ ਹੈ, ਬੜੀਆਂ ਵੱਖਰੀਆਂ ਵੱਖਰੀਆਂ ਵੱਡੀਆਂ ਵੱਡੀਆਂ ਮਸ਼ੀਨਾਂ ਬਣ ਚੁੱਕੀਆਂ ਨੇ, ਪਰ ਜਨਾਬ ਇੱਕ ਜਿਹੜਾ ਸਰੀਰ ਹੈ ਨਾ, ਇਨਸਾਨੀ ਸਰੀਰ ਹੈ, ਉਹ ਆਪਣੇ ਆਪ ਦੇ ਵਿੱਚ ਇੱਕ ਐਸੀ ਮਸ਼ੀਨ ਹੈ ਜਿਹੜੀ ਕਿ ਨਿਰੰਤਰ ਚੱਲਦੀ ਰਹਿੰਦੀ ਹੈ, ਸੌਂਦੇ ਜਾਗਦੇ, ਖਾਂਦੇ ਪੀਂਦੇ, ਤੁਰਦੇ ਫਿਰਦੇ। ਮਸ਼ੀਨ ਜਿਹੜੀ ਹੈ ਉਹ ਖੂਨ ਬਣਾਉਂਦੀ ਹੈ, ਉਹ ਮਸ਼ੀਨ ਜਿਹੜੀ ਹੈ ਉਹ ਪੂਰੇ ਸਰੀਰ ਦੇ ਵਿੱਚ ਖੂਨ ਪਹੁੰਚਾਉਂਦੀ ਹੈ, ਪਰ ਤੁਹਾਨੂੰ ਪਤਾ ਕਿ ਕੁਝ ਐਸੇ, ਮੈਂ ਕਹਾਂਗਾ ਕਿ ਕੁਝ ਐਸੇ ਇਨਸਾਨ ਨੇ, ਕੁਝ ਐਸੇ ਮੰਦਭਾਗੇ ਇਨਸਾਨ ਨੇ ਜਿਹਨਾਂ ਦੀ ਮਸ਼ੀਨ ਸਹੀ ਤਰ੍ਹਾਂ ਕੰਮ ਨਹੀਂ ਕਰ ਰਹੀ, ਉਹਨਾਂ ਨੂੰ ਡਿਪੈਂਡੈਂਟ ਹੋਣਾ ਪੈਂਦਾ ਹੋਰਾਂ ਲੋਕਾਂ ਦੇ ਉੱਤੇ ਕਿ ਹਾਂ ਬਈ ਇਹ ਆ ਕੇ ਮੇਰੀ ਮਦਦ ਕਰਨਗੇ, ਕਿਉਂਕਿ ਉਹਨਾਂ ਦੇ ਸਰੀਰ ਦੇ ਵਿੱਚ ਖੂਨ ਨਹੀਂ ਬਣਦਾ, ਜਿਸ ਨੂੰ ਆਪਾਂ ਕਹਿ ਦਿੰਦੇ ਹਾਂ ਥੈਲੇਸੀਮਿਕ ਪੇਸ਼ੈਂਟ, ਥੈਲੇਸੀਮੀਆ ਬਿਮਾਰੀ ਦਾ ਨਾਮ ਹੈ, ਜਿਹਦੇ ਵਿੱਚ ਇਨਸਾਨ ਦਾ ਖੂਨ ਨਹੀਂ ਬਣਦਾ। ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਇੱਕ ਪ੍ਰੀਪੇਡ ਕਨੈਕਸ਼ਨ ਵਾਂਗੂ ਬਣ ਜਾਂਦੀ ਹੈ ਕਿ ਬਈ 20 ਦਾ ਰਿਚਾਰਜ ਕਰਾਇਆ, 50 ਦਾ ਰਿਚਾਰਜ ਕਰਾਇਆ, ਤਾਂ ਇੰਨੇ ਦਿਨ ਜਿਹੜਾ ਹੈ ਉਹ ਚੱਲੇਗਾ। ਸਿਮੀਲਰਲੀ ਉਹਨਾਂ ਨੂੰ ਅੱਜ ਖੂਨ ਦਿੱਤਾ, 10 ਦਿਨ ਲਾਈਫ ਚੱਲੇਗੀ, ਉਹਨਾਂ ਨੂੰ ਫਿਰ ਖੂਨ ਚਾਹੀਦਾ, ਫਿਰ ਲਾਈਫ ਚੱਲੇਗੀ, ਇੱਦਾਂ ਉਹਨਾਂ ਦੀ ਜ਼ਿੰਦਗੀ ਬਣ ਜਾਂਦੀ ਹੈ। ਸੋ ਜਨਾਬ ਤੁਸੀਂ ਤਾਂ ਹੁਣ ਹੈਰਾਨ ਹੋਗੇ ਕਿ ਹੈ ਇੱਦਾਂ ਵੀ ਹੁੰਦਾ, ਸਾਨੂੰ ਤਾਂ ਖਬਰ ਹੀ ਨਹੀਂ, ਅਸੀਂ ਸਾਨੂੰ ਤਾਂ ਪਤਾ ਹੀ ਨਹੀਂ ਕਿ ਖੂਨ ਆਪਣੇ ਆਪ ਜਿਹੜਾ ਬਣਦਾ ਪਿਆ ਉਹ ਕਈਆਂ ਦਾ ਨਹੀਂ ਵੀ ਬਣਦਾ। ਸੋ ਇਸ ਗੱਲ ਦੀ ਜਾਣਕਾਰੀ ਜੇ ਤੁਹਾਨੂੰ ਅਗਰ ਅੱਜ ਮਿਲ ਗਈ ਹੈ ਤਾਂ ਕੱਲ੍ਹ ਨੂੰ ਅਗਰ ਤੁਹਾਨੂੰ ਕੋਈ ਕਹੇ ਕਿ ਬਈ ਫਲਾਂ ਥਾਂ ਖੂਨ ਦੀ ਲੋੜ ਹੈ ਤਾਂ ਭੱਜ ਕੇ ਜਾਇਓ। ਹੋ ਸਕਦਾ ਕੋਈ ਪ੍ਰੀਪੇਡ ਵਾਲਾ ਬੰਦਾ ਵੇਟ ਕਰ ਰਿਹਾ ਹੋਵੇ ਕਿ ਉਹ ਸੋਣ ਜਾਂ ਮੋਣ ਜਾਂ ਰਾਮ ਜਾਂ ਸ਼ਾਮ ਜਾਂ ਰੋਹਿਤ ਜਾਂ ਮੋਹਿਤ ਜਾਂ ਸੀਤਾ ਜਾਂ ਮਹਿਕ ਜਾਂ ਪੂਜਾ, ਕੋਈ ਨਾ ਕੋਈ ਦੌੜ ਕੇ ਉੱਥੇ ਜਾਵੇ ਅਤੇ ਜਾ ਕੇ ਉਹਦੀ ਜ਼ਿੰਦਗੀ ਜਿਹੜੀ ਹੈ ਉਹਦੇ 'ਚ ਇੱਕ ਰਿਚਾਰਜ ਵੱਖਰਾ ਕਰ ਦੇਵੇ, ਐਂਡ ਤੁਹਾਡਾ ਦਿੱਤਾ ਗਿਆ ਖੂਨ 3 ਲੋਕਾਂ ਦੀ ਜਾਨ ਬਚਾਉਂਦਾ। ਸੋ ਤੁਸੀਂ ਇੱਕ ਤੰਦਰੁਸਤ ਹੋ ਤਾਂ ਸਿਰਫ ਇਸ ਗੱਲ ਦਾ ਮਾਣ ਨਾ ਕਰੋ, ਇਸ ਗੱਲ ਦੀ ਕਲੀ ਖੁਸ਼ੀ ਨਾ ਮਨਾਓ, ਕਿਸੇ ਹੋਰ ਦੀ ਜ਼ਿੰਦਗੀ ਨੂੰ ਵੀ ਥੋੜ੍ਹਾ ਜਿਹਾ ਠੀਕ ਕਰਨ ਦੀ ਕੋਸ਼ਿਸ਼ ਕਰੋ। ਇਸ ਤਰੀਕੇ ਦੇ ਨਾਲ ਵੀ ਤੁਸੀਂ ਖੁਸ਼ ਰਹਿ ਸਕਦੇ ਹੋ ਕਿ ਹਾਂ ਮੈਂ ਕਿਸੇ ਦੀ ਜਾਨ ਜਿਹੜੀ ਹੈ ਉਹ ਬਚਾਈ ਹੈ। ਤੰਦਰੁਸਤ ਰਹਿਣਾ ਵੀ ਆਪਣੇ ਆਪ 'ਚ ਬਹੁਤ ਵੱਡੀ ਇੱਕ ਨਿਆਮਤ ਹੈ, ਅਤੇ ਤੰਦਰੁਸਤ ਰਹੋ ਅਤੇ ਲੋਕਾਂ ਦਾ ਵੀ ਅਗਰ ਕਿਤੇ ਭਲਾ ਕਰ ਸਕਦੇ ਹੋ ਚਾਹੇ ਖੂਨ ਦੇ ਕੇ ਜਾਂ ਉਹਨਾਂ ਨਾਲ ਖੁਸ਼ੀਆਂ ਖੁਸ਼ੀਆਂ ਸੋਹਣੀਆਂ ਸੋਹਣੀਆਂ ਗੱਲਾਂ ਕਰਕੇ ਵੀ। ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ, ਨਾਮ ਹੈ ਜੀ ਲਵ ਯੂ ਜ਼ਿੰਦਗੀ।

ਜੀ ਦੋਸਤੋ ਇੰਜੋਏ ਕਰੇ ਪ੍ਰੋਗਰਾਮ ਲਵ ਯੂ ਜ਼ਿੰਦਗੀ ਅਤੇ ਇਸ ਪ੍ਰੋਗਰਾਮ ਦੇ ਵਿੱਚ ਹੁਣ ਸਮਾਂ ਹੋ ਚੁੱਕਿਆ ਹੈ ਸ਼ਾਮ ਦੇ 6:15। ਵੈਸੇ ਮੈਨੂੰ ਪਤਾ ਕਿ ਜਿਹੜੀ ਮੈਂ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਯਾਨੀ ਕਿ ਗਾਣੇ ਤੋਂ ਪਹਿਲਾਂ ਜਿਹੜੀ ਮੈਂ ਤੁਹਾਨੂੰ ਕਹਾਣੀ ਸੁਣਾਈ ਜਾਂ ਤੁਹਾਨੂੰ ਗੱਲ ਸਮਝਾਈ ਹੈ ਜਾਂ ਨਵੀਂ ਇਨਫੋਰਮੇਸ਼ਨ ਜਿਹੜੀ ਤੁਹਾਨੂੰ ਦਿੱਤੀ ਹੈ ਤੁਹਾਡੇ ਲਈ ਬਹੁਤ ਨਵੀਂ ਹੋਵੇਗੀ ਐਂਡ ਤੁਸੀਂ ਉਹਦੇ 'ਤੇ ਯਕੀਨਨ ਉਹਨੂੰ ਸਰਚ ਵੀ ਕਰਿਓ, ਉਹਦੇ 'ਤੇ ਕੰਮ ਵੀ ਕਰਿਓ ਐਂਡ ਉਹਨੂੰ ਆਪਣੇ ਖਿਆਲਾਂ ਵਿੱਚ ਰੱਖ ਕੇ ਹੋਰਾਂ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਜ਼ਰੂਰ ਕਰਿਓ। ਤੁਸੀਂ ਇੱਕ ਇੱਕ ਦਿਨ ਇਸ ਗੱਲ ਤੋਂ ਹੀ ਬਹੁਤ ਜ਼ਿਆਦਾ ਖੁਸ਼ ਹੋ ਸਕਦੇ ਹੋ ਕਿ ਤੁਸੀਂ ਲੋਕਾਂ ਦੀ ਮਦਦ ਕਰ ਰਹੇ ਹੋ, ਕਿਉਂਕਿ ਯਕੀਨਨ ਆਪਾਂ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਜੋ ਕੁਝ ਵੀ ਕਰ ਰਹੇ ਹਾਂ, ਚਾਹੇ ਆਪਣਾ ਕੰਮ ਕਰ ਰਹੇ ਹਾਂ, ਚਾਹੇ ਲੇਬਰ ਕਰ ਰਹੇ ਹਾਂ, ਚਾਹੇ ਕੰਮਕਾਜ ਜੋ ਵੀ ਕਰ ਰਹੇ ਹਾਂ, ਉਹ ਕੰਮ ਦੇ ਕਰਦੇ ਕਰਦੇ ਸਾਨੂੰ ਕਦੇ ਕਦੇ ਨਾ ਟੈਨਸ਼ਨ ਹੋ ਜਾਂਦੀ ਕਿ ਕੰਮ ਸਾਡਾ ਨਾ ਸੋਹਣਾ ਸ਼ਾਇਦ ਜਿਹੜਾ ਹੈ ਨਹੀਂ ਹੋ ਰਿਹਾ। ਪਰ ਤੁਸੀਂ ਅਗਰ ਚੰਗੀ ਤਰ੍ਹਾਂ ਕੰਮ ਕਰੋਗੇ ਤਾਂ ਤੁਸੀਂ ਖੁਸ਼ ਹੋ ਕੇ ਤੁਸੀਂ ਲੋਕਾਂ ਦੀ ਮਦਦ ਕਰਕੇ ਆਪਣੀ ਜ਼ਿੰਦਗੀ ਹੋਰ ਖੂਬਸੂਰਤ ਜਿਹੜੀ ਹੈ ਉਹ ਕਰ ਸਕਦੇ ਹੋ। ਚਲੋ ਜੀ ਹੁਣ ਫਟਾਫਟ ਨਾ ਇੱਕ ਗਾਣੇ ਦਾ ਸਮਾਂ ਹੋ ਚੁੱਕਿਆ ਐਂਡ ਉਸ ਗਾਣੇ ਤੋਂ ਬਾਅਦ ਆਪਾਂ ਖਬਰਾਂ ਸੁਣਾਂਗੇ। ਖਬਰਾਂ ਤੋਂ ਬਾਅਦ ਦੁਬਾਰਾ ਤੁਹਾਡੇ ਨਾਲ ਜਲਦੀ ਮਿਲਾਂਗੇ। ਪ੍ਰੋਗਰਾਮ ਇੰਜੋਏ ਕਰਦੇ ਰਹੋ। ਨਾਮ ਹੈ ਜੀ ਲਵ ਯੂ ਜ਼ਿੰਦਗੀ।

0: ਜੀ ਦੋਸਤੋ, ਇੰਜੋਏ ਕਰੇ ਪ੍ਰੋਗਰਾਮ ਲਵ ਯੂ ਜ਼ਿੰਦਗੀ। ਹੁਣ ਤੋਂ ਕੁਝ ਹੀ ਪਲਾਂ ਬਾਅਦ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖਬਰਾਂ ਸਾਡੇ ਪ੍ਰਾਦੇਸ਼ਿਕ ਚੈਨਲ ਤੋਂ।
1: ਓ ਰੀਮਾ, ਸੋਲਰ ਪੈਨਲ ਲਗਾ ਲੈ। ਕਦੋਂ ਤੋਂ ਮੇਰੇ ਸਾਰੇ ਦੋਸਤ ਬੋਲਦੇ ਸਨ, ਪਰ ਮੈਂ ਉਦੋਂ ਮੰਨਿਆ ਜਦੋਂ ਪ੍ਰਧਾਨ ਮੰਤਰੀ ਜੀ ਨੇ ਕਿਹਾ
2: ਭਾਰਤ ਸਰਕਾਰ ਕਾ ਲਕਸ਼ ਸੋਲਰ ਪਾਵਰ ਸੇ ਬਿਜਲੀ ਬਿੱਲ ਜ਼ੀਰੋ ਕਰਨੇ ਕਾ ਵੀ ਹੈ।
1: ਮੈਂ ਪ੍ਰਧਾਨ ਮੰਤਰੀ ਜੀ ਦੇ ਕਹਿਣ ਤੇ ਸੋਲਰ ਪੈਨਲ ਲਗਵਾਇਆ, ਹੁਣ ਮੇਰਾ ਬਿਜਲੀ ਦਾ ਬਿੱਲ ਜ਼ੀਰੋ ਆਇਆ। ਤੁਸੀਂ ਵੀ ਲਵਾ ਲਓ
3: ਪੀਐਮ ਸੂਰਿਆ ਘਰ ਮੁਫਤ ਬਿਜਲੀ ਯੋਜਨਾ। ਅੱਜ ਹੀ ਰਜਿਸਟਰ ਕਰੋ ਪੀਐਮ ਸੂਰਿਆ ਘਰ .gov.in।
4: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਯਾਦਵਿੰਦਰ ਸਿੰਘ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਰਕਾਰ ਨੇ ਪਿਛਲੇ 12 ਸਾਲਾਂ ਦੌਰਾਨ ਦੇਸ਼ ਦੇ ਨੌਜਵਾਨਾਂ, ਔਰਤਾਂ ਅਤੇ ਕਿਸਾਨਾਂ ਨੂੰ ਮਜ਼ਬੂਤ ਬਣਾਇਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 31 ਸਟਾਰਟਅਪਸ ਅਤੇ ਉਹਨਾਂ ਦੇ ਸੰਸਥਾਪਕਾਂ ਨੂੰ 1 ਕਰੋੜ ਰੁਪਏ ਤੋਂ ਵੱਧ ਦੀ ਸੀਡ ਗ੍ਰਾਂਟ ਵੰਡੀ। ਪੰਜਾਬ ਝੋਨੇ ਦੀ ਲੁਆਈ ਲਈ ਤੀਜਾ ਪੜਾਅ ਅੱਜ ਤੋਂ ਆਰੰਭ ਹੋ ਗਿਆ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ED ਵੱਲੋਂ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਆਗੂ ਸੰਜੀਵ ਅਰੋੜਾ ਨਾਲ ਸੰਬੰਧਿਤ ਹੈਂਪਟਨ ਸਕਾਈ ਰਿਐਲਟੀ ਲਿਮਟਿਡ ਮਨੀ ਲਾਂਡਰਿੰਗ ਮਾਮਲੇ 'ਚ ਪੰਜਾਬ, ਉੱਤਰ ਪ੍ਰਦੇਸ਼ ਅਤੇ ਦਿੱਲੀ NCR 'ਚ ਛਾਪੇਮਾਰੀ। ਅਤੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਜਲੰਧਰ ਅਤੇ ਲੁਧਿਆਣਾ ਤੋਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਚੱਲਣ ਵਾਲੀਆਂ 5 ਨਵੀਆਂ ਸੁਪਰ ਇੰਟੀਗਰਲ ਵੋਲਵੋ ਕੋਚ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਰਕਾਰ ਨੇ ਪਿਛਲੇ 12 ਸਾਲਾਂ 'ਚ ਦੇਸ਼ ਦੇ ਨੌਜਵਾਨਾਂ, ਔਰਤਾਂ ਅਤੇ ਕਿਸਾਨਾਂ ਨੂੰ ਮਜ਼ਬੂਤ ਬਣਾਇਆ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ 140 ਕਰੋੜ ਨਾਗਰਿਕਾਂ ਦੀ ਰਾਸ਼ਟਰ ਪਹਿਲਾਂ ਦੀ ਭਾਵਨਾ ਤੋਂ ਪ੍ਰੇਰਿਤ ਹੋ ਕੇ ਸਰਕਾਰ ਵਿਸ਼ਵਾਸ, ਵਿਕਾਸ ਅਤੇ ਜਨ ਭਲਾਈ ਲਈ ਸਮਰਪਿਤ ਹੈ। ਸ੍ਰੀ ਮੋਦੀ ਨੇ ਕਿਹਾ ਕਿ ਪਿਛਲੇ 12 ਸਾਲਾਂ 'ਚ ਲਗਾਤਾਰ ਯਤਨਾਂ ਰਾਹੀਂ ਸਬਕਾ ਸਾਥ ਸਬਕਾ ਵਿਕਾਸ ਦੇ ਸਿਧਾਂਤ ਤੋਂ ਪ੍ਰੇਰਿਤ ਹੋ ਕੇ ਦੇਸ਼ ਮਜ਼ਬੂਤ ਅਤੇ ਆਤਮ ਨਿਰਭਰ ਭਾਰਤ ਬਣਨ ਵੱਲ ਵੱਧ ਰਿਹਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਨੇ ਗਰੀਬਾਂ ਦੀ ਭਲਾਈ ਅਤੇ ਬੇਮਿਸਾਲ ਵਿਕਾਸ ਦੋਵੇਂ ਇੱਕੋ ਸਮੇਂ ਦੇਖੇ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਚੰਡੀਗੜ੍ਹ 'ਚ ਇੱਕ ਸਮਾਰੋਹ 'ਚ 31 ਸਟਾਰਟਅਪਸ ਅਤੇ ਉਹਨਾਂ ਦੇ ਸੰਸਥਾਪਕਾਂ ਨੂੰ 1.07 ਕਰੋੜ ਰੁਪਏ ਦੀ ਸੀਡ ਗ੍ਰਾਂਟ ਵੰਡੀ। ਇਸ ਮੌਕੇ ਉਹਨਾਂ ਕਿਹਾ ਕਿ ਸਫਲ ਉਦਮੀਆਂ ਦੀ ਅਗਲੀ ਪੀੜ੍ਹੀ ਨਾ ਸਿਰਫ ਪੰਜਾਬ 'ਚ ਆਵੇ ਸਗੋਂ ਪੰਜਾਬ 'ਚ ਆਪਣੀਆਂ ਕੰਪਨੀਆਂ ਵੀ ਸਥਾਪਿਤ ਕਰੇ, ਜਿਸ ਨਾਲ ਸੂਬੇ 'ਚ ਹੀ ਨੌਕਰੀਆਂ ਅਤੇ ਕਮਾਈ ਦੇ ਮੌਕੇ ਪੈਦਾ ਹੋਣ। ਸਟਾਰਟਅਪਸ ਨੂੰ ਪੰਜਾਬ ਦੇ ਭਵਿੱਖੀ ਆਰਥਿਕ ਵਿਕਾਸ ਦਾ ਮੁੱਖ ਥੰਮ ਦੱਸਦਿਆਂ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਇਹ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਕਿ ਕਿਸੇ ਵੀ ਸ਼ਾਨਦਾਰ ਉੱਦਮ ਨੂੰ ਮਾਲੀ ਮਦਦ ਦੀ ਘਾਟ ਕਾਰਨ ਛੱਡਿਆ ਨਾ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਟਾਰਟਅਪ ਅਤੇ ਸਨਅਤੀ ਨੀਤੀ 2026 ਤਹਿਤ ਸੀਡ ਗ੍ਰਾਂਟ 3 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਤੱਕ ਕਰ ਦਿੱਤੀ ਗਈ ਹੈ, ਜਿਸ ਵਿੱਚ 7 ਸਟਾਰਟਅਪਸ ਨੂੰ 5-5 ਲੱਖ ਰੁਪਏ ਅਤੇ 24 ਸਟਾਰਟਅਪਸ ਨੂੰ 3-3 ਲੱਖ ਰੁਪਏ ਦੀ ਗ੍ਰਾਂਟ ਮਿਲ ਰਹੀ ਹੈ। ਉਹਨਾਂ ਨੇ ਆਸ ਪ੍ਰਗਟ ਕੀਤੀ ਕਿ ਇਹ ਉੱਦਮ ਰੋਜ਼ਗਾਰ ਦੇ ਹਜ਼ਾਰਾਂ ਮੌਕੇ ਪੈਦਾ ਕਰਨਗੇ ਅਤੇ ਨੌਜਵਾਨਾਂ ਦਰਮਿਆਨ ਨੌਕਰੀਆਂ ਦੀ ਭਾਲ 'ਚ ਵਿਦੇਸ਼ ਜਾਣ ਦੇ ਰੁਝਾਨ ਨੂੰ ਘਟਾਉਣ 'ਚ ਮਦਦ ਕਰਨਗੇ। ਨੀਤੀਗਤ ਪਹਿਲਕਦਮੀਆਂ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਇਹ ਸੀਡ ਗ੍ਰਾਂਟਾਂ ਪੰਜਾਬ ਦੇ ਨੌਜਵਾਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ 'ਚ ਮਦਦ ਕਰਨਗੀਆਂ। ਪੰਜਾਬ 'ਚ ਝੋਨੇ ਦੀ ਲੁਆਈ ਲਈ ਤੀਜਾ ਪੜਾਅ ਅੱਜ ਤੋਂ ਆਰੰਭ ਹੋ ਗਿਆ ਹੈ, ਜਦਕਿ 1 ਜੂਨ ਤੋਂ ਸੂਬੇ ਦੇ 6 ਜ਼ਿਲ੍ਹਿਆਂ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨ ਤਾਰਨ, ਰੂਪਨਗਰ ਅਤੇ ਮੋਹਾਲੀ 'ਚ ਲੁਆਈ ਸ਼ੁਰੂ ਹੋ ਚੁੱਕੀ ਹੈ। 5 ਜੂਨ ਤੋਂ ਬਠਿੰਡਾ ਸਮੇਤ ਫਰੀਦਕੋਟ, ਮੁਕਤਸਰ, ਫਿਰੋਜ਼ਪੁਰ ਅਤੇ ਫਾਜ਼ਿਲਕਾ 'ਚ ਝੋਨੇ ਦੀ ਲੁਆਈ ਪਹਿਲਾਂ ਹੀ ਆਰੰਭ ਹੋ ਚੁੱਕੀ ਹੋਈ ਹੈ। ਅੱਜ ਮਾਨਸਾ, ਬਰਨਾਲਾ, ਮੋਗਾ, ਸੰਗਰੂਰ, ਜਲੰਧਰ, ਪਟਿਆਲਾ, ਮਲੇਰਕੋਟਲਾ, ਲੁਧਿਆਣਾ, ਕਪੂਰਥਲਾ ਅਤੇ ਨਵਾਂਸ਼ਹਿਰ ਜ਼ਿਲ੍ਹਿਆਂ 'ਚ ਝੋਨੇ ਦੀ ਲੁਆਈ ਦੀ ਸ਼ੁਰੂਆਤ ਹੋਈ। ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਮੁੱਖ ਸਕੱਤਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜਾਰੀ ਹੁਕਮਾਂ ਮੁਤਾਬਕ ਝੋਨਾ ਲਾਉਣ ਲਈ ਕਿਸਾਨਾਂ ਨੂੰ ਫਸਲ ਪੱਕਣ ਤੱਕ ਘੱਟੋ ਘੱਟ 8 ਘੰਟੇ ਰੋਜ਼ਾਨਾ ਬਿਜਲੀ ਸਪਲਾਈ ਦਿੱਤੀ ਜਾਵੇਗੀ ਅਤੇ ਨਹਿਰੀ ਪਾਣੀ ਵੀ ਮਿਲੇਗਾ। ਇਸੇ ਦੌਰਾਨ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਸਰਕਾਰੀ ਆਦੇਸ਼ਾਂ ਤਹਿਤ ਝੋਨੇ ਦੀ ਲੁਆਈ ਲਈ ਪੂਰੇ ਪੰਜਾਬ 'ਚ 8 ਘੰਟੇ ਲਗਾਤਾਰ ਬਿਜਲੀ ਸਪਲਾਈ ਦਿੱਤੀ ਜਾਵੇਗੀ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕੇਂਦਰੀ ਏਜੰਸੀਆਂ ਨਾਲ ਸਾਂਝੀ ਕਾਰਵਾਈ

ਦੌਰਾਨ ਸਰਹੱਦ ਪਾਰ ਬੈਠੇ ਸੰਚਾਲਕਾਂ ਨਾਲ ਜੁੜੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਦੋ ਹੈਂਡ ਗ੍ਰਨੇਡ ਬਰਾਮਦ ਕੀਤੇ ਨੇ। ਇਸ ਬਾਰੇ ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਨੇ ਦੱਸਿਆ ਹੈ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਦਵਿੰਦਰ ਸਿੰਘ ਨਿਵਾਸੀ ਪਿੰਡ ਚੂੰਗ ਅਤੇ ਰਾਜਵਿੰਦਰ ਸਿੰਘ ਨਿਵਾਸੀ ਪਿੰਡ ਸੁਰ ਸਿੰਘ ਤਰਨ ਤਾਰਨ ਵਜੋਂ ਹੋਈ ਹੈ। ਹੈਂਡ ਗ੍ਰਨੇਡ ਬਰਾਮਦ ਕਰਨ ਤੋਂ ਇਲਾਵਾ ਪੁਲਿਸ ਟੀਮਾਂ ਨੇ ਇਹਨਾਂ ਦਾ ਵਾਹਨ ਵੀ ਜ਼ਬਤ ਕਰ ਲਿਆ ਹੈ। ਅੰਮ੍ਰਿਤਸਰ ਦਿਹਾਤੀ ਦੇ SSP ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਮੁੱਢਲੀ ਜਾਂਚ ਮੁਤਾਬਕ ਹਰਵੰਤ ਸਿੰਘ ਹੈਰੀ ਜੋ ਕਿ ਇਸ ਸਮੇਂ ਅੰਮ੍ਰਿਤਸਰ ਜੇਲ੍ਹ 'ਚ ਬੰਦ ਏ, ਉਸ ਨੇ ਵਿਦੇਸ਼ੀ ਹੈਂਡਲਰ ਨਾਲ ਇਹਨਾਂ ਦੋਵਾਂ ਮੁਲਜ਼ਰਾਂ ਦੀ ਜਾਣ ਪਛਾਣ ਕਰਵਾਈ ਸੀ। ਦੋਵਾਂ ਮੁਲਜ਼ਮਾਂ ਨੇ ਹੈਰੀ ਦੇ ਸਾਥੀਆਂ ਤੱਕ ਬਹੁਤ ਸਾਰੇ ਹਥਿਆਰ ਅਤੇ ਧਮਾਕਾਖੇਜ ਸਮੱਗਰੀ ਪਹੁੰਚਾਈ ਸੀ। ਪੁਲਿਸ ਟੀਮਾਂ ਨੇ ਅੰਮ੍ਰਿਤਸਰ ਜੇਲ੍ਹ ਵਿੱਚੋਂ ਹੈਰੀ ਦਾ ਮੋਬਾਈਲ ਫੋਨ ਜ਼ਬਤ ਕਰ ਲਿਆ ਹੈ ਅਤੇ ਇਸ ਸੰਬੰਧੀ ਵੱਖਰਾ ਕੇਸ ਦਰਜ ਕੀਤਾ ਗਿਆ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIR_RNU ਜਲੰਧਰ, ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਏ @AIR ਜਲੰਧਰ। ਇਨਫੋਰਸਮੈਂਟ ਡਾਇਰੈਕਟੋਰੇਟ ED ਨੇ ਹੈਂਪਟਨ ਸਕਾਈ ਰਿਐਲਟੀ ਲਿਮਿਟਡ ਨਾਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ 'ਚ ਪੰਜਾਬ, ਉੱਤਰ ਪ੍ਰਦੇਸ਼ ਅਤੇ ਦਿੱਲੀ NCR 'ਚ 6 ਥਾਵਾਂ 'ਤੇ ਛਾਪੇਮਾਰੀ ਕੀਤੀ। ਇਸ ਵਿੱਚ ਪੰਜਾਬ ਦੇ ਜਲੰਧਰ, ਲੁਧਿਆਣਾ ਅਤੇ ਉੱਤਰ ਪ੍ਰਦੇਸ਼ ਦੇ ਬਰੇਲੀ ਅਤੇ ਦਿੱਲੀ NCR ਦੇ ਇਲਾਕੇ ਸ਼ਾਮਲ ਨੇ। ਡਾਇਰੈਕਟੋਰੇਟ ਮੁਤਾਬਕ ਤਲਾਸ਼ੀ ਮੁਹਿੰਮ 'ਚ ਸ਼ਾਮਲ ਕੀਤੇ ਗਏ ਅਹਾਤਿਆਂ 'ਚ ਹੈਂਪਟਨ ਸਕਾਈ ਰਿਐਲਟੀ ਲਿਮਿਟਡ ਨਾਲ ਜੁੜੇ ਵਿਅਕਤੀਆਂ ਅਤੇ ਸੰਸਥਾਵਾਂ ਦੇ ਰਿਹਾਇਸ਼ੀ ਅਤੇ ਵਪਾਰਕ ਦਫ਼ਤਰ ਦੋਵੇਂ ਸ਼ਾਮਲ ਨੇ। ਇਹ ਮਾਮਲਾ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਪੰਜਾਬ ਦੇ ਮੰਤਰੀ ਸੰਜੀਵ ਅਰੋੜਾ ਨਾਲ ਜੁੜਿਆ ਹੋਇਆ ਏ। ED ਨੇ ਉਹਨਾਂ ਅਤੇ ਉਹਨਾਂ ਦੀਆਂ ਕੰਪਨੀਆਂ ਖਿਲਾਫ਼ ਵੱਡੇ ਪੱਧਰ 'ਤੇ ਮਨੀ ਲਾਂਡਰਿੰਗ, 100 ਕਰੋੜ ਰੁਪਏ ਤੋਂ ਵੱਧ ਦੀ ਕਥਿਤ GST ਧੋਖਾਧੜੀ ਅਤੇ ਫਰਜ਼ੀ ਮੋਬਾਈਲ ਫੋਨ ਵਿਕਰੀ ਦਾ ਪਰਦਾਫਾਸ਼ ਕੀਤਾ ਏ। ਪੰਜਾਬ ਦੇ ਖਜ਼ਾਨਾ ਅਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਪਨਬੱਸ ਦੀਆਂ 5 ਨਵੀਆਂ ਸੁਪਰ ਇੰਟੀਗਰਲ ਵੋਲਵੋ ਕੋਚ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਬੱਸਾਂ ਜਲੰਧਰ ਅਤੇ ਲੁਧਿਆਣਾ ਤੋਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਚੱਲਣਗੀਆਂ। ਮੰਤਰੀ ਨੇ ਕਿਹਾ ਕਿ ਪਨਬੱਸ ਦੇ ਬੇੜੇ ਵਿੱਚ ਕੁੱਲ 15 ਨਵੀਆਂ ਸੁਪਰ ਇੰਟੀਗਰਲ ਕੋਚ ਬੱਸਾਂ ਸ਼ਾਮਲ ਕੀਤੀਆਂ ਜਾ ਰਹੀਆਂ ਹਨ। ਇਸ ਨਾਲ ਇਹ ਯਕੀਨੀ ਹੋਵੇਗਾ ਕਿ ਪੰਜਾਬ ਦੇ ਲੋਕਾਂ ਅਤੇ ਪ੍ਰਵਾਸੀ ਭਾਰਤੀਆਂ ਨੂੰ ਕਿਫਾਇਤੀ ਟਿਕਟ ਦਰਾਂ ਉੱਤੇ ਹਵਾਈ ਅੱਡੇ ਤੱਕ ਸੁਖਾਲੇ ਸਫ਼ਰ ਦਾ ਅਨੁਭਵ ਮਿਲ ਸਕੇ। ਸ਼੍ਰੀ ਚੀਮਾ ਨੇ ਦੱਸਿਆ ਕਿ ਪੰਜਾਬ ਰੋਡਵੇਜ਼ ਪਨਬੱਸ ਅਤੇ PRTC ਦੇ ਸੰਚਾਲਨ 'ਚ ਕੁੱਲ 696 ਨਵੀਆਂ ਬੱਸਾਂ ਸ਼ਾਮਲ ਕੀਤੀਆਂ ਜਾ ਰਹੀਆਂ ਨੇ। ਪਨਬੱਸ ਵਿੱਚ 100 ਨਵੀਆਂ ਸਧਾਰਨ ਬੱਸਾਂ, 100 HVAC ਏਅਰ ਕੰਡੀਸ਼ਨ ਬੱਸਾਂ ਵੀ ਸ਼ਾਮਲ ਕੀਤੀਆਂ ਜਾਣਗੀਆਂ। ਕੇਂਦਰੀ ਦਿਹਾਤੀ ਵਿਕਾਸ ਰਾਜ ਮੰਤਰੀ ਕਮਲੇਸ਼ ਪਾਸਵਾਨ ਨੇ ਅੱਜ ਏਮਜ਼ ਬਠਿੰਡਾ ਦਾ ਦੌਰਾ ਕਰਕੇ ਸੰਸਥਾ ਵਿੱਚ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਅਤੇ ਹੋਰ ਸਹੂਲਤਾਂ ਦਾ ਜਾਇਜ਼ਾ ਲਿਆ। ਉਹਨਾਂ ਨੇ IPD ਅਤੇ OPD ਹਾਲਾਂ, ਵੈਲਨੈਸ ਸੈਂਟਰ, ਅੰਮ੍ਰਿਤ ਫਾਰਮੇਸੀ ਆਊਟਲੈਟ, ਜਨ ਔਸ਼ਧੀ ਕੇਂਦਰ, ਐਮਰਜੈਂਸੀ ਹਾਲ, ਹਾਰਟ ਕਮਾਂਡ ਸੈਂਟਰ, ਐਮਰਜੈਂਸੀ ਮੈਡੀਕਲ ਆਬਜ਼ਰਵੇਸ਼ਨ ਵਾਰਡ ਅਤੇ ਆਯੁਸ਼ਮਾਨ ਭਾਰਤ ਕਾਊਂਟਰਾਂ ਦਾ ਵੀ ਨਿਰੀਖਣ ਕੀਤਾ। ਸ਼੍ਰੀ ਪਾਸਵਾਨ ਨੇ ਸਿਹਤ ਮੁਲਾਜ਼ਮਾਂ ਅਤੇ ਹੋਰ ਅਮਲੇ ਨਾਲ ਗੱਲਬਾਤ ਕਰਦਿਆਂ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਦੀ ਜ਼ਰੂਰਤ ਉੱਤੇ ਵੀ ਜ਼ੋਰ ਦਿੱਤਾ। ਇਸ ਮੌਕੇ ਏਮਜ਼ ਬਠਿੰਡਾ ਦੇ ਕਾਰਜਕਾਰੀ ਨਿਰਦੇਸ਼ਕ ਪ੍ਰੋਫੈਸਰ ਡਾਕਟਰ ਰਤਨ ਗੁਪਤਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ DGP ਗੌਰਵ ਯਾਦਵ ਨੇ ਨਸ਼ੀਲੇ ਪਦਾਰਥਾਂ ਵਿਰੋਧੀ ਟਾਸਕ ਫੋਰਸ ANTF ਦੀਆਂ ਕਾਰਜਸ਼ੀਲ ਸਮਰੱਥਾਵਾਂ 'ਚ ਵਾਧਾ ਕਰਨ ਵੱਲ ਅਹਿਮ ਕਦਮ ਚੁੱਕਦਿਆਂ ANTF ਪੁਲਿਸ ਸਟੇਸ਼ਨ SAS ਨਗਰ 'ਚ ਨਵੀਂ ਸਥਾਪਿਤ ਅਤਿ ਆਧੁਨਿਕ ਸਪੈਸ਼ਲ ਇੰਟੈਲੀਜੈਂਸ ਐਂਡ ਟੈਕਨੀਕਲ ਯੂਨਿਟ SITU ਸਮੇਤ ਕਈ ਆਧੁਨਿਕ ਤਕਨੀਕੀ ਅਤੇ ਇੰਟੈਲੀਜੈਂਸ ਸਹੂਲਤਾਂ ਦਾ ਉਦਘਾਟਨ ਕੀਤਾ। DGP ਨੇ ANTF ਪੁਲਿਸ ਸਟੇਸ਼ਨ ਵਿਖੇ ਅਪਰਾਧ ਅਤੇ ਅਪਰਾਧੀਆਂ ਦੇ ਟਰੈਕਿੰਗ ਨੈਟਵਰਕ ਦੇ ਸਿਸਟਮ, ਇੰਟੈਰੋਗੇਸ਼ਨ ਰੂਮ, MHC ਰੂਮ ਅਤੇ DSP ਦਫ਼ਤਰ ਦਾ ਵੀ ਉਦਘਾਟਨ ਕੀਤਾ। DGP ਗੌਰਵ ਯਾਦਵ ਨੇ ਦੱਸਿਆ ਕਿ ਇਹ ਸਹੂਲਤਾਂ ਵਿਗਿਆਨਕ ਜਾਂਚ, ਸਬੂਤਾਂ ਦਾ ਡਿਜੀਟਲ ਵਿਸ਼ਲੇਸ਼ਣ, ਖੁਫੀਆ ਜਾਣਕਾਰੀ ਇਕੱਠੀ ਕਰਨ 'ਚ ਮਦਦ ਦੇਣਗੀਆਂ। ਅਖੀਰ ਵਿੱਚ ਖਾਸ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਰਕਾਰ ਨੇ ਪਿਛਲੇ 12 ਸਾਲਾਂ ਵਿੱਚ ਦੇਸ਼ ਦੇ ਨੌਜਵਾਨਾਂ, ਔਰਤਾਂ ਅਤੇ ਕਿਸਾਨਾਂ ਨੂੰ ਮਜ਼ਬੂਤ ਬਣਾਇਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 31 ਸਟਾਰਟਅਪਸ ਅਤੇ ਉਹਨਾਂ ਦੇ ਸੰਸਥਾਪਕਾਂ ਨੂੰ 1 ਕਰੋੜ ਰੁਪਏ ਤੋਂ ਵੱਧ ਦੀ ਸੀਡ ਗ੍ਰਾਂਟ ਵੰਡੀ। ਪੰਜਾਬ 'ਚ ਝੋਨੇ ਦੀ ਲਵਾਈ ਲਈ ਤੀਜਾ ਪੜਾਅ ਅੱਜ ਤੋਂ ਆਰੰਭ ਹੋ ਗਿਆ ਹੈ। ED ਵੱਲੋਂ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਆਗੂ ਸੰਜੀਵ ਅਰੋੜਾ ਨਾਲ ਸੰਬੰਧਿਤ ਹੈਂਪਟਨ ਸਕਾਈ ਰਿਐਲਟੀ ਲਿਮਿਟਡ ਮਨੀ ਲਾਂਡਰਿੰਗ ਮਾਮਲੇ 'ਚ ਪੰਜਾਬ, ਉੱਤਰ ਪ੍ਰਦੇਸ਼ ਅਤੇ ਦਿੱਲੀ NCR 'ਚ ਛਾਪੇਮਾਰੀ।

ਜਦੋਂ ਸੋ ਇੱਕ ਵਾਰ ਫਿਰ ਸਵਾਗਤ ਹੈ ਪ੍ਰੋਗਰਾਮ ਲਵ ਵਿਊਜ਼ ਜ਼ਿੰਦਗੀ ਦੇ ਵਿੱਚ, ਅਤੇ ਮੈਂ ਕਿਹਾ ਚਲੋ ਕਿਉਂ ਨਾ ਛੋਟੀ ਛੋਟੀ ਤੁਹਾਨੂੰ ਪੋਜ਼ੀਟਿਵ ਮੋਟੀਵੇਸ਼ਨਲ ਸਟੋਰੀਜ਼ ਜਿਹੜੀਆਂ ਮੈਂ ਤੁਹਾਨੂੰ ਸੁਣਾਵਾਂ। ਦੋਸਤੋ, ਅੱਜ ਕੱਲ੍ਹ ਤਾਂ ਰੀਸੈਂਟ ਜਿਵੇਂ ਗੁਰਵਿੰਦਰ ਵੀਰ ਸਿੰਘ ਨੇ ਇੱਕ ਬੜਾ ਵੱਡਾ ਕਿਤਾਬ ਜਿਹੜਾ ਜਿੱਤਿਆ ਕਿ 100 ਮੀਟਰ ਦੀ ਰੇਸ ਜਿਹੜੀ ਹੈ ਉਸਨੇ ਮਾਤਰ 10 ਸੈਕਿੰਡ ਅਤੇ ਕੁਝ ਜਿਹੜੇ ਛੋਟੇ ਮਿਨੀ ਸੈਕਿੰਡਸ ਨੇ ਉਹਦੇ ਵਿੱਚ ਆਪਣੀ 100 ਮੀਟਰ ਦੀ ਰੇਸ ਜਿਹੜੀ ਹੈ ਪੂਰੀ ਕੀਤੀ ਹੈ, ਅਤੇ ਵਰਲਡ ਰਿਕਾਰਡ ਤੋਂ ਹੈ ਹਜੇ ਵੀ 0.30-40 ਸੈਕਿੰਡ ਪਿੱਛੇ ਹੈ, ਪਰ ਬਹੁਤ ਸੋਹਣੀ ਦੌੜ ਜਿਹੜੀ ਹੈ ਉਸਨੇ ਕੀਤੀ। ਅਤੇ ਅੱਜ ਕੱਲ੍ਹ ਕਹਿ ਲਓ ਕਿ ਕਿਸਮਤ ਕਹਿ ਲਓ ਜਾਂ ਦੇਸ਼ ਬਦਲ ਰਿਹਾ ਕਿ ਬਹੁਤ ਸਾਰੇ ਅਲੱਗ ਅਲੱਗ ਮੁਕਾਬਲਿਆਂ ਵਿੱਚ ਭਾਰਤ ਜਿਹੜਾ ਹੈ ਸੋਹਣਾ ਨਾਮ ਜਿਹੜਾ ਹੈ ਬਣਾ ਰਿਹਾ। ਪਰ ਪਹਿਲੀ ਵਾਰ ਕਦੋਂ ਸਾਨੂੰ ਮੈਂ ਕਹਾਂਗੀ ਕਿ ਓਲੰਪਿਕ ਦੇ ਵਿੱਚ ਇੱਕ ਵੱਡਾ ਸੋਨੇ ਦਾ ਤਮਗਾ ਜਿਹੜਾ ਹੈ ਜਦੋਂ ਮਿਲਦਾ ਹੈ, ਆਓ ਥੋੜ੍ਹੀ ਉਸ ਪਰਸਨ ਬਾਰੇ ਗੱਲ ਕਰਦੇ ਹਾਂ। ਜੀ ਹਾਂ, ਅਭਿਨਵ ਬਿੰਦਰਾ। ਅਭਿਨਵ ਬਿੰਦਰਾ ਨੇ ਜਦੋਂ ਸ਼ੂਟਿੰਗ ਸ਼ੁਰੂ ਕੀਤੀ ਉਦੋਂ ਸ਼ਾਇਦ ਭਾਰਤੀ ਕੋਈ ਸੋਚ ਵੀ ਨਹੀਂ ਰਿਹਾ ਹੋਏਗਾ ਕਿ ਇਹਦੇ ਵਿੱਚ ਮੈਂ ਇੰਨੀ ਮਿਹਨਤ ਕਰ ਲਵਾਂ, ਇੰਨਾ ਜ਼ਿਆਦਾ ਮੈਂ ਸਟਰਗਲ ਕਰ ਲਵਾਂ ਕਿ ਮੈਂ ਦੇਸ਼ ਨੂੰ ਰੀਪ੍ਰਜੈਂਟ ਕਰਦਾ ਹੋਇਆ ਪਹਿਲਾ ਤਮਗਾ ਜਿਹੜਾ ਹੈ ਉਹ ਜਿੱਤ ਜਾਵਾਂ। ਕਹਿੰਦੇ ਨੇ ਕਿ ਉਹਨਾਂ ਨੇ ਇੰਨੀ ਜ਼ਿਆਦਾ ਮਿਹਨਤ ਕੀਤੀ, ਆਪਣੇ ਘਰ ਦੇ ਬੰਦ ਕਮਰੇ ਵਿੱਚ ਵੀ ਇਕੱਲੇ ਨਿਸ਼ਾਨੇ ਲਾਈ ਜਾਣੇ, ਅਤੇ 2004 ਦੇ ਵਿੱਚ ਪਹਿਲੀ ਵਾਰ ਜਦੋਂ ਐਥਨਸ ਓਲੰਪਿਕ ਦੇ ਵਿੱਚ ਉਹਨਾਂ ਨੂੰ ਮੌਕਾ ਮਿਲਿਆ ਅਤੇ ਉਹ ਅਸਫਲ ਰਹੇ। ਇੰਨੇ ਸਾਲ ਘਰ ਦੇ ਵਿੱਚ ਮਿਹਨਤ ਕੀਤੀ, ਲਾਗੇ ਛਾਗੇ ਡਿਸਟ੍ਰਿਕਟ ਸਟੇਟ ਜੋ ਵੀ ਉਹ ਖੇਡਦੇ ਰਹੇ, ਅਤੇ ਜਦੋਂ ਓਲੰਪਿਕ ਦੇ ਵਿੱਚ ਉਹ ਕਾਫੀ ਡਿਫਰੈਂਸ ਦੇ ਨਾਲ ਜਦੋਂ ਹਾਰ ਜਾਂਦੇ ਨੇ ਤਾਂ ਬੰਦਾ ਵੈਸੇ ਹੀ ਬੰਦਾ ਨਾ ਬੜਾ ਨੈਗੇਟਿਵ ਹੋ ਜਾਂਦਾ, ਟੁੱਟ ਜਾਂਦਾ। ਪਰ ਕਹਿੰਦੇ ਉਹਨਾਂ ਨੇ ਹਾਰ ਨਹੀਂ ਮੰਨੀ। 2008 ਦੇ ਵਿੱਚ ਜਦੋਂ ਬੀਜਿੰਗ ਓਲੰਪਿਕ ਆਇਆ ਦੁਬਾਰਾ, ਅਤੇ ਉਦੋਂ ਪਹਿਲੀ ਵਾਰ ਵਿਅਕਤੀਗਤ ਜਿਹੜਾ ਸੋਨੇ ਦਾ ਤਗਮਾ ਜਿਹੜਾ ਹੈ ਅਗਰ ਜਿੱਤਿਆ ਹੈ ਤਾਂ ਅਭਿਨਵ ਬਿੰਦਰਾ ਨੇ, ਅਤੇ 108 ਸਾਲਾਂ 'ਚ ਪਹਿਲੀ ਵਾਰ ਗੋਲਡ ਮੈਡਲ ਭਾਰਤੀ ਕੋਈ ਜਿੱਤ ਗਿਆ ਹੈ ਤਾਂ ਸੀ ਅਭਿਨਵ ਬਿੰਦਰਾ, ਜਿਹਨਾਂ ਨੇ ਹੋਰ ਹਜ਼ਾਰਾਂ ਲੱਖਾਂ ਲੋਕਾਂ ਨੂੰ ਮੋਟੀਵੇਟ ਕਰ ਦਿੱਤਾ ਕਿ ਜੇਕਰ ਮੈਂ ਕਰ ਸਕਦਾ ਵਾਂ ਤਾਂ ਤੁਸੀਂ ਵੀ ਕਰ ਸਕਦੇ ਹੋ।

ਜੀ ਕਿਹਦੇ ਬਿਨਾਂ ਨਾ ਗੁਜ਼ਾਰਾ ਹੈ? ਤੁਹਾਡੀ ਹਿੰਮਤ ਦੇ ਬਿਨਾਂ ਗੁਜ਼ਾਰਾ ਨਹੀਂ ਹੋਏਗਾ, ਤੁਹਾਨੂੰ ਹਿੰਮਤ ਕਰਨੀ ਪਵੇਗੀ, ਐਫਰਟਸ ਕਰਨੇ ਪੈਣਗੇ, ਥੋੜ੍ਹਾ ਆਊਟ ਆਫ ਬੋਕਸ ਸੋਚਣਾ ਪਵੇਗਾ, ਤਾਂ ਹੀ ਕੁਝ ਵੱਖਰਾ ਕਰ ਪਾਓਗੇ, ਤਾਂ ਹੀ ਆਪਣੀ ਰੂਹ ਨੂੰ ਇੱਕ ਸ਼ਾਂਤੀ, ਇੱਕ ਸਕੂਨ ਜਿਹੜਾ ਹੈ ਉਹ ਦੇ ਪਾਓਗੇ। ਜੀ ਦੋਸਤੋ, ਇੰਜੋਏ ਕਰ ਰਹੇ ਪ੍ਰੋਗਰਾਮ ਲਵ ਯੂ ਜ਼ਿੰਦਗੀ, ਅਤੇ ਸਮਾਂ ਹੋ ਚੁੱਕਾ ਸ਼ਾਮ ਦੇ 6:37। ਲਓ ਜੀ ਹੁਣ ਗੱਲ ਕਰਦੇ ਹਾਂ, ਤੁਸੀਂ ਸਾਰਿਆਂ ਨੇ ਪੈਡਮੈਨ ਫਿਲਮ ਦੇਖੀ ਹੈ, ਅਕਸ਼ੇ ਕੁਮਾਰ ਦੀ ਆਈ ਸੀ ਪੈਡਮੈਨ ਫਿਲਮ। ਨਾਮ ਤੋਂ ਕਾਫ਼ੀ ਕਲੀਅਰ ਹੋ ਰਿਹਾ ਪੈਡਮੈਨ ਕਿ ਜਿਹੜਾ ਪੈਡ, ਜਿਹੜੀਆਂ ਔਰਤਾਂ ਭੈਣਾਂ ਜਿਹੜੀਆਂ ਵਰਤਦੀਆਂ ਨੇ, ਉਹਦਾ ਨਾਮ ਦੇ ਨਾਲ ਮੈਨ ਮਤਲਬ ਮਰਦ ਦੀ ਗੱਲ ਹੋ ਰਹੀ ਹੈ। ਤੁਸੀਂ ਕਹੋਗੇ ਜਿਹੜਾ ਨੇ ਤਾਂ ਫਿਲਮ ਦੇਖੀ, ਉਹਨਾਂ ਨੂੰ ਪਤਾ ਹੈ ਕਿ ਫਿਲਮ ਦੀ ਸਟੋਰੀ ਕੀ ਹੈ। ਬੇਸਿਕਲੀ ਇੱਕ ਅਸਲ ਭਾਰਤੀ ਦੀ ਸਟੋਰੀ ਹੈ, ਜੋ ਕਿ ਤਮਿਲਨਾਡੂ ਦੇ ਇੱਕ ਗਰੀਬ ਪਰਿਵਾਰ ਦੇ ਵਿੱਚ ਜੰਮਦਾ ਹੈ। ਉਹਦਾ ਨਾਮ ਸ਼ਾਇਦ ਅਰੁਣਾਚਲਮ ਸ਼ਾਇਦ ਹੈ ਉਹਦਾ ਨਾਮ, ਅਤੇ ਉਹਨੇ ਦੇਖਿਆ ਕਿ ਉਹਦੀ ਜਿਹੜੀ ਪਤਨੀ ਹੈ ਉਹਦੇ ਪੈਡਸ ਜਿਹੜੇ ਨੇ ਉਹ ਮਹਿੰਗੇ ਖਰੀਦ ਨਹੀਂ ਪਾ ਰਹੀ, ਉਹ ਨਹੀਂ ਖਰੀਦ ਪਾ ਰਹੀ। ਫਿਰ ਉਹਨੇ ਹੋਰ ਸਟੱਡੀ ਕਰਨ ਦੀ ਕੋਸ਼ਿਸ਼ ਕੀਤੀ, ਅਤੇ ਕਾਫ਼ੀ ਸਾਰੇ ਔਰਤਾਂ ਦੀ ਸੇਮ ਕਹਾਣੀ ਹੈ ਕਿ ਉਹ ਉਸਦਾ ਇਸਤੇਮਾਲ ਨਹੀਂ ਕਰ ਪਾ ਰਹੇ, ਤਾਂ ਹੋਰ ਵੀ ਜਿਹੜੀ ਅਨਹਾਈਜੀਨ ਪ੍ਰੈਕਟਿਸ ਹੈ ਉਹ ਕਰਦੇ, ਉਹ ਬਿਮਾਰ ਹੋ ਜਾਂਦੇ ਨੇ। ਤਾਂ ਉਹਨੇ ਫਿਰ ਕੀ ਕੀਤਾ, ਉਹਨੇ ਨਾ ਇਹਦੇ ਵਿੱਚ ਹੋਰ ਰਿਸਰਚ ਕਰਨੀ ਸ਼ੁਰੂ ਕਰ ਦਿੱਤੀ, ਰਿਸਰਚ ਕਰਨੀ ਸ਼ੁਰੂ ਕਰ ਦਿੱਤੀ। ਉਹਦੇ ਘਰਦਿਆਂ ਨੇ, ਉਹਦੇ ਗੁਆਂਢੀਆਂ ਨੇ, ਉਹਦੇ ਮੁਹੱਲੇ ਵਾਲਿਆਂ ਨੇ, ਉਹਦੇ ਸ਼ਹਿਰ ਵਾਲਿਆਂ ਨੇ, ਈਵਨ ਉਹਦੀ ਪਤਨੀ ਨੇ ਵੀ ਉਸਨੂੰ ਪਾਗਲ ਕਿਹਾ, ਅਤੇ ਉਹ ਛੱਡ ਵੀ ਗਈ। ਪਰ ਉਹ ਨਹੀਂ ਰੁਕਿਆ, ਉਸਨੇ ਆਪਣੀ ਰਿਸਰਚ ਜਾਰੀ ਰੱਖੀ। ਕਿੰਨੇ ਸਾਲ ਉਹਨੇ ਮਿਹਨਤ ਕੀਤੀ, ਅਤੇ ਮਿਹਨਤ ਕਰਦੇ ਕਰਦੇ ਫਿਰ ਉਹਨੇ ਆਪਣਾ ਇੱਕ ਐਸਾ ਇੱਕ ਬ੍ਰਾਂਡ ਬਣਾ ਲਿਆ, ਸਾਰਾ ਸਮੱਗਰੀ ਜਿਹੜਾ ਸਾਰਾ ਸਮਾਨ ਹੈ ਪੈਡ ਬਣਾਉਣ ਦੇ ਲਈ ਕੀ ਸਮਾਨ ਦੀ ਲੋੜ ਪੈਂਦੀ ਹੈ, ਉਸਨੇ ਉਹਦਾ ਬੇਸ ਤੱਕ ਲੱਭਿਆ ਕਿ ਕਿੱਥੋਂ ਦੀ ਮੈਂ ਰੋ ਮਟੀਰੀਅਲ ਲਿਆ ਸਕਦਾ ਵਾਂ, ਕਿੱਦਾਂ ਮੈਂ ਮੈਨੇਜ ਕਰ ਸਕਦਾ ਵਾਂ, ਕਿਵੇਂ ਮੈਂ ਬਣਾ ਸਕਦਾ ਵਾਂ, ਕਿਵੇਂ ਮੈਂ ਲੋਕਾਂ ਨੂੰ ਨਾਲ ਜੋੜ ਸਕਦਾ ਵਾਂ, ਕਿਵੇਂ ਉਹਨਾਂ ਨੂੰ ਰੋਜ਼ਗਾਰ ਮਿਲ ਸਕਦੀ ਹੈ। ਅਤੇ ਬੜਾ ਸਸਤਾ ਅਤੇ ਆਲਮੋਸਟ ਫਰੀ ਟਾਈਪ ਇੱਕ ਪੈਡ ਜਿਹੜੇ ਨੇ ਉਹਨੇ ਬਣਾ ਦਿੱਤੇ, ਅਤੇ ਪਿੰਡ ਪਿੰਡ ਤੱਕ ਔਰਤਾਂ ਦੀ, ਨਿੱਕੀਆਂ ਕੁੜੀਆਂ ਦੀ ਜਿਹੜੀ ਜ਼ਿੰਦਗੀ ਉਸਨੇ ਬਦਲ ਕੇ ਰੱਖ ਦਿੱਤੀ, ਅਤੇ ਇੱਕ ਵੱਖਰਾ ਇਤਿਹਾਸ ਜਿਹੜਾ ਉਸਨੇ ਰਚ ਦਿੱਤਾ। ਜਿਸ ਤੋਂ ਬਾਅਦ ਟਾਈਮ ਮੈਗਜ਼ੀਨ ਨੇ ਉਹਨਾਂ ਨੂੰ ਦੁਨੀਆ ਦੇ 100 ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ। ਤੁਸੀਂ ਆਪ ਦੇਖੋ ਕਿ ਇੱਕ ਵਕਤ ਇੱਕ ਦੁਨੀਆ, ਇੱਕ ਸੁਸਾਇਟੀ ਜਿਸ ਇਨਸਾਨ ਨੂੰ ਪਾਗਲ ਤੱਕ ਕਹਿ ਰਹੀ ਹੈ, ਉਹਨੇ ਆਪਣੇ ਜਜ਼ਬੇ ਨੂੰ ਨਾ ਕਦੀ ਰੁਕਣ ਦਿੱਤਾ, ਨਾ ਕਦੀ ਹਿੰਮਤ ਹਾਰੀ, ਬਸ ਚੱਲਦਾ ਗਿਆ, ਕਿਉਂਕਿ ਉਹਦਾ ਵਿਜ਼ਨ ਜਿਹੜਾ ਹੈ ਉਹਦੇ ਦਿਮਾਗ ਦੇ ਵਿੱਚ ਜੋ ਆਈਡੀਆ ਜਿਹੜਾ ਸੀ ਉਹ ਕਲੀਅਰ ਸੀ। ਸੋ ਇਹ ਹੈ ਅਸਲ ਕਹਾਣੀ, ਤੁਹਾਨੂੰ ਮੋਟੀਵੇਟ ਕਰਨੀ, ਕਿਉਂਕਿ ਪ੍ਰੋਗਰਾਮ ਚੱਲ ਰਿਹਾ ਜੀ ਲਵ ਯੂ ਜ਼ਿੰਦਗੀ।

बार दोबारा उठे हो। ਜਦੋਂ ਬਾਈ ਚਾਂਸ ਕਦੀ ਹਾਰ ਆ ਵੀ ਜਾਵੇ ਸਾਹਮਣੇ ਕੋਈ ਨਿਰਾਸ਼ਾਜਨਕ ਐਸਾ ਕੋਈ ਮੂਮੈਂਟ ਆ ਵੀ ਜਾਵੇ ਤਾਂ ਮੈਂ ਕਹਿੰਦਾ ਫਿਰ ਆਪਣੇ ਦਿਲ 'ਤੇ ਹੱਥ ਰੱਖੋ ਅਤੇ ਕਹੋ ਕਿ ਚੱਲ ਜੱਟਾ ਉੱਠ ਹੁਣ ਆਪਾਂ ਕੁਝ ਹੋਰ ਦੇਖ ਲੈਂਦੇ ਹਾਂ।

ਤਾਂ ਨੂੰ ਸੁਣਾਉਣ ਜਾ ਰਿਹਾ। ਨਾਮ ਜਿਹੜਾ ਦਾ ਸਾਲੂ ਮਾਰਾਈ ਮੁਤੂ ਕੁਮਾਰ ਹੈ ਨਾ, ਜੋ ਕਿ ਤਮਿਲਨਾਡੂ ਦੇ ਇੱਕ ਗਰੀਬ ਕਿਸਾਨ ਦੇ ਬੇਟੇ, ਅਤੇ ਜਿਹੜਾ ਕੋਈ ਸ਼ਾਇਦ ਸਕੂਲ ਜਾਣ ਦੇ ਲਈ ਪੈਰ 'ਚ ਪਾਉਣ ਲਈ ਜੁੱਤੀਆਂ ਸ਼ੂਜ਼ ਤੱਕ ਵੀ ਨਹੀਂ ਸਨ, ਅਤੇ ਨੰਗੀ ਪੈਰੀ ਸਕੂਲ ਜਿਹੜੇ ਨੇ ਉਹ ਜਾਇਆ ਕਰਦੇ ਸੀ, ਅਤੇ ਨਾਲ ਨਾਲ ਆਪਣੇ ਫਾਦਰ ਸਾਹਿਬ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਕਿਸਾਨੀ ਦਾ ਕੰਮ ਵੀ ਕਰਦੇ ਸੀ। ਪਰ ਉਹਨਾਂ ਨੇ ਪੜ੍ਹਾਈ ਨਹੀਂ ਛੱਡੀ, ਅਤੇ ਜਦੋਂ ਕੋਈ ਪੜ੍ਹਨ ਵਾਲਾ ਹੋਵੇ ਨਾ ਤਾਂ ਸਮਾਜ 'ਚ ਬੜੇ ਐਸੇ ਲੋਕ ਮਿਲ ਜਾਂਦੇ ਨੇ ਜਿਹੜੇ ਕਹਿੰਦੇ ਨੇ ਕਿ ਯਾਰ ਉਹ ਨਾ ਬੱਚਾ ਬਹੁਤ ਪੜ੍ਹਾਈ ਦੇ ਵਿੱਚ ਚੰਗਾ ਹੈ ਅਤੇ ਉਹਦੀ ਨਾ ਮਦਦ ਕਰਨੀ ਚਾਹੀਦੀ ਹੈ। ਸੱਚੀ ਮੁੱਚੀ ਇੱਕ ਚੰਗੀ ਨੀਤ ਨਾਲ ਤੁਸੀਂ ਅੱਗੇ ਵਧਦੇ ਹੋ ਨਾ ਤਾਂ ਚਾਰ ਜਾਣੇ ਇਕੱਠੇ ਹੋ ਹੀ ਜਾਂਦੇ ਨੇ ਜਿਹੜੇ ਤੁਹਾਡੀ ਮਦਦ ਕਰਨ ਲਈ ਅੱਗੇ ਆ ਹੀ ਜਾਣਗੇ। ਸੋ ਇੱਦਾਂ ਹੀ ਉਹਨਾਂ ਦੀ ਪੜ੍ਹਾਈ ਹੁੰਦੀ ਗਈ, ਇੰਨੇ ਪੜ੍ਹਾਈ ਉਹਨਾਂ ਨੇ ਕਰ ਲਈ, ਉਸ ਵਕਤ ਸਾਡੇ ਦੇਸ਼ ਦਾ ਬਹੁਤ ਵੱਡਾ ਵਿਗਿਆਨੀ ਹੈ। ਜੀ ਹਾਂ, ਅਸੀਂ ਇਸਰੋ ਦੀ ਗੱਲ ਕਰਦੇ ਹਾਂ, ਇੰਡੀਅਨ ਸੈਟੇਲਾਈਟ ਰਿਸਰਚ ਔਰਗਨਾਈਜੇਸ਼ਨ, ਐਂਡ ਖਾਸ ਕਰਕੇ ਸਾਡਾ ਜਿਹੜਾ ਮਿਸ਼ਨ ਪੁਲਾੜ ਜਿਹੜਾ ਚੱਲ ਰਿਹਾ ਉਹਦੇ ਵਿੱਚ ਚੰਗਾ ਜਿਹੜਾ ਯੋਗਦਾਨ ਜਿਹੜਾ ਹੈ ਉਹ ਮੁਤੂ ਕੁਮਾਰ ਜੀ ਦਾ ਹੈ। ਯਾਨੀ ਕਿ ਕਿੱਥੇ ਉਹ ਸਕੂਲ ਜਿਹੜੇ ਨੇ ਉਹ ਪੈਦਲ ਜਾਂਦੇ ਸੀਗੇ, ਕਿੱਥੇ ਉਹ ਸਪੇਸ ਸੂਟ ਪਵਾ ਕੇ ਹੁਣ ਲੋਕਾਂ ਨੂੰ ਇਸ ਧਰਤੀ ਤੋਂ ਬਾਹਰ ਭੇਜ ਰਹੇ ਨੇ। ਸੋਚੋ ਕਿ ਜਿਹੜੀ ਗਰੀਬੀ ਹੈ ਉਹ ਤੁਹਾਡੀ ਤਕਦੀਰ ਨਹੀਂ ਹੈ, ਉਹ ਬਸ ਇੱਕ ਪੜਾਅ ਹੈ, ਉਹ ਇੱਕ ਸਮਾਂ ਹੈ, ਅਤੇ ਸਮਾਂ ਜਿਹੜਾ ਹੈ ਉਹ ਲੰਘ ਹੀ ਜਾਂਦਾ ਹੈ।

क्या बात है। सो खूबसूरत गाने, खूबसूरत गल्लां दा सिलसिला मैनूं लगदा कि हुण इत्थे शायद खत्म करन दा वेला जिहड़ा है हो चुका है, क्योंकि अगले दोस्त जिहड़े ने दिनां दे बारे बहुत तारीफ जिहड़ी है ओह रेडियो ते हुंदी है। एंड मेरे नाम दे नाल कदी जोड़िया जांदा है कि मोहित ललित, फिर कदी ललित दे नाम दे नाल मोहित जोड़िया जांदा है। पर हाँ, मेरा छोटा वड्डा भरा जिहड़ा है उस वक्त स्टूडियो विच आ चुका है, जो कि 7 to 11 तुहानूं एंटरटेन करेगा। ते बस ਜਿਵੇਂ ਇਹ ਮੇਰਾ ਪ੍ਰੋਗਰਾਮ ਸੁਣਦੇ ਆਇਆ ਅਤੇ ਇੱਦਾਂ ਪ੍ਰੋਗਰਾਮ ਵੀ ਮੈਂ ਜਾਂਦੇ ਹੁਣ ਸੁਣਨਾ। ਸੋ ਮੈਂ ਤੁਹਾਡੇ ਕੋਲ ਹੁਣ ਇਜਾਜ਼ਤ ਲਵਾਂਗਾ ਅਤੇ ਬਸ ਚੇਤੇ ਰੱਖਿਓ ਦੁਆਵਾਂ 'ਚ ਮੈਨੂੰ। ਬਾਕੀ ਆਪਾਂ ਛੇਤੀ ਮਿਲਦੇ ਹਾਂ ਅਤੇ ਇੰਜੋਏ ਕਰਦੇ ਹਾਂ ਹੁਣ ਆ ਪ੍ਰੋਗਰਾਮ ਦਾ ਆਖਰੀ ਗੀਤ। ਸੋ ਜੋ ਗੱਲਾਂ ਕੀਤੀਆਂ, ਜੋ ਮੈਂ ਮੋਟੀਵੇਟ ਕਰਨ ਦੀ ਕੋਸ਼ਿਸ਼ ਕੀਤੀਆਂ, ਉਹ ਸਿਰਫ ਗੱਲਾਂ 1 ਘੰਟੇ ਦੀਆਂ ਨਹੀਂ ਹੁੰਦੀਆਂ, ਉਹ ਤੁਹਾਡੀ ਜ਼ਿੰਦਗੀ ਨੂੰ ਚੇਂਜ ਕਰਨ ਦੀਆਂ ਹੁੰਦੀਆਂ ਨੇ। ਕਹਿੰਦੇ ਇੱਕ ਠੋਕਰ ਕਾਫੀ ਹੁੰਦੀ ਹੈ ਸਹੀ ਰਸਤੇ 'ਤੇ ਤੁਰ ਜਾਣ ਦੀ। ਸੋ ਮੈਨੂੰ ਲੱਗਦਾ ਕਿ 1 ਘੰਟਾ ਪੂਰਾ ਅਸੀਂ ਤੁਹਾਨੂੰ ਦਿੰਦੇ ਹਾਂ, ਜਿਹਦੇ ਵਿੱਚ ਆਪਾਂ ਇੰਨੀਆਂ ਸੋਹਣੀਆਂ ਗੱਲਾਂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਤੁਸੀਂ ਵੀ ਅਗਰ ਸ਼ਾਇਦ ਗਲਤੀ ਨਾਲ ਕਿਤੇ ਨੈਗੇਟਿਵ ਹੋ ਗਏ ਹੋ, ਦੁਬਾਰਾ ਫਿਰ ਖੜ੍ਹੇ ਹੋ ਜਾਓ, ਦੁਬਾਰਾ ਫਿਰ ਸਿੱਧਾ ਚੱਲਣਾ ਸ਼ੁਰੂ ਕਰ ਦਿਓ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਰਕਾਰ ਨੇ ਪਿਛਲੇ 12 ਸਾਲਾਂ ਦੌਰਾਨ ਦੇਸ਼ ਦੇ ਨੌਜਵਾਨਾਂ, ਔਰਤਾਂ ਅਤੇ ਕਿਸਾਨਾਂ ਨੂੰ ਸਮਰੱਥ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇ ਹੀ ਦਿਨ ਸਾਲ 2024 ਵਿਚ ਲਗਾਤਾਰ ਤੀਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਸੀ। ਇਨਫੋਰਸਮੈਂਟ ਡਾਇਰੈਕਟੋਰੇਟ ED ਵੱਲੋਂ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਆਗੂ ਸੰਜੀਵ ਅਰੋੜਾ ਨਾਲ ਸੰਬੰਧਿਤ ਹੈਪਟਨ ਸਕਾਈ ਰਿਐਲਿਟੀ ਲਿਮਿਟਡ ਮਨੀ ਲਾਂਡਰਿੰਗ ਮਾਮਲੇ ਵਿਚ ਪੰਜਾਬ, ਉੱਤਰ ਪ੍ਰਦੇਸ਼ ਅਤੇ ਦਿੱਲੀ NCR ਵਿਚ ਛਾਪੇਮਾਰੀ ਕੀਤੀ ਜਾ ਰਹੀ ਏ। ਅੰਤਰਰਾਸ਼ਟਰੀ ਬ੍ਰਿਕਸ ਖੇਤੀਬਾੜੀ ਸੰਮੇਲਨ ਅੱਜ ਤੋਂ ਮੱਧ ਪ੍ਰਦੇਸ਼ ਦੇ ਇੰਦੌਰ ਵਿਚ ਸ਼ੁਰੂ ਹੋ ਗਿਆ ਏ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਵਿਕਸਿਤ ਭਾਰਤ ਦਾ ਸੰਕਲਪ ਇਕ ਰਾਸ਼ਟਰੀ ਵਚਨਬੱਧਤਾ ਏ ਜਿਸ ਲਈ ਦੇਸ਼ ਦੇ ਹਰ ਨਾਗਰਿਕ ਤੇ ਸੰਸਥਾ ਦੇ ਸਹਿਯੋਗ ਦੀ ਲੋੜ ਏ। ਭਾਰਤ ਨੇ ਸੰਯੁਕਤ ਰਾਸ਼ਟਰ ਵਿਚ ਪਾਕਿਸਤਾਨ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਪਾਕਿਸਤਾਨ ਧਾਰਮਿਕ ਸ਼ਬਦਾਵਲੀ ਦੀ ਵਰਤੋਂ ਕਰਕੇ ਭਾਰਤ ਖਿਲਾਫ ਨਫ਼ਰਤ ਫੈਲਾ ਰਿਹਾ ਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 31 ਸਟਾਰਟਅਪਸ ਅਤੇ ਉਨ੍ਹਾਂ ਦੇ ਸੰਸਥਾਪਕਾਂ ਨੂੰ 1 ਕਰੋੜ ਰੁਪਏ ਤੋਂ ਵੱਧ ਦੀ ਸੀਡ ਗ੍ਰਾਂਟ ਵੰਡੀ। ਪੰਜਾਬ ਵਿਚ ਝੋਨੇ ਦੀ ਲੁਆਈ ਲਈ ਤੀਜਾ ਪੜਾਅ ਅੱਜ ਤੋਂ ਆਰੰਭ ਹੋ ਗਿਆ ਏ। ਪੰਜਾਬ ਦੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਜਲੰਧਰ ਤੇ ਲੁਧਿਆਣਾ ਤੋਂ ਦਿੱਲੀ ਤੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਚੱਲਣ ਵਾਲੀਆਂ 5 ਨਵੀਆਂ ਸੁਪਰ ਇੰਟੀਗਰਲ ਵੈਲਵੋ ਕੋਚ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

ਸੋ 7 ਤੋਂ ਲੈ ਕੇ 11 ਵਜੇ ਤੱਕ ਦਾ ਖੂਬਸੂਰਤ ਸਫ਼ਰ ਤੁਸੀਂ ਮੇਰੇ ਨਾਲ ਇੰਜੋਏ ਕਰਨਾ ਹੈ। ਸੋ ਬਹੁਤ ਚਿਰ ਬਾਅਦ ਅੱਜ ਨਾਈਟ ਦੀ ਸ਼ਿਫਟ ਦੇ ਵਿੱਚ ਤੁਹਾਡੇ ਨਾਲ ਰੂਬਰੂ ਹੋਣ ਦਾ ਮੌਕਾ ਮਿਲਿਆ ਅਤੇ ਗੱਲ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਫਿਲਮੀ ਦੁਨੀਆ ਦੇ ਬਾਰੇ। ਪ੍ਰੋਗਰਾਮ ਫਿਲਮੀ ਦੁਨੀਆ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਇੱਕ ਐਸੀ ਸ਼ਖਸੀਅਤ ਦੀ ਜਿਸਨੇ ਆਪਣੇ ਕਰੀਅਰ ਦੀ ਸ਼ੁਰੂਆਤ ਤਾਂ ਆਫਿਸ ਬੁਆਏ ਦੇ ਤੌਰ 'ਤੇ ਕੀਤੀ ਪਰ ਆਪਣੀ ਮਿਹਨਤ ਦੇ ਦਮ 'ਤੇ ਉਹ ਬਣਿਆ ਐਕਟਰ ਅਤੇ ਉਸ ਤੋਂ ਬਾਅਦ ਬਣਿਆ ਸੰਗੀਤਕਾਰ। ਸੰਗੀਤਕਾਰ ਵੀ ਐਸਾ, ਉਸ ਦੇ ਸੰਗੀਤ ਦੇ ਜਾਦੂ ਨੇ ਹਰ ਕਿਸੇ ਨੂੰ ਆਪਣਾ ਦੀਵਾਨਾ ਬਣਾ ਲਿਆ। ਇਹ ਉਸ ਦਾ ਸੰਗੀਤ ਦਾ ਜਾਦੂ ਹੀ ਸੀ ਜਿਸ ਸਦਕੇ ਉਸ ਨੂੰ ਭਾਰਤ ਦੇ ਨਾਲ ਨਾਲ ਸਰਹੱਦ ਪਾਰ ਲਹਿੰਦੇ ਵਾਲੇ ਪਾਸੇ ਵੀ ਬਹੁਤ ਮੁਹੱਬਤ ਮਿਲੀ। ਉਸ ਵੱਲੋਂ ਰਚੀ ਗਈ ਇੱਕ ਪ੍ਰਾਰਥਨਾ ਅੱਜ ਵੀ ਦੋਵਾਂ ਮੁਲਕਾਂ ਦੇ ਸਕੂਲਾਂ ਦੇ ਵਿੱਚ ਹਰ ਸਵੇਰੇ ਗਾਈ ਜਾਂਦੀ ਹੈ। ਸੰਗੀਤ ਦੇ ਇਸ ਮਹਾਨ ਜਾਦੂਗਰ ਦਾ ਨਾਮ ਹੈ ਵਸੰਤ ਦੇਸਾਈ। 9 ਜੂਨ 1912 ਨੂੰ ਅੱਜ ਹੀ ਦੇ ਦਿਨ ਜਨਮੇ ਵਸੰਤ ਦੇਸਾਈ ਨੇ ਭਾਰਤੀ ਸ਼ਾਸਤਰੀ ਸੰਗੀਤ ਨੂੰ ਫਿਲਮੀ ਸੰਗੀਤ ਦੇ ਨਾਲ ਇਸ ਤਰ੍ਹਾਂ ਜੋੜਿਆ ਕਿ ਉਹਨਾਂ ਦੀ ਹਰ ਇੱਕ ਰਚਨਾ ਇੱਕ ਮਿਸਾਲ ਬਣ ਗਈ। ਅੱਜ ਅਸੀਂ ਉਹਨਾਂ ਦੇ ਜਨਮ ਦਿਵਸ 'ਤੇ ਜਾਣਾਂਗੇ ਉਹਨਾਂ ਦੇ ਫਿਲਮੀ ਸਫ਼ਰ ਅਤੇ ਜ਼ਿੰਦਗੀ ਦੇ ਬਾਰੇ, ਪਰ ਉਸ ਤੋਂ ਪਹਿਲਾਂ ਸੁਣਦੇ ਹਾਂ ਵਸੰਤ ਦੇਸਾਈ ਜੀ ਦੇ ਸੰਗੀਤ ਦੇ ਵਿੱਚ ਸਜਿਆ ਫਿਲਮ 2 ਆਖੇ 12 ਹਾਂ ਦਾ ਇਹ ਸਦਾਬਹਾਰ ਗੀਤ, ਜਿਸ ਨੂੰ ਭਰਤ ਬਿਆਸ ਵੱਲੋਂ ਲਿਖਿਆ ਅਤੇ ਲਤਾ ਮੰਗੇਸ਼ਕਰ ਦੀ ਸੁਰੀਲੀ ਆਵਾਜ਼ ਵਿੱਚ ਗਾਇਆ ਗਿਆ। ਆਓ ਸੁਣਦੇ ਹਾਂ ਗੀਤ ਅਤੇ ਇਸ ਗੀਤ ਤੋਂ ਬਾਅਦ ਹੋਣਗੀਆਂ ਵਸੰਤ ਦੇਸਾਈ ਦੇ ਜ਼ਿੰਦਗੀ ਦੇ ਨਾਲ ਜੁੜੀਆਂ ਦਿਲਚਸਪ ਗੱਲਾਂ ਬਾਤਾਂ।

ਵਾਕੀ ਵਾਕੀ ਇਸ ਪ੍ਰਾਰਥਨਾ ਨੂੰ ਸੁਣ ਕੇ ਤਾਂ ਤੁਹਾਡੀਆਂ ਸਭ ਦੀਆਂ ਯਾਦਾਂ ਜਿਹੜੀਆਂ ਤਾਜ਼ੀਆਂ ਹੋ ਗਈਆਂ ਹੋਣਗੀਆਂ। ਵਾਕਈ ਕੁਝ ਗੀਤ ਅਜਿਹੇ ਹੁੰਦੇ ਨੇ ਜਿਨ੍ਹਾਂ 'ਤੇ ਬਦਲਦੇ ਹੋਏ ਵਕਤ ਦਾ ਵੀ ਅਸਰ ਨਹੀਂ ਪੈਂਦਾ, ਉਹ ਹਮੇਸ਼ਾ ਤਰੋ ਤਾਜ਼ਾ ਰਹਿੰਦੇ ਨੇ।

ਵਸੰਤ ਦੇਸਾਈ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਆਫਿਸ ਬੁਆਏ ਦੇ ਤੌਰ ਤੋਂ ਕੀਤੀ। ਫਿਰ ਉਹਨਾਂ ਨੂੰ 1930 ਦੇ ਵਿੱਚ ਇੱਕ ਸਾਇਲੈਂਟ ਫਿਲਮ ਖੰਜਰ ਦੇ ਵਿੱਚ ਐਕਟਿੰਗ ਕਰਨ ਦਾ ਮੌਕਾ ਮਿਲਿਆ, ਪਰ ਉਹਨਾਂ ਨੂੰ ਅਸਲੀ ਪਛਾਣ 1934 ਦੀ ਫਿਲਮ ਅੰਮ੍ਰਿਤ ਮੰਥਨ ਦੇ ਗੀਤ ਬਰਸਣ ਲਗਨ ਲੱਗੀ ਇਸ ਤੋਂ ਮਿਲੀ, ਜੋ ਕਿ ਗੀਤ ਬਹੁਤ ਜ਼ਿਆਦਾ ਮਕਬੂਲ ਹੋਇਆ। ਅਤੇ ਉਸ ਤੋਂ ਬਾਅਦ ਵਸੰਤ ਦੇਸਾਈ ਦੀ ਜ਼ਿੰਦਗੀ ਦੀ ਜਿਹੜੀ ਗੱਡੀ ਹੈ ਉਹ ਟਰੈਕ 'ਤੇ ਆ ਗਈ, ਅਤੇ ਉਸ ਤੋਂ ਬਾਅਦ ਉਹਨਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ, ਅਤੇ ਇੱਕ ਤੋਂ ਬਾਅਦ ਇੱਕ ਫਿਲਮਾਂ ਦੇ ਵਿੱਚ ਜਿਹੜਾ ਆ ਉਹਨਾਂ ਦਾ ਸੰਗੀਤ ਗੂੰਜਦਾ ਰਿਹਾ, ਅਤੇ ਉਸ ਤੋਂ ਬਾਅਦ ਫਿਲਮੀ ਜਗਤ ਦਾ ਉਹ ਸਿਤਾਰਾ ਬਣੇ ਜਿੱਥੇ ਤੱਕ ਪਹੁੰਚਣਾ ਅੱਜ ਸਭ ਦਾ ਸੁਪਨਾ ਹੈ।

102.7 FM ਰੇਨਬੋ ਤੇ ਤੁਸੀਂ ਪ੍ਰੋਗਰਾਮ ਫਿਲਮੀ ਦੁਨੀਆ ਦਾ ਆਨੰਦ ਮਾਣ ਰਹੇ ਹੋ ਆਪਣੇ ਦੋਸਤ ਲਲਿਤ ਦੇ ਨਾਲ। ਤੇ ਗੱਲ ਚੱਲ ਰਹੀ ਹੈ ਸੰਗੀਤ ਦੇ ਜਾਦੂਗਰ ਬਸੰਤ ਦੇਸਾਈ ਸਾਹਿਬ ਦੀ। ਬਸੰਤ ਦੇਸਾਈ ਸਾਹਿਬ ਦੀਆਂ ਧੁਨਾਂ ਵਿੱਚ ਭਾਰਤੀ ਸ਼ਾਸਤਰੀ ਸੰਗੀਤ ਦੀ ਡੂੰਘਾਈ ਅਤੇ ਲੋਕ ਸੰਗੀਤ ਦੀ ਮਿਠਾਸ ਵੇਖਣ ਨੂੰ ਮਿਲਦੀ ਹੈ। ਉਹਨਾਂ ਦੇ ਗੀਤ ਸਮੇਂ ਦੀ ਕਸੋਟੀ 'ਤੇ ਬਹੁਤ ਖਰੇ ਉਤਰੇ ਔਰ ਬਸੰਤ ਦੇਸਾਈ ਜੀ ਨੇ ਬਾਕਾਇਦਾ ਸੰਗੀਤ ਦੀ ਤਾਲੀਮ ਹਾਸਲ ਕੀਤੀ ਉਸਤਾਦ ਆਲਮ ਖਾਨ ਅਤੇ ਉਸਤਾਦ ਇਨਾਇਤ ਖਾਨ ਤੋਂ। ਅਤੇ ਬਾਕੀ ਜਦੋਂ ਇਹੋ ਜਿਹੇ ਉਸਤਾਦਾਂ ਤੋਂ ਬੰਦਾ ਸਿੱਖਦਾ ਹੈ ਅਤੇ ਉਹਦੇ ਵਿੱਚ ਜ਼ਰੂਰ ਉਹ ਉਸਤਾਦਾਂ ਵਾਲੇ ਗੁਣ ਜਿਹੜੇ ਜ਼ਰੂਰ ਆਉਂਦੇ ਨੇ। ਤਕਰੀਬਨ 4 ਸਾਲ ਤੱਕ ਬਸੰਤ ਦੇਸਾਈ ਜੀ ਨੇ ਮਰਾਠੀ ਨਾਟਕ ਦੇ ਲਈ ਸੰਗੀਤ ਤਿਆਰ ਕੀਤਾ ਔਰ ਮਰਾਠੀ ਨਾਟਕ ਦੇ ਲਈ ਸੰਗੀਤ ਦਿੰਦੇ ਰਹੇ। 1942 ਦੇ ਵਿੱਚ ਉਹਨਾਂ ਨੇ ਫਿਲਮ ਸ਼ੋਭਾ ਤੋਂ ਬਤੌਰ ਸੰਗੀਤਕਾਰ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਬਸ ਫਿਰ ਉਸ ਤੋਂ ਬਾਅਦ ਉਹਨਾਂ ਦੇ ਸੰਗੀਤ ਦਾ ਜਾਦੂ ਜਿਹੜਾ ਹੈ ਉਹ ਚੱਲਦਾ ਗਿਆ। ਆਓ ਸੁਣਦੇ ਹਾਂ ਅਗਲਾ ਖੂਬਸੂਰਤ ਗੀਤ ਗੁੱਡੀ ਫਿਲਮ ਦੇ ਵਿੱਚੋਂ ਅਤੇ ਮਿਲਦੇ ਹਾਂ ਇਸ ਗੀਤ ਤੋਂ ਬਾਅਦ ਬਸੰਤ ਦੇਸਾਈ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਦਿਲਚਸਪ ਗੱਲਬਾਤਾਂ ਦੇ ਨਾਲ।

102.7 FM Rainbow ਤੇ ਪ੍ਰੋਗਰਾਮ ਫਿਲਮੀ ਦੁਨੀਆ ਦਾ ਆਨੰਦ ਮਾਣ ਰਹੇ ਹਾਂ ਆਪਣੇ ਦੋਸਤ ਲਲਿਤ ਦੇ ਨਾਲ ਤੇ ਗੱਲ ਕਰ ਰਹੇ ਹਾਂ ਸੰਗੀਤ ਦੇ ਜਾਦੂਗਰ ਵਸੰਤ ਦੇਸਾਈ ਸਾਹਿਬ ਦੀ। ਗੀਤ ਤੋਂ ਪਹਿਲਾਂ ਮੈਂ ਗੱਲ ਕਰ ਰਿਹਾ ਸੀ ਕਿ 1942 ਦੇ ਵਿੱਚ ਆਈ ਫਿਲਮ ਸ਼ੋਭਾ ਤੋਂ ਬਤੌਰ ਸੰਗੀਤਕਾਰ ਵਸੰਤ ਦੇਸਾਈ ਸਾਹਿਬ ਨੇ ਆਪਣੇ ਸੰਗੀਤਕ ਕਰੀਅਰ ਦੀ ਸ਼ੁਰੂਆਤ ਕੀਤੀ। ਹਾਲਾਂਕਿ ਫਿਲਮ ਸ਼ੋਭਾ ਦੀ ਅਸਫਲਤਾ ਦੇ ਕਾਰਨ ਵਸੰਤ ਦੇਸਾਈ ਜੀ ਨੂੰ ਇੱਕ ਸੰਗੀਤਕਾਰ ਦੇ ਤੌਰ 'ਤੇ ਆਪਣੀ ਪਛਾਣ ਜਿਹੜੀ ਆ ਉਹ ਉਸ ਲੈਵਲ ਤੱਕ ਨਹੀਂ ਮਿਲ ਪਾਈ। ਪਰ 1943 ਦੇ ਵਿੱਚ ਜਦੋਂ ਵੀ ਸ਼ਾਂਤਾਰਾਮ ਜੀ ਸ਼ਕੁੰਤਲਾ ਫਿਲਮ ਜਦੋਂ ਉਹਨਾਂ ਨੇ ਬਣਾਈ ਤਾਂ ਉਸ ਵਕਤ ਉਹ ਇੱਕ ਸੰਗੀਤਕਾਰ ਦੀ ਤਲਾਸ਼ ਦੇ ਵਿੱਚ ਸਨ ਅਤੇ ਉਹਨਾਂ ਨੇ ਇਸ ਦੇ ਲਈ ਵਸੰਤ ਦੇਸਾਈ ਸਾਹਿਬ ਨੂੰ ਚੁਣਿਆ। ਔਰ

ਬਸੰਤ ਦੇਸਾਈ ਨੇ ਲਤਾ ਮੰਗੇਸ਼ਕਰ, ਮੰਨਾ ਡੇ, ਮਹਿੰਦਰ ਕਪੂਰ ਅਤੇ ਕਈ ਹੋਰ ਮਹਾਨ ਗਾਇਕਾਂ ਦੇ ਨਾਲ ਕੰਮ ਕੀਤਾ ਔਰ ਬਸੰਤ ਦੇਸਾਈ ਨੇ ਤਕਰੀਬਨ 4 ਦਸ਼ਕ ਤੱਕ ਸੰਗੀਤ ਜਗਤ ਦੀ ਦੁਨੀਆ ਦੇ ਵਿੱਚ ਆਪਣਾ ਯੋਗਦਾਨ ਦਿੱਤਾ। ਬਸੰਤ ਦੇਸਾਈ ਦਾ ਮੰਨਣਾ ਸੀ ਕਿ ਸੰਗੀਤ ਜਿਹੜਾ ਹੈ ਲੋਕਾਂ ਨੂੰ ਜੋੜਨ ਦੀ ਸਭ ਤੋਂ ਵੱਡੀ ਤਾਕਤ ਰੱਖਦਾ ਹੈ। ਸ਼ਾਇਦ ਇਸੇ ਕਰਕੇ ਹੀ ਬਸੰਤ ਦੇਸਾਈ ਦੇ ਗੀਤ ਹਮੇਸ਼ਾ ਲੋਕਾਂ ਨੂੰ ਪਸੰਦ ਆਏ ਸਨ ਤੇ ਆਉਂਦੇ ਰਹਿਣਗੇ। ਤੇ ਉਹਨਾਂ ਨੇ ਹਿੰਦੀ ਫਿਲਮਾਂ ਤੋਂ ਇਲਾਵਾ ਮਰਾਠੀ ਫਿਲਮਾਂ ਦੇ ਵਿੱਚ ਵੀ ਆਪਣਾ ਸੰਗੀਤ ਦਿੱਤਾ, ਜਿਨ੍ਹਾਂ ਵਿੱਚੋਂ ਤਕਰੀਬਨ ਸਾਰੀਆਂ ਫਿਲਮਾਂ ਹਿੱਟ ਸਾਬਿਤ ਹੋਈਆਂ। ਆਖਿਰ 22 ਦਸੰਬਰ 1975 ਨੂੰ ਸੰਗੀਤ ਜਗਤ ਦਾ ਇਹ ਮਹਾਨ ਜਾਦੂਗਰ ਸਾਨੂੰ ਸਭ ਨੂੰ ਅਲਵਿਦਾ ਕਹਿ ਗਿਆ ਤੇ ਆਪਣੇ ਪਿੱਛੇ ਛੱਡ ਗਿਆ ਉਹ ਮਹਾਨ ਸੰਗੀਤ ਜਿਸ ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਏਗਾ। ਬਸੰਤ ਦੇਸਾਈ ਸਾਹਿਬ ਸਿਰਫ ਇੱਕ ਸੰਗੀਤਕਾਰ ਹੀ ਨਹੀਂ, ਉਹ ਅਜਿਹੇ ਕਲਾਕਾਰ ਸਨ ਜਿਨ੍ਹਾਂ ਲਈ ਸੰਗੀਤ ਇੱਕ ਇਬਾਦਤ ਸੀ। ਉਹਨਾਂ ਦੀਆਂ ਧੁਨਾਂ ਵਿੱਚ ਭਾਰਤੀ ਮਿੱਟੀ ਦੀ ਖੁਸ਼ਬੂ, ਰਾਗਾਂ ਵਿੱਚ ਗੰਭੀਰਤਾ ਅਤੇ ਲੋਕ ਸੰਗੀਤ ਦੀ ਸਾਦਗੀ ਝਲਕਦੀ ਰਹੇਗੀ। ਤੇ ਆਓ ਹੁਣ ਸੁਣਦੇ ਹਾਂ 1971 ਦੇ ਵਿੱਚ ਆਈ ਇਹ ਸਭ ਤੋਂ ਹਿੱਟ ਫਿਲਮ ਦਾ ਖੂਬਸੂਰਤ ਗੀਤ। ਖਾਸ ਕਰਕੇ ਇਹ ਖੂਬਸੂਰਤ ਜਿਹੜਾ ਗੀਤ ਮੈਂ ਪਲੇ ਕਰਨ ਜਾ ਰਿਹਾ, ਇਹ ਗੀਤ ਦੇ ਨਾਲ ਵੀ ਤੁਹਾਡੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਣਗੀਆਂ। ਜਾਂ ਫਿਰ ਜਿਹੜੇ ਬੱਚੇ ਅੱਜ ਵੀ ਸਵੇਰੇ ਸਕੂਲ ਦੇ ਵਿੱਚ ਮਾਰਨਿੰਗ ਅਸੈਂਬਲੀ ਦੇ ਵੇਲੇ ਪ੍ਰਾਰਥਨਾ ਕਰਦੇ ਨੇ, ਉਹਨਾਂ ਨੂੰ ਵੀ ਇਹ ਪ੍ਰਾਰਥਨਾ ਜ਼ਰੂਰ ਯਾਦ ਹੋਏਗੀ, ਆਉਂਦੀ ਹੋਏਗੀ। ਜੇਕਰ ਤੁਹਾਨੂੰ ਵੀ ਇਹ ਪ੍ਰਾਰਥਨਾ ਯਾਦ ਹੈ ਜਾਂ ਆਉਂਦੀ ਹੈ ਤਾਂ ਤੁਸੀਂ ਵੀ ਇਸ ਗੀਤ ਦੇ ਨਾਲ ਗੁਣਗੁਣਾ ਸਕਦੇ ਹੋ।

102.7 FM Rainbow 102.7 MHz ਦੇ ਨਾਲ ਨਾਲ ਨਿਊਜ਼ ਔਨ AIR ਐਪ ਤੇ ਵੀ ਪ੍ਰੋਗਰਾਮ ਦਾ ਤੁਸੀਂ ਆਨੰਦ ਮਾਣ ਰਹੇ ਹੋ ਤੇ ਪ੍ਰੋਗਰਾਮ ਚੱਲ ਰਿਹਾ ਹੈ ਫਿਲਮੀ ਦੁਨੀਆ ਔਰ ਫਿਲਮੀ ਦੁਨੀਆ ਦੇ ਵਿੱਚ ਗੱਲਬਾਤ ਹੁੰਦੀ ਹੈ ਫਿਲਮੀ ਸਿਤਾਰਿਆਂ ਦੀ ਫਿਲਮ ਜਗਤ ਦੀਆਂ ਖਾਸ ਸ਼ਖਸੀਅਤਾਂ ਦੀ ਤੇ ਹੁਣ ਅਸੀਂ ਗੱਲ ਕਰਨ ਜਾ ਰਹੇ ਹਾਂ ਬਾਲੀਵੁੱਡ ਦੇ ਉਸ ਮਸ਼ਹੂਰ ਸ਼ਾਇਰ ਗੀਤਕਾਰ ਦੀ ਜਿਸ ਦੀ ਕਲਮ 'ਚ ਬਹੁਤ ਸਾਰੇ ਸੁਪਰਹਿੱਟ ਗੀਤ ਨਿਕਲੇ ਔਰ ਹਿੰਦੀ ਫਿਲਮ ਜਗਤ ਦਾ ਉਹ ਮਹਾਨ ਗੀਤਕਾਰ ਜਿਸਨੇ ਆਪਣੇ ਸ਼ਬਦਾਂ ਨਾਲ ਲੱਖਾਂ ਦਿਲਾਂ ਨੂੰ ਛੋਇਆ ਅਤੇ ਇੱਕ ਅਜਿਹਾ ਗੀਤਕਾਰ ਜਿਹਦੇ ਬਾਰੇ ਅਕਸਰ ਹੀ ਕਿਹਾ ਜਾਂਦਾ ਸੀ ਕਿ ਅਸਦ ਕੋ ਤੁਮ ਨਹੀਂ ਪਹਿਚਾਨਤੇ ਤਾਜੁਬ ਹੈ ਉਸੇ ਤੋਂ ਸ਼ਹਿਰ ਕਾ ਹਰ ਸ਼ਖਸ ਜਾਣਤਾ ਹੋਗਾ ਜੀ ਹਾਂ ਦੋਸਤੋ ਗੱਲ ਕਰਨ ਜਾ ਰਹੇ ਹਾਂ ਮਸ਼ਹੂਰ ਗੀਤਕਾਰ ਅਸਦੁੱਲਾ ਖਾਨ ਯਾਨੀ ਕਿ ਸਭ ਦੇ ਚਹੇਤੇ ਅਸਦ ਭੋਪਾਲੀ ਜੀ ਦੀ ਜੀ ਹਾਂ ਅਸਦ ਭੋਪਾਲੀ ਉਹ ਮਹਾਨ ਗੀਤਕਾਰ ਜਿਸਨੇ ਹਿੰਦੀ ਸਿਨੇਮਾ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਭੋਪਾਲ ਵਿੱਚ ਜਨਮੇ ਅਸਦੁੱਲਾ ਖਾਨ ਨੂੰ ਬਚਪਨ ਤੋਂ ਹੀ ਸ਼ਾਇਰੀ ਦਾ ਸ਼ੌਂਕ ਰਿਹਾ ਔਰ ਇਸੇ ਸ਼ਾਇਰੀ ਦੇ ਸ਼ੌਂਕ ਨੇ ਉਹਨਾਂ ਨੂੰ ਬਣਾਇਆ ਸ਼ਬਦਾਂ ਦਾ ਜਾਦੂਗਰ ਅੱਜ ਅਸਦ ਜੀ ਦੀ ਡੈਥ ਐਨੀਵਰਸਰੀ 'ਤੇ ਜਾਣਾਂਗੇ ਉਹਨਾਂ ਦੇ ਫਿਲਮੀ ਸਫ਼ਰ ਔਰ ਉਹਨਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਦਿਲਚਸਪ ਗੱਲਾਂ ਬਾਤਾਂ ਔਰ ਨਾਲ ਦੀ ਨਾਲ ਕੁਝ ਇੰਟਰਸਟਿੰਗ ਫੈਕਟ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ ਇਸ ਗੀਤ ਨੂੰ ਸੁਣਦੇ ਹਾਂ ਅਤੇ ਉਹਨਾਂ ਦੇ ਬਾਰੇ ਗੱਲਾਂ ਬਾਤਾਂ ਕਰਦੇ ਹਾਂ

ਅਸਦ ਭੋਪਾਲੀ ਜੀ ਨੂੰ ਅਸਲੀ ਪਛਾਣ ਬੀ ਆਰ ਚੋਪੜਾ ਦੀ ਫਿਲਮ ਅਫਸਾਨਾ ਦੇ ਗੀਤਾਂ ਤੋਂ ਮਿਲੀ ਔਰ ਫਿਲਮ ਦੇ ਤਕਰੀਬਨ ਸਾਰੇ ਹੀ ਗੀਤ ਬਹੁਤ ਮਕਬੂਲ ਹੋਏ ਔਰ ਇਸ ਦੇ ਨਾਲ ਹੀ ਉਹਨਾਂ ਦਾ ਨਾਂ ਬਾਲੀਵੁੱਡ ਦੇ ਮਸ਼ਹੂਰ ਗੀਤਕਾਰਾਂ ਦੇ ਵਿੱਚ ਸ਼ਾਮਿਲ ਹੋ ਗਿਆ ਪਰ ਜਿਸ ਹਿਸਾਬ ਦੇ ਨਾਲ ਫਿਲਮ ਅਫਸਾਨਾ ਦੇ ਗੀਤ ਹਿੱਟ ਹੋਏ ਉਸ ਮੁਕਾਬਲੇ ਅਸਦ ਜੀ ਨੂੰ ਫਿਲਮੀ ਦੁਨੀਆਂ ਦੇ ਵਿੱਚ ਜਿਹੜਾ ਆ ਉਹ ਕੰਮ ਨਹੀਂ ਮਿਲ ਰਿਹਾ ਸੀ ਔਰ ਇਸ ਦਾ ਮੁੱਖ ਕਾਰਨ ਇਹ ਸੀ ਕਿ ਉਸ ਵਕਤ ਉਹਨਾਂ ਤੋਂ ਪਹਿਲਾਂ ਹਿੰਦੀ ਸਿਨੇਮਾ ਦੇ ਵਿੱਚ ਸ਼ਕੀਲ ਬਦਾਯੂਨੀ ਸ਼ੈਲੇਂਦਰ ਹਸਰਤ ਜੈਪੁਰੀ ਸਾਹਰ ਲੁਧਿਆਨਵੀ ਅਤੇ ਮਜ਼ਰੂ ਸੁਲਤਾਨਪੁਰੀ ਅਤੇ ਨਾਲ ਨਾਲ ਰਾਜਿੰਦਰ ਕਿਸ਼ਨ ਪ੍ਰੇਮ ਧਵਨ ਜਾਨਿਸਾਰ ਅਖਤਰ ਵਰਗੇ ਮਹਾਨ ਗੀਤਕਾਰ ਇੱਕ ਤੋਂ ਬਾਅਦ ਇੱਕ ਖੂਬਸੂਰਤ ਗੀਤ ਲਿਖਦੇ ਜਾ ਰਹੇ ਸਨ ਸੋ ਅਜਿਹੇ ਮਹਾਨ ਗੀਤਕਾਰਾਂ ਦੇ ਵਿੱਚ ਆਪਣਾ ਨਾਮ ਬਣਾਉਣ ਦੇ ਲਈ ਅਸਦ ਭੋਪਾਲੀ ਜੀ ਨੂੰ ਜਿਹੜਾ ਬਹੁਤ ਜ਼ਿਆਦਾ ਮਿਹਨਤ ਕਰਨੀ ਪਈ ਪਰ ਆਪਣਾ ਨਾਮ ਬਣਾਉਣ ਦੇ ਵਿੱਚ ਉਹ ਕਾਮਯਾਬ ਹੋ ਗਏ

ਵਾਕੀ ਵਾਕੀ ਅਜਿਹੀ ਕਲਮ ਦੇ ਵਿੱਚੋਂ ਇਹ ਗੀਤ ਨਿਕਲਿਆ ਔਰ ਇਹ ਗੀਤ ਸਦਾ ਬਾਹਰ ਹੋ ਗਏ। ਸੋ ਇਹ ਕਲਮ ਸੀ ਅਸਦ ਭੋਪਾਲੀ ਸਾਹਿਬ ਦੀ। ਸੋ ਅਸਦ ਭੋਪਾਲੀ ਜੀ ਨੂੰ 1963 ਦੀ ਫਿਲਮ ਪਾਰਸ ਮਨੀ ਦੇ ਵਿੱਚ ਗੀਤ ਲਿਖਣ ਦਾ ਮੌਕਾ ਮਿਲਦਾ ਹੈ ਅਤੇ ਇਸ ਫਿਲਮ ਦੇ ਸੰਗੀਤ ਦੇ ਲਈ ਲਕਸ਼ਮੀਕਾਂਤ ਪਿਆਰੇ ਲਾਲ ਦੀ ਨਵੀਂ ਸੰਗੀਤਕ ਜੋੜੀ ਨੂੰ ਵੀ ਮੌਕਾ ਦਿੱਤਾ ਜਾਂਦਾ ਹੈ। ਅਤੇ ਜਦੋਂ ਇਹ ਫਿਲਮ ਰਿਲੀਜ਼ ਹੋਈ ਤਾਂ ਨਾ ਸਿਰਫ ਇਸ ਫਿਲਮ ਦਾ ਗੀਤ ਸੰਗੀਤ ਬਲਕਿ ਇਹ ਫਿਲਮ ਆਪਣੇ ਬਿਹਤਰੀਨ ਗੀਤਾਂ ਕਰਕੇ ਵੀ ਸੁਪਰ ਡੂਪਰ ਹਿੱਟ ਸਾਬਤ ਹੋਈ ਔਰ ਫਿਲਮ ਦੇ ਗੀਤ ਅੱਜ ਵੀ ਲੋਕਾਂ ਦੇ ਦਿਲੋਂ ਦਿਮਾਗ ਉੱਪਰ ਛਾਏ ਹੋਏ ਨੇ, ਜਿਨ੍ਹਾਂ ਵਿੱਚੋਂ ਹੱਸਦਾ ਹੋਇਆ ਨੂਰਾਨੀ ਚਿਹਰਾ ਔਰ ਵੋ ਜਬ ਯਾਦ ਆਏ ਬਹੁਤ ਯਾਦ ਆਏ। ਸੋ ਪਾਰਸਮਨੀ ਦੀ ਸਫਲਤਾ ਤੋਂ ਬਾਅਦ 1965 ਦੇ ਵਿੱਚ ਫਿਲਮ ਹਮ ਸਭ ਉਸਤਾਦ ਹੈ ਵਿੱਚ ਵੀ ਲਕਸ਼ਮੀਕਾਂਤ ਪਿਆਰੇਲਾਲ ਅਤੇ ਅਸਦ ਭੋਪਾਲੀ ਜੀ ਦੀ ਜੋੜੀ ਨੇ ਕਮਾਲ ਕਰ ਦਿੱਤਾ ਔਰ ਇਸ ਫਿਲਮ ਦੇ ਸਾਰੇ ਹੀ ਗੀਤ ਬਹੁਤ ਜ਼ਿਆਦਾ ਪਸੰਦ ਕੀਤੇ ਗਏ। ਔਰ ਜਿੱਦਾਂ ਕਿ ਮੈਂ ਪਹਿਲਾਂ ਗੱਲ ਕੀਤੀ ਸੀਗੀ 1960 ਦੇ ਦਸ਼ਕ ਦੇ ਵਿੱਚ ਉਸ ਸਮੇਂ ਸ਼ੈਲੇਂਦਰ ਸਾਹਿਬ, ਸਾਹਿਰ ਲੁਧਿਆਨਵੀ, ਮਜਰੂ ਸੁਲਤਾਨਪੁਰੀ, ਰਜਿੰਦਰ ਕਿਸ਼ਨ ਅਤੇ ਹਸਰਤ ਜੈਪੁਰੀ ਵਰਗੇ ਮਹਾਨ ਗੀਤਕਾਰਾਂ ਦੇ ਵਿੱਚ ਆਪਣੇ ਆਪ ਨੂੰ ਸਾਬਤ ਕਰਨਾ ਔਰ ਆਪਣੇ ਆਪ ਨੂੰ ਇੱਕ ਵੱਖਰਾ ਮੁਕਾਮ ਦੇਣਾ ਔਰ ਸਾਰਿਆਂ ਨੂੰ ਆਪਣਾ ਮੁਰੀਦ ਬਣਾਉਣਾ ਇਹ ਬਹੁਤ ਵੱਡੀ ਗੱਲ ਸੀ ਜਿਹੜੀ ਕਿ ਅਸਦ ਭੋਪਾਲੀ ਜੀ ਨੂੰ ਸਾਰਿਆਂ ਤੋਂ ਅਲੱਗ ਕਰਦੀ ਸੀ। ਆਓ ਸੁਣਦੇ ਹਾਂ ਫਿਲਮ ਪਾਰਸਮਨੀ ਦਾ ਖੂਬਸੂਰਤ ਗੀਤ।

ਭਾਵੇਂ ਹੀ ਅਸਦ ਜੀ ਅੱਜ ਸਾਡੇ ਵਿੱਚ ਨਹੀਂ ਨੇ ਪਰ ਉਹ ਆਪਣੇ ਚਾਹਣ ਵਾਲਿਆਂ ਦੇ ਦਿਲਾਂ ਦੇ ਵਿੱਚ ਆਪਣੇ ਗੀਤਾਂ ਦੇ ਜ਼ਰੀਏ ਹਮੇਸ਼ਾ ਜ਼ਿੰਦਾ ਰਹਿਣਗੇ ਬਾਕੀ ਕਲਾਕਾਰ ਕਹਿੰਦੇ ਨੇ ਕਦੇ ਮਰਦਾ ਨਹੀਂ ਹੁੰਦਾ ਆਪਣੀ ਕਲਾਕਾਰੀ ਦੇ ਜ਼ਰੀਏ ਆਪਣੇ ਉਹਨਾਂ ਗੀਤਾਂ ਦੇ ਜ਼ਰੀਏ ਆਪਣੀ ਉਸ ਲੇਖਣੀ ਦੇ ਜ਼ਰੀਏ ਉਹ ਹਮੇਸ਼ਾ ਆਪਣੇ ਚਾਹਣ ਵਾਲਿਆਂ ਦੇ ਦਿਲਾਂ ਦੇ ਵਿੱਚ ਜਿਉਂਦਾ ਰਹਿੰਦਾ ਹੈ ਔਰ ਜਿਉਂਦਾ ਰਹਿੰਦਾ ਹੈ ਔਰ ਸਦੀਵੀ ਉਹਦੇ ਗੀਤਾਂ ਨੂੰ ਪਿਆਰ ਕੀਤਾ ਜਾਂਦਾ ਹੈ।

ਮੇਰਾ ਸਾਇਆ ਮੂਵੀ ਦਾ ਇਹ ਗੀਤ ਬਹੁਤ ਜ਼ਿਆਦਾ ਮਕਬੂਲ ਹੋਇਆ ਅਤੇ ਉਸ ਤੋਂ ਬਾਅਦ ਜਿਹੜਾ ਆ ਰਾਜ ਖੋਸਲਾ ਜੀ ਨੇ ਬਹੁਤ ਸਾਰੀਆਂ ਹਿੱਟ ਫਿਲਮਾਂ ਦੇ ਵਿੱਚ ਜਿਹੜਾ ਆ ਕੰਮ ਕੀਤਾ ਔਰ ਉਹਨਾਂ ਦੀਆਂ ਫਿਲਮਾਂ ਦੀ ਖਾਸੀਅਤ ਸੀ ਮਜ਼ਬੂਤ ਕਹਾਣੀ ਖੂਬਸੂਰਤ ਗੀਤ ਅਤੇ ਜਿਹੜੇ ਇਮੋਸ਼ਨਸ ਉਹ ਪਰਦੇ 'ਤੇ ਦਿਖਾਉਂਦੇ ਸੀ ਉਹ ਬਾ ਕਮਾਲ ਹੁੰਦੇ ਸਨ ਰਾਜ ਖੋਸਲਾ ਨੇ ਬਹੁਤ ਸਾਰੇ ਨਵੇਂ ਕਲਾਕਾਰਾਂ ਨੂੰ ਮੌਕਾ ਦਿੱਤਾ ਅਤੇ ਕਈ ਸਿਤਾਰਿਆਂ ਦੇ ਕਰੀਅਰ ਨੂੰ ਨਵੀਂ ਉਡਾਨ ਦਿੱਤੀ ਉਹਨਾਂ ਦੀਆਂ ਫਿਲਮਾਂ ਵਿੱਚ ਸੰਗੀਤ ਸਿਰਫ ਗੀਤ ਨਹੀਂ ਹੁੰਦੇ ਸਨ ਸਗੋਂ ਇੱਕ ਕਹਾਣੀ ਅਤੇ ਇੱਕ ਬਹੁਤ ਹੀ ਇੰਟਰਸਟਿੰਗ ਔਰ ਬਹੁਤ ਹੀ ਇੰਪੋਰਟੈਂਸ ਜਿਹੜਾ ਉਸ ਪਾਰਟ ਨੂੰ ਦਿੱਤਾ ਜਾਂਦਾ ਸੀ ਮਹੱਤਵਪੂਰਨ ਹਿੱਸੇ ਨੂੰ ਜ਼ਿਆਦਾ ਉਜਾਗਰ ਕੀਤਾ ਜਾਂਦਾ ਸੀ ਔਰ 1999 ਦੇ ਵਿੱਚ ਆਈ ਫਿਲਮ ਨਕਾਬ ਉਹਨਾਂ ਦੇ ਕਰੀਅਰ ਦੀ ਆਖਰੀ ਫਿਲਮ ਸਾਬਤ ਹੁੰਦੀ ਹੈ ਅਤੇ ਔਰ ਉਹਨਾਂ ਨੇ ਤਕਰੀਬਨ 3 ਦਸ਼ਕ ਦੇ ਲੰਬੇ ਕਰੀਅਰ ਦੇ ਦੌਰਾਨ ਤਕਰੀਬਨ 27 ਫਿਲਮਾਂ ਦੇ ਵਿੱਚ ਨਿਰਦੇਸ਼ਨ ਕੀਤਾ ਔਰ 9 ਜੂਨ 1991 ਨੂੰ ਅੱਜ ਹੀ ਦੇ ਦਿਨ ਰਾਜ ਖੋਸਲਾ ਜੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਕੇ ਪਰ ਉਹਨਾਂ ਦੀਆਂ ਫਿਲਮਾਂ ਅਤੇ ਉਹਨਾਂ ਨਾਲ ਜੁੜੀਆਂ ਹੋਈਆਂ ਯਾਦਾਂ ਅੱਜ ਵੀ ਸਾਡੇ ਸਭ ਦੇ ਦਿਲਾਂ ਦੇ ਵਿੱਚ ਹਮੇਸ਼ਾ ਜਿਹੜਾ ਉਹ ਰਹਿਣਗੀਆਂ ਔਰ ਇਸੇ ਤਰ੍ਹਾਂ ਹੀ ਅਸੀਂ ਇਸ ਆਪਣੇ ਮਹਿਬੂਬ ਨਿਰਦੇਸ਼ਕ ਨੂੰ ਯਾਦ ਕਰਦੇ ਰਹਾਂਗੇ ਉਹਨਾਂ ਦੇ ਗੀਤ ਸੰਗੀਤ ਦੇ ਜ਼ਰੀਏ ਸੋ ਇਸ ਦੇ ਨਾਲ ਹੀ ਪ੍ਰੋਗਰਾਮ ਫਿਲਮੀ ਦੁਨੀਆਂ ਇੱਥੇ ਹੀ ਸਮਾਪਤ ਹੁੰਦਾ ਹੈ ਅਗਲਾ ਪ੍ਰੋਗਰਾਮ ਹੁਣ ਤੋਂ ਕੁਝ ਪਲਾਂ ਬਾਅਦ

102.7 FM Rainbow ਤੇ ਪ੍ਰੋਗਰਾਮ ਰੰਗਲਾ ਪੰਜਾਬ ਦਾ ਆਨੰਦ ਮਾਣ ਰਹੇ ਹਾਂ ਆਪਣੇ ਦੋਸਤ ਲਲਿਤ ਸੋਨੀ ਦੇ ਨਾਲ। ਤੇ ਪ੍ਰੋਗਰਾਮ ਰੰਗਲਾ ਪੰਜਾਬ ਦੇ ਵਿੱਚ ਅੱਜ ਅਸੀਂ ਗੱਲ ਕਰ ਰਹੇ ਹਾਂ ਲੋਕ ਬੀਰ ਰਾਜਾ ਰਸਾਲੂ ਦੀ ਖੂਬਸੂਰਤ ਕਥਾ ਦੇ ਬਾਰੇ, ਉਸ ਕਿੱਸੇ ਦੇ ਬਾਰੇ ਜਿਸ ਕਿੱਸੇ ਨੂੰ ਲੋਕ ਕਵੀਆਂ ਨੇ ਆਪਣੀਆਂ ਵਾਰਾਂ ਦੇ ਵਿੱਚ ਗਾਇਆ ਔਰ ਲੋਕਾਂ ਤੱਕ ਪਹੁੰਚਾਇਆ। ਸੋ ਗੀਤ ਤੋਂ ਪਹਿਲਾਂ ਗੱਲ ਕਰ ਰਹੇ ਸੀ ਕਿ ਰਾਜਾ ਰਸਾਲੂ ਨੂੰ ਜਿਹੜਾ ਆ ਦੇਸ਼ ਨਿਕਾਲੇ ਦਾ ਹੁਕਮ ਦੇ ਦਿੱਤਾ ਜਾਂਦਾ ਹੈ ਅਤੇ ਰਾਜਾ ਰਸਾਲੂ ਆਪਣੇ ਦੋਸਤਾਂ ਅਤੇ ਆਪਣੇ ਘੋੜੇ ਦੇ ਉੱਪਰ ਸਵਾਰ ਹੋ ਕੇ ਆਪਣੇ ਰਾਜ ਪਾਠ ਤੋਂ ਨਿਕਲ ਜਾਂਦਾ ਹੈ ਔਰ ਜਿੱਥੇ ਜਿੱਥੇ ਵੀ ਰਾਜਾ ਰਸਾਲੂ ਕਹਿੰਦੇ ਜਾਂਦਾ ਹੈ ਕਿ ਉੱਥੇ ਉੱਥੇ ਅੱਤਿਆਚਾਰੀਆਂ ਦੇ ਖਿਲਾਫ ਜ਼ਾਲਮਾਂ ਦੇ ਖਿਲਾਫ ਜਿਹੜਾ ਆ ਉਹ ਆਵਾਜ਼ ਚੁੱਕਦਾ ਹੈ ਅਤੇ ਉਹਨਾਂ ਦਾ ਖਾਤਮਾ ਕਰਦਾ ਹੈ ਔਰ ਰਾਜਾ ਰਸਾਲੂ ਦੀ ਸੁੰਦਰਤਾ ਅਤੇ ਸੂਰਬੀਰਤਾ ਦੇ ਚਰਚੇ ਦੂਰ ਦੂਰ ਤੱਕ ਫੈਲਦੇ ਜਾਂਦੇ ਨੇ ਔਰ ਕਈ ਰਾਜਾਂ ਦੀਆਂ ਸ਼ਹਿਜ਼ਾਦੀਆਂ ਉਸ ਦੀ ਇੱਕ ਝਾਤ ਲਈ ਤਰਸ ਰਹੀਆਂ ਹੁੰਦੀਆਂ ਨੇ ਔਰ ਇਸ ਦਾ ਹੀ ਸਮਾਂ ਬੀਤਦਾ ਜਾਂਦਾ ਹੈ ਕਿ ਰਸਾਲੂ ਜਦੋਂ ਨੀਲੇ ਸ਼ਹਿਰ ਦੇ ਵਿੱਚ ਪੁੱਜਦਾ ਹੈ ਅਤੇ ਉਸਨੂੰ ਇੱਕ ਰੋਂਦੀ ਕੁਰਲਾਉਂਦੀ ਇੱਕ ਬਜ਼ੁਰਗ ਮਾਈ ਮਿਲਦੀ ਹੈ ਅਤੇ ਰਸਾਲੂ ਦੇ ਪੁੱਛਣ 'ਤੇ ਉਹ ਬਜ਼ੁਰਗ ਮਾਈ ਉਸਨੂੰ ਦੱਸਦੀ ਹੈ ਕਿ ਉਹ ਸੱਤ ਪੁੱਤਰਾਂ ਦੀ ਮਾਂ ਹੈ ਸ਼ਹਿਰ ਦੇ ਨਾਲ ਹੀ ਆਦਮਖੋਰ ਦਿਓਆਂ ਦੀ ਇੱਕ ਨਗਰੀ ਹੈ ਸ਼ਹਿਰ ਦੇ ਹਾਕਮ ਹਰ ਰੋਜ਼ ਇੱਕ ਗੱਭਰੂ ਨੂੰ ਉਹਨਾਂ ਆਦਮਖੋਰਾਂ ਦਿਓਆਂ ਦਾ ਸ਼ਿਕਾਰ ਬਣਨ ਲਈ ਭੇਜ ਦਿੰਦੇ ਸਨ ਅਤੇ ਵਾਰੋ ਵਾਰੀ ਉਸ ਬਜ਼ੁਰਗ ਮਾਤਾ ਜਾਂ ਬਜ਼ੁਰਗ ਮਾਈ ਦੇ 6 ਪੁੱਤਰ ਆਦਮਖੋਰਾਂ ਨੇ ਆਪਣਾ ਸ਼ਿਕਾਰ ਬਣਾ ਲਏ ਸਨ ਅਤੇ ਹੁਣ 7ਵੇਂ ਦੀ ਵਾਰੀ ਸੀ ਅਤੇ ਇਹ ਸੋਚ ਕੇ ਉਸ ਬਜ਼ੁਰਗ ਮਾਈ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਵਗ ਰਹੇ ਸੀ ਅਤੇ ਜਦੋਂ ਰਾਜਾ ਰਸਾਲੂ ਉਸ ਬਜ਼ੁਰਗ ਮਾਈ ਦੀ ਅੱਖਾਂ ਦੇ ਵਿੱਚ ਹੰਝੂ ਦੇਖਦਾ ਹੈ ਅਤੇ ਕਹਿੰਦਾ ਹੈ ਕਿ ਮਾਈ ਤੂੰ ਫਿਕਰ ਨਾ ਕਰ ਮੈਂ ਤੇਰੇ ਪੁੱਤਰ ਦੀ

जान जरूर बचावांगा और इन्हां आदमखोरां तों तुहाडे शहर नूं जरूर बचावांगा। बस इन्ना कह के राजा रसालू खुद उन्हां आदमखोरां दी नगरी ते पहुंच जांदा है ते उत्थे हमला करके उन्हां सारे ही आदमखोरां दा खात्मा कर दिंदा है। सो बाकी जिंदगी दे विच जदों मुश्किलां मुसीबतां आउंदियां ने ते उह तुहानूं कुछ देर लई रोकदियां जरूर ने, पर तुहाडा हौसला तुहाडा जज्बा जिहड़ा आ ਉਹ ਐਡਾ ਵੱਡਾ ਹੋਣਾ ਚਾਹੀਦਾ ਹੈ ਕਿ ਉਹ ਮੁਸ਼ਕਲਾਂ ਮੁਸੀਬਤਾਂ ਜਿਹੜਾ ਆ ਉਹ ਆਪਣੇ ਆਪ ਹੀ ਪਾਸੇ ਹੋ ਜਾਣ। ਅਤੇ ਬਾਕੀ ਵਹਿੰਦੇ ਹੋਏ ਦਰਿਆ ਦੇ ਵਾਂਗ ਜਦੋਂ ਤੁਸੀਂ ਤੁਰਦੇ ਹੋ, ਜ਼ਿੰਦਗੀ ਵੈਸੇ ਵੀ ਇੱਕ ਚੱਲਦਾ ਹੋਇਆ ਪਾਣੀ ਦੇ ਵਾਂਗ ਹੀ ਹੈ, ਜਦੋਂ ਤੁਸੀਂ ਚੱਲਦੇ ਹੋ ਤਾਂ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਮਿਲਦੀਆਂ ਨੇ ਰਸਤੇ ਵਿੱਚ, ਬਹੁਤ ਸਾਰੇ ਲੋਕ ਤੁਹਾਨੂੰ ਮਿਲਦੇ ਨੇ, ਪਰ ਤੁਸੀਂ ਜਿੱਥੇ ਜਾਣਾ ਚਾਹੁੰਦੇ ਹੋ, ਜਿਹੜੀ ਮੰਜ਼ਿਲ 'ਤੇ ਜਾਣਾ ਚਾਹੁੰਦੇ ਹੋ, ਉਹ ਉਹਦੇ ਲਈ ਤੁਹਾਨੂੰ ਚੱਲਦੇ ਰਹਿਣਾ ਪਏਗਾ। ਸੋ ਰਾਜਾ ਰਸਾਲੂ ਨੇ ਵੀ ਇਹੀ ਕੰਮ ਕੀਤਾ, ਪਰ ਉਹਦੇ ਹੌਸਲੇ ਨੂੰ ਜਿਹੜਾ ਉਹ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਬਹੁਤ ਔਖਾ ਹੈ।

ਜਦੋਂ ਤੁਸੀਂ ਚੱਲਦੇ ਹੋ ਤਾਂ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਮਿਲਦੀਆਂ ਨੇ ਰਸਤੇ ਵਿੱਚ, ਬਹੁਤ ਸਾਰੇ ਲੋਕ ਤੁਹਾਨੂੰ ਮਿਲਦੇ ਨੇ, ਪਰ ਤੁਸੀਂ ਜਿੱਥੇ ਜਾਣਾ ਚਾਹੁੰਦੇ ਹੋ, ਜਿਹੜੀ ਮੰਜ਼ਿਲ 'ਤੇ ਜਾਣਾ ਚਾਹੁੰਦੇ ਹੋ, ਉਹਦੇ ਲਈ ਤੁਹਾਨੂੰ ਚੱਲਦੇ ਰਹਿਣਾ ਪਏਗਾ। ਸੋ ਰਾਜਾ ਰਸਾਲੂ ਨੇ ਵੀ ਇਹੀ ਕੰਮ ਕੀਤਾ, ਪਰ ਉਹਦੇ ਹੌਸਲੇ ਨੂੰ ਜਿਹੜਾ ਉਹ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਬਹੁਤ ਔਖਾ ਹੈ।

ਪੰਜਾਬ ਪੰਜਾਬੀ ਔਰ ਪੰਜਾਬੀਆਂ ਦੀਆਂ ਬਾਤਾਂ ਪਾਉਂਦਾ ਪ੍ਰੋਗਰਾਮ ਰੰਗਲਾ ਪੰਜਾਬ ਆਨੰਦ ਮਾਣ ਰਹੇ ਹਾਂ ਆਪਣੇ ਦੋਸਤ ਲਲਿਤ ਦੇ ਨਾਲ 102.7 FM ਰੇਨਬੋ ਔਰ ਨਾਲ ਦੀ ਨਾਲ ਨਿਊਜ਼ ਔਨ AIR ਐਪ ਤੇ ਵੀ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹਾਂ ਜੀ। ਪ੍ਰੋਗਰਾਮ ਰੰਗਲਾ ਪੰਜਾਬ ਦੇ ਵਿੱਚ ਗੱਲਬਾਤ ਕਰ ਰਹੇ ਹਾਂ ਰਾਜਾ ਰਸਾਲੂ ਦੇ ਕਿੱਸੇ ਦੇ ਬਾਰੇ। ਤੁਹਾਨੂੰ ਇਹ ਕਿੱਸਾ ਕਿਵੇਂ ਦਾ ਲੱਗ ਰਿਹਾ ਹੈ ਤੁਸੀਂ ਸਾਨੂੰ 9855-10-10-27 ਤੇ ਦੱਸ ਸਕਦੇ ਹੋ। ਹਰ ਮੰਗਲਵਾਰ ਤੁਹਾਡੇ ਨਾਲ ਪੰਜਾਬੀ ਸੱਭਿਆਚਾਰ ਦੇ ਨਾਲ ਪੰਜਾਬੀ ਗੀਤਾਂ ਨਾਲ ਅਬਰੇਜ਼ ਔਰ ਪੰਜਾਬੀ ਵਿਰਸੇ ਦੀਆਂ ਬੁੱਕਲ ਦੇ ਵਿੱਚੋਂ ਛੁਪੀਆਂ ਹੋਈਆਂ ਗੱਲਾਂ ਬਾਤਾਂ ਛੁਪੇ ਹੋਏ ਕਹਾਣੀਆਂ ਕਿੱਸੇ ਲੋਕ ਵਾਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਨੇ। ਔਰ ਗੀਤ ਤੋਂ ਪਹਿਲਾਂ ਮੈਂ ਗੱਲ ਕੀਤੀ ਸੀ ਕਿ ਕਿਵੇਂ ਰਾਜਾ ਰਸਾਲੂ ਆਦਮਖੋਰ ਦਿਓਆਂ ਦੀ ਨਗਰੀ ਦਾ ਨਾਸ਼ ਕਰਦਾ ਹੈ ਅਤੇ ਲੋਕਾਂ ਨੂੰ ਜਿਹੜਾ ਸੁੱਖ ਸੁਵਿਧਾਵਾਂ ਪ੍ਰਦਾਨ ਕਰਦਾ ਹੈ। ਕੁਝ ਸਮਾਂ ਬਾਅਦ ਰਾਜਾ ਰਸਾਲੂ ਰਾਜਾ ਹਰੀਚੰਦ ਦੇ ਹੋਡੀ ਨਗਰ ਦੇ ਵਿੱਚ ਪਹੁੰਚ ਜਾਂਦਾ ਹੈ ਔਰ ਰਸਾਲੂ ਦੀ ਬਹਾਦਰੀ ਦੇ ਕਿੱਸੇ ਸਾਰੇ ਇਲਾਕੇ ਦੇ ਵਿੱਚ ਮਸ਼ਹੂਰ ਹੋ ਜਾਂਦੇ ਨੇ। ਔਰ ਇੱਕ ਦਿਨ ਰਾਜਾ ਰਸਾਲੂ ਰਾਜਾ ਹਰੀਚੰਦ ਦੇ ਬਾਗਾਂ ਦੇ ਵਿੱਚ ਚਲਿਆ ਜਾਂਦਾ ਹੈ ਔਰ ਥਕਾਵਟ ਦੇ ਮਾਰੇ ਰਾਜੇ ਰਸਾਲੂ ਨੂੰ ਜਿਹੜੀ ਨੀਂਦ ਆ ਜਾਂਦੀ ਹੈ ਅਤੇ ਉੱਥੇ ਸੋ ਜਾਂਦਾ ਹੈ। ਸੋ ਇਹਨਾਂ ਨੂੰ ਹਰੀਚੰਦ ਦੀ ਪੁੱਤਰੀ ਯਾਨੀ ਕਿ ਰਾਜਕੁਮਾਰੀ ਸੌਂਕਣੀ ਸੈਰ ਕਰਦੀ ਕਰਦੀ ਉੱਥੇ ਆਉਂਦੀ ਹੈ ਅਤੇ ਛੈਲ ਛਬੀਲੇ ਗੱਭਰੂ

0: ਪੁੱਤਰ, ਕੱਲ ਮੈਂ ਆਪਣੇ ਭਤੀਜੇ ਦੇ ਘਰ ਗਿਆ ਸੀ। ਮੈਂ ਵੇਖ ਕੇ ਹੈਰਾਨੀ ਹੋ ਗਿਆ ਕਿ ਉਹ ਸਾਰਾ ਦਿਨ ਏਸੀ ਚਲਾਉਂਦੇ ਹਨ, ਹਰ ਰੋਜ਼ ਵਾਸ਼ਿੰਗ ਮਸ਼ੀਨ ਚਲਾਉਂਦੇ ਹਨ, ਘਰ ਵਿੱਚ ਦੋ ਦੋ ਫਰਿੱਜ ਹਨ, ਫਿਰ ਵੀ ਉਹਨਾਂ ਦਾ ਬਿਜਲੀ ਬਿੱਲ ਪਤਾ ਕਿੰਨਾ ਆਉਂਦਾ ਹੈ? ਜ਼ੀਰੋ। ਮੈਂ ਪੁੱਛਿਆ ਤਾਂ ਭਤੀਜਾ ਕਹਿੰਦਾ, ਚਾਚਾ ਜੀ ਸਭ ਉੱਪਰ ਵਾਲੀ ਦੀ ਮਿਹਰ ਹੈ, ਮਤਲਬ ਸੋਲਰ ਪੈਨਲ ਦੀ। ਮੈਂ ਸੋਚਿਆ ਹੁਣ ਤਾਂ ਲਗਾਉਣਾ ਹੀ ਪੈਣਾ।
1: PM ਸੂਰਿਆ ਘਰ ਮੁਫਤ ਬਿਜਲੀ ਯੋਜਨਾ, ਜੁੜਨ ਲਈ ਰਜਿਸਟਰ ਕਰੋ PM Surya Ghar.gov.in।
2: ਹਰ ਘਰ ਸੂਰਿਆ ਘਰ।
3: ਯਾਰ ਰਾਹੁਲ, ਮੈਂ ਕਾਫੀ ਦਿਨ ਤੋਂ ਤੈਨੂੰ ਦੇਖ ਰਿਹਾ, ਤੂੰ ਕਾਫੀ ਬੁਝਿਆ ਬੁਝਿਆ ਜਿਹਾ, ਉਦਾਸ ਉਦਾਸ ਜਿਹਾ ਲੱਗਦਾ ਹੈ, ਕੀ ਹੋ ਗਿਆ?
4: ਕੀ ਦੱਸਾਂ ਯਾਰ, ਕੰਮ ਦਾ ਪ੍ਰੈਸ਼ਰ ਇੰਨਾ ਨਾ, ਮੈਨੂੰ ਲੱਗਦਾ ਨਾ ਮੇਰੀ ਜ਼ਿੰਦਗੀ ਬੋਝਲ ਹੋ ਚੁੱਕੀ ਹੈ। ਹੁਣ ਤੂੰ ਹੀ ਦੱਸ, ਮੈਂ ਇੱਦਾਂ ਦਾ ਕੀ ਕਰਾਂ ਕਿ ਜ਼ਿੰਦਗੀ 'ਚ ਬੁੱਲੇ ਲੁੱਟ ਸਕਾਂ ਅਤੇ ਸਕੂਨ ਨਾਲ ਰਵਾਂ।
3: ਲੈ ਮਿੱਤਰਾ, ਘਬਰਾਉਣ ਵਾਲੀ ਨਹੀਂ ਕੋਈ ਗੱਲ, ਆਪਣੇ ਕੋਲ ਇਹਦਾ ਵੀ ਇਹ ਹੱਲ।
4: ਕੀ?
3: ਜੇ ਤੂੰ ਚਾਹੁੰਦਾ ਹੈ ਤੇਰੀ ਰੂਹ ਨੂੰ ਮਿਲੇ ਸਕੂਨ, ਤਾਂ ਕਰ ਮਿੱਤਰਾ FM Rainbow New Tune।

102.7 FM Rainbow News on AIR app ਤੇ ਪ੍ਰੋਗਰਾਮ ਰੰਗਲਾ ਪੰਜਾਬ ਦਾ ਆਨੰਦ ਮਾਣ ਰਹੇ ਹਾਂ ਆਪਣੇ ਦੋਸਤ ਲਲਿਤ ਦੇ ਨਾਲ ਤੇ ਪ੍ਰੋਗਰਾਮ ਰੰਗਲਾ ਪੰਜਾਬ ਦੇ ਵਿੱਚ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਲੋਕਬੀਰ ਰਾਜਾ ਰਸਾਲੂ ਦੇ ਉਸ ਕਿੱਸੇ ਦੀ ਜਿਸ ਕਿੱਸੇ ਨੂੰ ਤੁਸੀਂ ਆਪਣੇ ਬਜ਼ੁਰਗਾਂ ਤੋਂ ਜ਼ਰੂਰ ਸੁਣਿਆ ਹੋਏਗਾ ਔਰ ਤੁਹਾਨੂੰ ਵੀ ਇਹ ਕਿੱਸਾ ਕਿਵੇਂ ਦਾ ਲੱਗ ਰਿਹਾ ਹੈ ਕਹਾਣੀ ਕਿਵੇਂ ਦੀ ਲੱਗ ਰਹੀ ਹੈ ਤੁਸੀਂ ਵੀ ਸਾਨੂੰ ਦੱਸ ਸਕਦੇ ਹੋ 9855-10-10-27 ਨੰਬਰ 'ਤੇ ਅਟਕ ਪਾਰ ਦਰਿਆ ਦੇ ਕੰਢੇ 'ਤੇ ਵਸੇ ਇੱਕ ਸ਼ਹਿਰ ਸੀਰੀਕੋਟ ਦੇ ਰਾਜਾ ਸਿਰਕਪ ਦੇ ਅੱਤਿਆਚਾਰਾਂ ਦੀ ਖਬਰ ਰਸਾਲੂ ਤੱਕ ਪਹੁੰਚਦੀ ਹੈ ਸਿਰਕਪ ਬਹੁਤ ਨਿਰਦਈ ਅਤੇ ਧੋਖੇਬਾਜ਼ ਰਾਜਾ ਸੀ ਜੋ ਕਿ ਜੂਆ ਖੇਡਣ ਦਾ ਸ਼ੌਕੀਨ ਸੀ ਉਹ ਸ਼ਰਤਾਂ ਲਾ ਕੇ ਜੂਆ ਖੇਡਦਾ ਸੀ ਅਤੇ ਜੋ ਵੀ ਉਹਦੇ ਨਾਲ ਜੂਆ ਖੇਡਦਾ ਉਹ ਉਸ ਨੂੰ ਧੋਖੇ ਦੇ ਨਾਲ ਹਰਾ ਕੇ ਉਹਦਾ ਸਿਰ ਕਲਮ ਕਰ ਦਿੰਦਾ ਸੀ ਇਸੇ ਕਰਕੇ ਹੀ ਉਹਦਾ ਨਾਮ ਸਿਰਕਪ ਪੈ ਗਿਆ ਸੀ ਔਰ ਹਰ ਕੋਈ ਸਿਰਕਪ ਦੇ ਅੱਤਿਆਚਾਰਾਂ ਤੋਂ ਦੁਖੀ ਸੀ ਅਤੇ ਜਦੋਂ ਰਾਜੇ ਰਸਾਲੂ ਨੂੰ ਸਿਰਕਪ ਦੇ ਅੱਤਿਆਚਾਰਾਂ ਦੀ ਖਬਰ ਮਿਲਦੀ ਹੈ ਅਤੇ ਰਾਜਾ ਰਸਾਲੂ ਗੁੱਸੇ ਦੇ ਵਿੱਚ ਆ ਜਾਂਦਾ ਹੈ ਅਤੇ ਸਿਰਕਪ ਨੂੰ ਸਬਕ ਸਿਖਾਉਣ ਦੇ ਲਈ ਉਹਦੇ ਸ਼ਹਿਰ ਪਹੁੰਚ ਜਾਂਦਾ ਹੈ ਅਤੇ ਰਸਾਲੂ ਸਿਰਕਪ ਦੇ ਸ਼ਹਿਰ ਪਹੁੰਚ ਕੇ ਉਹਦੇ ਦਰਬਾਰ ਦੇ ਵਿੱਚ ਪਹੁੰਚ ਕੇ ਉਸ ਨੂੰ ਚੌਪਟ ਖੇਡਣ ਦੇ ਲਈ ਲਲਕਾਰਦਾ ਹੈ ਔਰ ਸਿਰਕਪ ਜਿਸ ਨੂੰ ਪਹਿਲਾਂ ਹੀ ਪਤਾ ਸੀ ਕਿ ਰਾਜਾ ਰਸਾਲੂ ਬਹੁਤ ਸੂਰਬੀਰ ਬਹੁਤ ਤਾਕਤਵਰ ਅਤੇ ਬਹੁਤ ਬੁੱਧੀਮਾਨ ਰਾਜਾ ਹੈ ਉਹ ਸੋਚਾਂ ਦੇ ਵਿੱਚ ਪੈ ਜਾਂਦਾ ਹੈ ਅਤੇ ਰਸਾਲੂ ਦੇ ਸਾਹਮਣੇ ਕੁਝ ਸ਼ਰਤਾਂ ਰੱਖਦਾ ਹੈ ਉਹ ਕਹਿੰਦਾ ਹੈ ਕਿ ਜਿਹੜਾ ਆਪਣੇ ਦੋਵਾਂ ਦੇ ਵਿੱਚ ਹਾਰੇਗਾ ਉਹ ਆਪਣੀ ਸਾਰੀ ਦੌਲਤ ਰਾਜ ਅਤੇ ਆਪਣਾ ਸਿਰ ਦੇਵੇਗਾ ਰਸਾਲੂ ਸਿਰਕਪ ਦੀਆਂ ਸਾਰੀਆਂ ਸ਼ਰਤਾਂ ਮੰਨ ਲੈਂਦਾ ਹੈ ਅਤੇ ਦੋਵਾਂ ਦੇ ਵਿੱਚ ਚੌਪਟ ਦੀ ਬਾਜ਼ੀ ਜਿਹੜੀ ਹੈ ਸ਼ੁਰੂ ਹੋ ਜਾਂਦੀ ਹੈ ਔਰ ਸਿਰਕਪ ਜਿਹੜਾ ਆ ਚੌਪਟ ਵਿੱਚ ਜਿਹੜਾ ਆ ਬਹੁਤ ਸਾਰੀਆਂ ਚਾਲਾਂ ਚੱਲਣ ਦੇ ਲਈ ਬਹੁਤ ਸਾਰੇ

ਛਲ ਕਪਟ ਦੇ ਨਾਲ ਜਿੱਤਣ ਦੇ ਲਈ ਮਸ਼ਹੂਰ ਸੀਗਾ ਤੇ ਇਹਦੇ ਬਾਰੇ ਰਸਾਲੂ ਨੂੰ ਪਹਿਲਾਂ ਤੋਂ ਹੀ ਪਤਾ ਸੀ। ਰਸਾਲੂ ਉਸਦੀ ਕਿਸੇ ਵੀ ਚਾਲ ਨੂੰ ਚੱਲਣ ਨਹੀਂ ਦਿੰਦਾ ਤੇ ਪਹਿਲੀਆਂ ਦੋ ਬਾਜ਼ੀਆਂ ਜਿਹੜੀਆਂ ਰਸਾਲੂ ਜਿੱਤ ਜਾਂਦਾ ਹੈ। ਫਿਰ ਤੀਜੀ ਤੇ ਅਖੀਰਲੀ ਬਾਜ਼ੀ ਸ਼ੁਰੂ ਹੁੰਦੀ ਹੈ ਜਿਸ ਨੂੰ ਸਿਰ ਧੜ ਦੀ ਬਾਜ਼ੀ ਕਿਹਾ ਜਾਂਦਾ ਹੈ। ਉਹ ਬਾਜ਼ੀ ਸ਼ੁਰੂ ਹੁੰਦੀ ਹੈ ਔਰ ਸਿਰਕਪ ਅਕਸਰ ਚੌਪਟ ਖੇਡਣ ਦੇ ਸਮੇਂ ਛਲ ਨਾਲ ਜਿੱਤਣ ਦੇ ਲਈ ਸਿਖਾਈਆਂ ਹੋਈਆਂ ਦੋ ਚੂਹੀਆਂ ਕੱਢ ਲੈਂਦਾ ਸੀਗਾ ਜੋ ਕਿ ਚੌਪਟ ਉੱਤੋਂ ਦੀ ਲੰਘ ਕੇ ਚੌਪਟ ਨੂੰ ਚੌਪਟ ਦੇ ਜਿਹੜੇ ਗੋਠ ਹੁੰਦੇ ਆ ਉਹਨਾਂ ਨੂੰ ਹਿਲਾ ਦਿੰਦੀਆਂ ਸੀ ਅਤੇ ਉਸ ਤੋਂ ਬਾਅਦ ਸਿਰਕਪ ਜਿਹੜਾ ਹੈ ਉਹ ਜਿੱਤ ਜਾਂਦਾ ਸੀ। ਰਸਾਲੂ ਨੂੰ ਇਸ ਗੱਲ ਦਾ ਪਹਿਲਾਂ ਹੀ ਪਤਾ ਸੀ। ਉਹ ਆਪਣੇ ਨਾਲ ਬਿੱਲੀ ਦਾ ਬਲੂੰਗੜਾ ਲੈ ਕੇ ਜਾਂਦਾ ਹੈ ਅਤੇ ਆਪਣੇ ਕੋਲ ਉਸ ਬਿੱਲੀ ਦੇ ਬਲੂੰਗੜੇ ਨੂੰ ਬਿਠਾ ਲੈਂਦਾ ਹੈ ਅਤੇ ਜਿੱਤੋਂ ਡਰਦੀਆਂ ਹੋਈਆਂ ਉਹ ਚੂਹੀਆਂ ਚੌਪਟ ਵੱਲ ਆਉਂਦੀਆਂ ਨਹੀਂ ਅਤੇ ਅਖੀਰ ਰਾਜਾ ਰਸਾਲੂ ਜਿਹੜਾ ਹੈ ਜਿੱਤ ਜਾਂਦਾ ਹੈ ਅਤੇ ਸਿਰਕਪ ਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ।

ਜਦੋਂ ਸਿਰਕਪ ਹਾਰ ਜਾਂਦਾ ਹੈ ਤਾਂ ਉਸੇ ਸਮੇਂ ਉਸ ਨੂੰ ਸੂਚਨਾ ਮਿਲਦੀ ਹੈ ਕਿ ਉਹਦੇ ਘਰ ਇੱਕ ਬੇਟੀ ਨੇ ਜਨਮ ਲਿਆ ਹੈ। ਸਿਰਕਪ ਉਸ ਨੂੰ ਮਨਹੂਸ ਕਹਿ ਕੇ ਉਸ ਨੂੰ ਮਾਰਨ ਦਾ ਹੁਕਮ ਦੇ ਦਿੰਦਾ ਹੈ, ਪਰ ਰਾਜਾ ਰਸਾਲੂ ਸਿਰਕਪ ਨੂੰ ਅਜਿਹਾ ਕਰਨ ਤੋਂ ਰੋਕ ਦਿੰਦਾ ਹੈ। ਰਾਜਾ ਸਿਰਕਪ ਨੂੰ ਹੁਣ ਆਪਣੀ ਮੌਤ ਸਾਹਮਣੇ ਨਜ਼ਰ ਆਉਣ ਲੱਗਦੀ ਹੈ, ਪਰ ਰਸਾਲੂ ਦੇ ਮਨ ਦੇ ਵਿੱਚ ਦਇਆ ਆ ਜਾਂਦੀ ਹੈ ਅਤੇ ਉਹ ਸਿਰਕਪ ਨੂੰ ਕਹਿੰਦਾ ਹੈ ਕਿ ਤੈਨੂੰ ਇੱਕ ਸ਼ਰਤ 'ਤੇ ਮਾਫ਼ ਕਰ ਸਕਦਾ ਹਾਂ, ਜੇ ਤੂੰ ਅੱਜ ਤੋਂ ਬਾਅਦ ਮੈਨੂੰ ਬਚਨ ਦੇਵੇਂ ਕਿ ਤੂੰ ਅੱਜ ਤੋਂ ਬਾਅਦ ਜੂਆ ਨਹੀਂ ਖੇਡੇਗਾ ਅਤੇ ਨਾ ਹੀ ਕਿਸੇ 'ਤੇ ਜ਼ੁਲਮ ਕਰੇਗਾ। ਸੋ ਨਿਮੋਂ ਚੁਣਾ ਹੋਇਆ ਰਾਜਾ ਸਿਰਕਪ ਹਾਂ ਦੇ ਵਿੱਚ ਜਵਾਬ ਦਿੰਦਾ ਹੈ ਅਤੇ ਰਸਾਲੂ ਦੀ ਸਾਰੀਆਂ ਗੱਲਾਂ ਮੰਨ ਜਾਂਦਾ ਹੈ ਅਤੇ ਉਸ ਤੋਂ ਬਾਅਦ ਬੜੇ ਆਦਰ ਦੇ ਨਾਲ ਆਪਣੀ ਨਵ ਜਨਮੀ ਧੀ ਦਾ ਡੋਲਾ ਤਿਆਰ ਕਰਕੇ ਰਾਜੇ ਰਸਾਲੂ ਨੂੰ ਤੋਰ ਦਿੰਦਾ ਹੈ ਅਤੇ ਉਸ ਨਵ ਜਨਮੀ ਧੀ ਦਾ ਨਾਂ ਰੱਖਿਆ ਜਾਂਦਾ ਹੈ ਕੋਕਲਾ।

ਦਿੱਤੀਆਂ ਜਾਂਦੀਆਂ ਨੇ ਇਸ ਪ੍ਰੋਗਰਾਮ ਦੇ ਵਿੱਚ। ਤੇ ਅੱਜ ਅਸੀਂ ਤੁਹਾਡੇ ਨਾਲ ਲੋਕਬੀਰ ਰਾਜਾ ਰਸਾਲੂ ਦਾ ਕਿੱਸਾ ਸਾਂਝਾ ਕਰ ਰਹੇ ਹਾਂ। ਸੋ ਗੀਤ ਤੋਂ ਪਹਿਲਾਂ ਗੱਲਬਾਤ ਚੱਲ ਰਹੀ ਸੀ ਕਿ ਸਿਰਕਪ ਦੇ ਘਰ ਇੱਕ ਬੇਟੀ ਦਾ ਜਨਮ ਹੁੰਦਾ ਜਿਹਦਾ ਨਾਮ ਕੋਕਲਾ ਰੱਖਿਆ ਜਾਂਦਾ ਤੇ ਉਸ ਨੂੰ ਜਦੋਂ ਸਿਰਕਪ ਮਾਰਨ ਲੱਗਦਾ ਤੇ ਰਸਾਲੂ ਉਸ ਨੂੰ ਇਹ ਕਹਿ ਕੇ ਰੋਕ ਦਿੰਦਾ ਕਿ ਹੁਣ ਉਹਦੀ ਜ਼ਿੰਦਗੀ ਕਿਸੇ ਹੋਰ ਦੇ ਹਵਾਲੇ ਹੈ। ਭਾਵ ਰਾਜਾ ਰਸਾਲੂ ਕਹਿੰਦਾ ਕਿ ਤੈਨੂੰ ਮਾਰਨ ਔਰ ਤੈਨੂੰ ਛੱਡਣ ਦਾ ਸਾਰਾ ਜ਼ਿੰਮੇਵਾਰੀ ਜਿਹੜੀ ਆ ਉਹ ਮੇਰੇ ਸਿਰ 'ਤੇ ਹੈ, ਇਸ ਕਰਕੇ ਤੂੰ ਅਜਿਹਾ ਕੰਮ ਨਹੀਂ ਕਰੇਗਾ। ਇਸ ਛੋਟੀ ਜਿਹੀ ਨਵਜਨਮੀ ਬੱਚੀ ਨੂੰ ਮੈਂ ਆਪਣੇ ਨਾਲ ਲੈ ਜਾਵਾਂਗਾ ਅਤੇ ਜਦੋਂ ਇਹ ਵੱਡੀ ਹੋਏਗੀ ਤਾਂ ਮੈਂ ਇਹਦੇ ਨਾਲ ਵਿਆਹ ਕਰਾਵਾਂਗਾ। ਸੋ ਇਹ ਸ਼ਰਤਾਂ ਜਿਹੜੀਆਂ ਨੇ ਉਹ ਸਿਰਕਪ ਦੇ ਸਾਹਮਣੇ ਰੱਖਦਾ ਹੈ ਔਰ ਸਿਰਕਪ ਇਹਨਾਂ ਸ਼ਰਤਾਂ ਨੂੰ ਮੰਨ ਕੇ ਸਦਾ ਦੇ ਲਈ ਜਿਹੜਾ ਆ ਜੂਏ ਦਾ ਤਿਆਗ ਕਰ ਦਿੰਦਾ ਔਰ ਸਦਾ ਦੇ ਲਈ ਜਿਹੜਾ ਆ ਜ਼ੁਲਮ ਦਾ ਤਿਆਗ ਕਰ ਦਿੰਦਾ ਅਤੇ ਇੱਕ ਚੰਗਾ ਇਨਸਾਨ ਬਣ ਜਾਂਦਾ ਹੈ। ਸਿਰੀਕੋਟ ਤੋਂ ਵਿਦਾ ਹੋ ਕੇ ਰਸਾਲੂ ਨੇ ਖੇੜੀ ਮੂਰਤੀ ਦੀਆਂ ਪਹਾੜੀਆਂ ਦੇ ਵਿੱਚ ਜਾ ਡੇਰੇ ਲਾਏ। ਉੱਥੇ ਉਹ ਕੋਕਲਾਂ ਲਈ ਇੱਕ ਸੁੰਦਰ ਮਹਿਲ ਬਣਾਉਂਦਾ ਹੈ ਜਿਹੜਾ ਮਹਿਲ ਬਾਅਦ ਦੇ ਵਿੱਚ ਰਾਣੀ ਕੋਕਲਾਂ ਦੇ ਧੋਲਰ ਦੇ ਨਾਂ ਤੋਂ ਪ੍ਰਸਿੱਧ ਹੋਇਆ। ਸੋ ਰਾਣੀ ਕੋਕਲਾਂ ਦੇ ਦਿਲ ਪਰਚਾਵੇ ਲਈ ਤੋਤਾ ਤੇ ਮੈਨਾ ਸਨ ਜਿਨ੍ਹਾਂ ਦੇ ਨਾਲ ਉਹ ਆਪਣੇ ਦਿਲ ਦੀਆਂ ਗੱਲਾਂ ਕਰਦੀ ਰਹਿੰਦੀ। ਸਮਾਂ ਬੀਤਦਾ ਗਿਆ, ਕੋਕਲਾਂ ਜਵਾਨ ਹੋ ਗਈ। ਇੱਕ ਦਿਨ ਸਿੰਧ ਦੇ ਰਾਜੇ ਅਟਕੀ ਮਲ ਦਾ ਬੇਟਾ ਰਾਜਾ ਹੋਡੀ ਸ਼ਿਕਾਰ ਖੇਡਦਾ ਖੇਡਦਾ ਰਾਣੀ ਕੋਕਲਾਂ ਦੇ ਮਹਿਲ ਦੇ ਕੋਲੋਂ ਲੰਘਿਆ ਤੇ ਪਹਿਲੀ ਤੱਕਣੀ ਦੇ ਵਿੱਚ ਰਾਣੀ ਕੋਕਲਾਂ ਨੂੰ ਦੇਖ ਕੇ ਉਸ ਤੇ ਮੋਹਿਤ ਹੋ ਗਿਆ। ਤੇ ਕਹਿੰਦੇ ਨੇ ਕਿ ਦੋਵਾਂ ਦੇ ਵਿੱਚ ਪਿਆਰ ਪੈ ਜਾਂਦਾ ਹੈ ਤੇ ਦੋਵੇਂ ਇੱਕ ਦੂਜੇ ਨੂੰ ਮਿਲਣ ਲੱਗਦੇ ਨੇ ਤੇ ਜਦੋਂ ਉਹਨਾਂ ਦੀਆਂ ਇਹਨਾਂ ਗੁੱਝੀਆਂ ਪ੍ਰੀਤ ਮਿਲਣੀਆਂ ਦਾ ਰਸਾਲੂ ਨੂੰ ਪਤਾ ਲੱਗਦਾ ਹੈ ਤੇ ਉਹ ਗੁੱਸੇ ਦੇ ਵਿੱਚ ਆ ਕੇ ਹੋਡੀ ਦਾ ਸਿਰ ਕਲਮ ਕਰ ਦਿੰਦਾ ਹੈ ਤੇ ਇਹ ਵੇਖ ਕੇ ਕੋਕਲਾਂ ਮਹਿਲ ਦੀ ਛੱਤ ਤੋਂ ਛਾਲ ਮਾਰ ਕੇ ਮਰ ਜਾਂਦੀ ਹੈ। ਰਾਜਾ ਰਸਾਲੂ ਆਪਣੀ ਰਾਣੀ ਕੋਕਲਾਂ ਦੀ ਬੇਵਫਾਈ ਤੇ ਹੰਝੂ ਕੀਰਦਾ ਹੋਇਆ ਸਿਆਲਕੋਟ ਵੱਲ ਨੂੰ ਚਾਲੇ ਪਾ ਦਿੰਦਾ ਹੈ।

ਲੈ ਗਿਆ ਕੌਲਾਂ ਝੁਰ ਗਈ ਹਾਲੀ ਦੇ ਨਾਲ ਉਹ ਤੈਨੂੰ ਅਲਸ਼ਨ ਰਾਣੀ ਵਿਆਹ ਦਿੱਤੀ ਜਿਹਦੇ ਢੋਲਰ ਵਿੱਚ ਉਜਾੜ ਤੈਨੂੰ ਉਹ ਵੀ ਰਾਣੀ ਵਿਆਹ ਦਿੱਤੀ ਗੱਲੇ ਕਰੇ ਰਾਈਆਂ ਦੇ ਨਾਲ ਨਿੱਕੀ ਜੀ ਮੈਨਾਂ ਲੈ ਦਿੰਦੋ ਕੋਈ ਨਿੱਕੀ ਜੀ ਮੈਨਾਂ ਲੈ ਦਿੰਦੋ ਤੀਰਾ ਹੁਣ

ਰਾਣੀ ਕੋਕਲਾਂ ਦੀ ਬੇਵਫਾਈ ਤੋਂ ਰਾਜਾ ਰਸਾਲੂ ਦੁਖੀ ਹੋ ਕੇ ਆਪਣੇ ਸ਼ਹਿਰ ਸਿਆਲਕੋਟ ਵੱਲ ਨੂੰ ਤੁਰਿਆ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕਿ ਅੱਗੇ ਜਾ ਕੇ ਰਸਾਲੂ ਦੀ ਜਿਹੜੀ ਹੈ ਮੌਤ ਹੋ ਜਾਂਦੀ ਹੈ ਪਰ ਉਸ ਦੀ ਮੌਤ ਦੇ ਬਾਰੇ ਵੀ ਬਹੁਤ ਸਾਰੇ ਮਿੱਥ ਜਿਹੜੇ ਨੇ ਪ੍ਰਚਲਿਤ ਨੇ ਸੋ ਕੁਛ ਕਥਾ ਕਹਾਣੀਆਂ ਦੇ ਮੁਤਾਬਕ ਕਹਿੰਦੇ ਨੇ ਕਿ ਰਸਤੇ ਦੇ ਵਿੱਚ ਜਦੋਂ ਸਿਆਲਕੋਟ ਨੂੰ ਰਾਜਾ ਰਸਾਲੂ ਚਾਲੇ ਪਾਉਂਦਾ ਹੈ ਅਤੇ ਮਗਰੋਂ ਹੋਡੀ ਦੇ ਭਰਾਵਾਂ ਦੇ ਨਾਲ ਰਾਜਾ ਰਸਾਲੂ ਦਾ ਮੁਕਾਬਲਾ ਹੁੰਦਾ ਹੈ ਅਤੇ ਉਸ ਮੁਕਾਬਲੇ ਦੇ ਵਿੱਚ ਰਸਾਲੂ ਮਾਰਿਆ ਜਾਂਦਾ ਹੈ ਪਰ ਕੁਝ ਲੇਖਕਾਂ ਦਾ ਕਹਿਣਾ ਹੈ ਕਿ ਉਹ ਇਹ ਇਲਾਕਾ ਛੱਡ ਕੇ ਰਾਵਲ ਪਿੰਡੀ ਵੱਲ ਚਲਿਆ ਜਾਂਦਾ ਹੈ ਅਤੇ ਉਸ ਇਲਾਕੇ ਦੇ ਵਿੱਚ ਇੱਕ ਡੈਨ ਜਿਸਨੇ ਬਹੁਤ ਤਬਾਹੀ ਮਚਾਈ ਹੋਈ ਸੀ ਉਸ ਦੇ ਬਾਰੇ ਲੋਕ ਉਹਨੂੰ ਦੱਸਦੇ ਨੇ ਕਿ ਅਸੀਂ ਇਸ ਡੈਨ ਤੋਂ ਬਹੁਤ ਦੁਖੀ ਹਾਂ ਅਤੇ ਲੋਕਾਂ ਦੀ ਪੁਕਾਰ ਸੁਣ ਕੇ ਰਸਾਲੂ ਉਸ ਡੈਨ ਨੂੰ ਮਾਰਨ ਦੇ ਲਈ ਤੁਰ ਪੈਂਦਾ ਹੈ ਅਤੇ ਇਸ ਤੋਂ ਪਹਿਲਾਂ ਕਿ ਉਹ ਉਸ ਡੈਨ ਦਾ ਖਾਤਮਾ ਕਰੇ ਤਾਂ ਕਹਿੰਦੇ ਨੇ ਕਿ ਡੈਨ ਜਿਹੜਾ ਹੈ ਮੰਤਰ ਪੜ੍ਹ ਕੇ ਰਾਜੇ ਰਸਾਲੂ ਨੂੰ ਘੋੜੇ ਸਮੇਤ ਪੱਥਰ ਦਾ ਬਣਾ ਦਿੰਦੀ ਹੈ ਔਰ ਲੋਕਾਂ ਦੀ ਇਹ ਵੀ ਧਾਰਨਾ ਹੈ ਕਿ ਜਦੋਂ ਜਦੋਂ ਧਰਤੀ 'ਤੇ ਜ਼ੁਲਮ ਵਧੇਗਾ ਰਸਾਲੂ ਮੁੜ ਸੁਰਜੀਤ ਹੋਏਗਾ ਅਤੇ ਜ਼ਾਲਮਾਂ ਦਾ ਨਾਸ਼ ਕਰੇਗਾ ਸੋ ਬਾਕੀ ਪੰਜਾਬ ਦੀ ਧਰਤੀ ਜਿਹੜੀ ਆ ਸ਼ੂਰਵੀਰਾਂ ਦੀ ਧਰਤੀ ਹੈ ਮਹਾਨ ਯੋਧਿਆਂ ਦੀ ਧਰਤੀ ਹੈ ਔਰ ਇਸ ਧਰਤੀ ਨੇ ਬਹੁਤ ਜ਼ਰਖੇਜ਼ ਇਸ ਧਰਤੀ ਨੇ ਬਹੁਤ ਕੌਮ ਦੇ ਹੀਰੇ ਪੈਦਾ ਕੀਤੇ ਨੇ ਜਿਨ੍ਹਾਂ ਨੇ ਜ਼ਾਲਮਾਂ ਦੇ ਅੱਗੇ ਦੋ ਦੋ ਹੱਥ ਕੀਤੇ ਨੇ ਟਾਕਰਾ ਕੀਤਾ ਹੈ ਔਰ ਜ਼ਾਲਮਾਂ ਤੋਂ ਜਿਹੜਾ ਆ ਉਹ ਆਪਣੀ ਲੋਕਾਈ ਨੂੰ ਆਪਣੇ ਲੋਕਾਂ ਨੂੰ ਬਚਾਇਆ ਹੈ

ਵਾਕੀ ਦੁਨੀਆ ਤੇ ਦੇਸ਼ ਨਹੀਂ ਪੰਜਾਬ ਵਰਗਾ। ਪੰਜਾਬ ਦੀ ਜ਼ਰਖੇਜ਼ ਮਿੱਟੀ ਨੇ ਬਹੁਤ ਸਾਰੇ ਹੀਰੇ ਪੈਦਾ ਕੀਤੇ ਨੇ। ਸਾਡੇ ਲੋਕ ਗੀਤ, ਲੋਕ ਵਾਰ, ਲੋਕ ਕਹਾਣੀਆਂ, ਲੋਕ ਕਿੱਸਿਆਂ ਦੇ ਜਿਹੜੇ ਆ ਉਹ ਇਹਨਾਂ ਯੋਧਿਆਂ ਦੇ ਕਾਰਨਾਮਿਆਂ ਦੇ ਨਾਲ ਭਰੇ ਪਏ ਨੇ। ਸੋ ਅੱਜ ਅਸੀਂ ਗੱਲ ਕੀਤੀ ਰਾਜਾ ਰਸਾਲੂ ਦੀ। ਸਦੀਆਂ ਬੀਤ ਗਈਆਂ, ਰਾਜ ਬਦਲਦੇ ਗਏ, ਪਰ ਅੱਜ ਵੀ ਪੰਜਾਬ ਦੇ ਲੋਕ ਕਵੀ ਵਾਰਾਂ, ਲੋਕ ਕਹਾਣੀਆਂ, ਲੋਕ ਕਿੱਸਿਆਂ ਜਾਂ ਲੋਕ ਗਾਥਾਵਾਂ ਦੇ ਰਾਹੀਂ ਇਸ ਪੰਜਾਬੀ ਸੂਰਮੇ ਦੀ ਬਹਾਦਰੀ ਦੇ ਸੋਹਲੇ ਗਾਉਂਦੇ ਨੇ। ਹਾਲਾਂਕਿ ਕੁਝ ਲੋਕ ਜਿਹੜੇ ਨੇ ਇਸ ਕਥਾ ਨੂੰ ਜਿਹੜਾ ਹੈ ਕਾਲਪਨਿਕ ਵੀ ਮੰਨਦੇ ਨੇ, ਪਰ ਬਹੁਤੇ ਇਤਿਹਾਸਕਾਰ, ਬਹੁਤੇ ਲੇਖਕ ਜਿਹੜੇ ਨੇ ਰਸਾਲੂ ਨੂੰ ਇਤਿਹਾਸਿਕ ਪਾਤਰ ਮੰਨਦੇ ਨੇ। ਸੋ ਉਹਨਾਂ ਦਾ ਕਹਿਣਾ ਹੈ ਕਿ ਜਿੰਨਾ ਵੀ ਇਸ ਕਿੱਸੇ ਨੂੰ ਪੜ੍ਹਿਆ ਹੈ, ਜਿੰਨਾ ਵੀ ਇਸ ਕਿੱਸੇ ਨੂੰ ਸੁਣਿਆ ਹੈ, ਜਿਨ੍ਹਾਂ ਘਟਨਾਵਾਂ ਦਾ ਜ਼ਿਕਰ ਆਉਂਦਾ ਹੈ, ਜਿਨ੍ਹਾਂ ਵਿਅਕਤੀਆਂ ਦਾ ਜ਼ਿਕਰ ਇਸ ਕਿੱਸੇ ਦੇ ਵਿੱਚ ਆਉਂਦਾ ਹੈ, ਉਹਨਾਂ ਜਗ੍ਹਾਵਾਂ ਦੀਆਂ ਸਾਰੇ ਦੇ ਸਾਰੇ ਪ੍ਰਮਾਣ ਮਿਲਦੇ ਨੇ। ਜਿਵੇਂ ਸਿਆਲਕੋਟ ਔਰ ਪੂਰਨ ਭਗਤ ਦੇ ਨਾਲ ਸੰਬੰਧਿਤ ਜਿਹੜਾ ਖੂਹ ਹੈ ਉਹ ਅੱਜ ਵੀ ਜਿਹੜਾ ਆ ਉਹ ਲਹਿੰਦੇ ਪੰਜਾਬ ਦੇ ਵਿੱਚ ਮੌਜੂਦ ਹੈ। ਹੋਰ ਵੀ ਜਿੰਨੇ ਵੀ ਪਾਤਰ ਜਿਹੜੇ ਉਸ ਵਕਤ ਮੌਜੂਦ ਸਨ, ਜਿਵੇਂ ਰਾਜਾ ਸਿਰਕਪ, ਰਾਣੀ ਕੋਕਲਾਂ, ਹੋਡੀ, ਬਹੁਤ ਸਾਰੇ ਇਹਨਾਂ ਨਾਮ

ਥਾਵਾਂ ਦੇ ਉੱਪਰ ਜਿਹੜੇ ਨੇ ਉਹਨਾਂ ਦੀਆਂ ਉੱਥੇ ਇਤਿਹਾਸਿਕ ਥਾਵਾਂ ਬਣੀਆਂ ਹੋਈਆਂ ਨੇ। ਸੋ ਰਾਜਾ ਰਸਾਲੂ ਦਾ ਇਹ ਕਿੱਸਾ ਜਿਹੜਾ ਹੈ ਸਾਨੂੰ ਇਹ ਦੱਸਦਾ ਹੈ ਕਿ ਰਾਜਾ ਰਸਾਲੂ ਸਿਰਫ ਇੱਕ ਰਾਜਾ ਨਹੀਂ ਸੀ, ਸਗੋਂ ਪੰਜਾਬ ਦੀ ਲੋਕ ਸੱਭਿਆਚਾਰਕ ਵਿਰਾਸਤ ਦਾ ਇੱਕ ਅਹਿਮ ਹਿੱਸਾ ਹੈ। ਰਾਜੇ ਰਸਾਲੂ ਦੀ ਜ਼ਿੰਦਗੀ ਸਾਨੂੰ ਸਿਖਾਉਂਦੀ ਹੈ ਕਿ ਹਿੰਮਤ, ਸੋਚ ਅਤੇ ਨਿਆਂ ਦੇ ਰਾਹ 'ਤੇ ਚੱਲਣ ਵਾਲਾ ਇਨਸਾਨ ਕਦੇ ਵੀ ਨਹੀਂ ਮਰਦਾ ਅਤੇ ਕਦੇ ਵੀ ਨਹੀਂ ਹਾਰਦਾ। ਉਹ ਲੋਕਾਂ ਦੇ ਦਿਲਾਂ ਦੇ ਵਿੱਚ ਹਮੇਸ਼ਾ ਹਮੇਸ਼ਾ ਦੇ ਲਈ ਵੱਸ ਜਾਂਦਾ ਹੈ। ਸੋ ਉਮੀਦ ਕਰਦੇ ਵੀ ਤੁਹਾਨੂੰ ਅੱਜ ਦਾ ਪ੍ਰੋਗਰਾਮ ਬੇਹੱਦ ਪਸੰਦ ਆਇਆ ਹੋਵੇਗਾ। ਤੁਹਾਨੂੰ ਪ੍ਰੋਗਰਾਮ ਕਿਵੇਂ ਦਾ ਲੱਗਾ ਤੁਸੀਂ ਸਾਨੂੰ ਦੱਸ ਸਕਦੇ ਹੋ। ਹਰ ਮੰਗਲਵਾਰ ਪ੍ਰੋਗਰਾਮ ਰੰਗਲਾ ਪੰਜਾਬ ਦੇ ਜ਼ਰੀਏ ਅਸੀਂ ਤੁਹਾਡੇ ਤੱਕ ਕਿੱਸੇ, ਕਹਾਣੀਆਂ, ਪੰਜਾਬੀ ਵਿਰਸੇ, ਪੰਜਾਬੀ ਸੱਭਿਆਚਾਰ ਦੇ ਬੁੱਕਲ ਦੇ ਵਿੱਚ ਛੁਪੇ ਹੋਏ ਉਹ ਦਿਲਚਸਪ ਕਹਾਣੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਨੇ। ਜਿਨ੍ਹਾਂ ਕਹਾਣੀਆਂ ਨੂੰ, ਜਿਨ੍ਹਾਂ ਕਿੱਸਿਆਂ ਨੂੰ ਸਾਨੂੰ ਲੱਗਦਾ ਹੈ ਕਿ ਤੁਹਾਡੇ ਨਾਲ ਸਾਂਝਾ ਕਰਨਾ ਚਾਹੀਦਾ ਹੈ, ਅੱਜ ਦੇ ਨਵੀਂ ਪੀੜ੍ਹੀ ਦੇ ਬੱਚਿਆਂ ਦੇ ਨਾਲ ਸਾਂਝਾ ਕਰਨਾ ਚਾਹੀਦਾ ਹੈ, ਤਾਂ ਜੋ ਉਹ ਪੰਜਾਬ, ਪੰਜਾਬੀ ਔਰ ਪੰਜਾਬੀਅਤ ਦੀ ਮਹਾਨਤਾ ਨੂੰ ਸਮਝ ਸਕਣ ਔਰ ਦੇਖ ਸਕਣ, ਮਹਿਸੂਸ ਕਰ ਸਕਣ ਕਿ ਸਾਡਾ ਵਿਰਸਾ ਕਿੰਨਾ ਮਹਾਨ ਹੈ ਔਰ ਸਾਨੂੰ ਪੰਜਾਬੀ ਹੋਣ 'ਤੇ ਮਾਣ ਹੈ। ਫਿਲਹਾਲ ਇਸੇ ਆਸ, ਇਸੇ ਉਮੀਦ ਦੇ ਨਾਲ ਪ੍ਰੋਗਰਾਮ ਨੂੰ ਇੱਥੇ ਹੀ ਵਾਇੰਡ ਅਪ ਕਰਨਾ ਕਿ ਤੁਹਾਨੂੰ ਪ੍ਰੋਗਰਾਮ ਜਿਹੜਾ ਪਸੰਦ ਆਇਆ ਹੋਏਗਾ। ਮਿਲਦੇ ਹਾਂ ਅਗਲੇ ਪ੍ਰੋਗਰਾਮ ਦੇ ਵਿੱਚ, ਜਾਂਦੇ ਜਾਂਦੇ ਖੂਬਸੂਰਤ ਗੀਤ ਤੁਹਾਡੇ ਲਈ। ਪ੍ਰੋਗਰਾਮ ਰੰਗਲਾ ਪੰਜਾਬ ਇੱਥੇ ਹੀ ਖਤਮ ਹੁੰਦਾ ਹੈ।

ਦਾ ਵੀ ਤੁਸੀਂ ਖਿਆਲ ਰੱਖਿਆ ਕਰੋ। ਸੋ 9 ਤੋਂ 10 ਦੇ ਖੂਬਸੂਰਤ ਸਫ਼ਰ ਦੇ ਵਿੱਚ ਤੁਹਾਡੇ ਵੱਲੋਂ ਭੇਜੇ ਹੋਏ ਮੈਸੇਜ ਅਸੀਂ ਰੀਡ ਕਰਦੇ ਹਾਂ ਅਤੇ ਤੁਹਾਡੇ ਤੱਕ ਪਹੁੰਚਾਉਂਦੇ ਹਾਂ ਤੁਹਾਡੇ ਪਸੰਦ ਦੇ ਖੂਬਸੂਰਤ ਪੰਜਾਬੀ ਹਿੰਦੀ ਫਿਲਮੀ ਗੀਤ। ਫਿਲਹਾਲ ਇੱਕ ਖੂਬਸੂਰਤ ਗੀਤ ਮਹਿੰਦਰ ਕਪੂਰ ਦੀ ਆਵਾਜ਼ ਦੇ ਵਿੱਚ ਸੁਣਾਉਣ ਜਾ ਰਿਹਾ ਤੁਹਾਨੂੰ, ਔਰ ਇਸ ਤੋਂ ਬਾਅਦ ਤੁਹਾਡੀਆਂ ਪਿਆਰ ਭਰੀਆਂ ਫਰਮਾਇਸ਼ਾਂ ਇੱਕ ਇੱਕ ਕਰਕੇ ਤੁਹਾਡੇ ਤੱਕ ਸਾਂਝੀਆਂ ਕਰਾਂਗਾ। ਬਹੁਤ ਚਿਰਾਂ ਬਾਅਦ ਅੱਜ ਨਾਈਟ ਦੀ ਡਿਊਟੀ ਲੱਗੀ ਹੋਈ ਹੈ, ਤੁਹਾਡੇ ਨਾਲ ਜਿਹੜਾ ਹੈ ਗੱਲਾਂ ਬਾਤਾਂ ਕਰਨ ਦਾ, ਤੁਹਾਡੇ ਪਿਆਰ ਭਰੇ ਮੈਸੇਜ ਪੜ੍ਹਨ ਦਾ ਅੱਜ ਮੌਕਾ ਮਿਲ ਰਿਹਾ। ਸੋ ਆ ਜਾਓ ਇਸ ਪ੍ਰੋਗਰਾਮ ਦੇ ਵਿੱਚ ਰੌਣਕ ਲਾਈਏ ਔਰ ਇਸ ਪ੍ਰੋਗਰਾਮ ਦੀ ਸ਼ਾਨ ਨੂੰ ਹੋਰ ਵੀ ਵਧਾਈਏ ਔਰ ਆਪਣੇ ਹੋਰ ਦੋਸਤਾਂ ਸੱਜਣਾ ਮਿੱਤਰਾਂ ਤੱਕ ਇਹ ਗੱਲ ਪਹੁੰਚਾਈਏ ਅਤੇ 9855 10 10 'ਤੇ ਆਪਣਾ ਮੈਸੇਜ ਘੱਲੀਏ ਅਤੇ ਆਪਣੀ ਫਰਮਾਇਸ਼ ਚਲਾਈਏ। ਆਓ ਸੁਣਦੇ ਹਾਂ ਖੂਬਸੂਰਤ ਗੀਤ।

ਮੈਂ ਕਿਹਾ ਜੀ ਕਿਸੇ ਨੂੰ ਛੇੜਨਾ ਨਹੀਂ ਹੈ ਜਨਾਬ, ਸਿਰਫ ਤੇ ਸਿਰਫ ਆਪਣੇ ਮੋਬਾਈਲ ਨੂੰ ਛੇੜਨਾ ਹੈ। 9855-10-10-27 ਨੰਬਰ ਜਿਹੜਾ ਆ ਉਹ ਕੱਢਣਾ ਹੈ, ਉੱਥੇ ਮੈਸੇਜ ਕਰਨਾ ਹੈ, ਆਪਣਾ ਨਾਮ ਲਿਖਣਾ ਹੈ, ਆਪਣੇ ਸ਼ਹਿਰ ਦਾ ਨਾਮ ਲਿਖਣਾ ਹੈ ਔਰ ਆਪਣੇ ਉਸ ਗੀਤ ਦੇ ਬੋਲ ਲਿਖਣੇ ਨੇ ਔਰ ਭੇਜ ਦੇਣੇ ਨੇ ਇਸ ਨੰਬਰ 'ਤੇ। ਸੋ ਜਿਵੇਂ ਤੁਹਾਡਾ ਇਹ ਮੈਸੇਜ ਸਾਡੇ ਤੱਕ ਪਹੁੰਚੇਗਾ, ਉਸੇ ਵਕਤ ਤੁਹਾਡਾ ਮੈਸੇਜ ਰੀਡ ਕਰਕੇ ਤੁਹਾਡੇ ਤੱਕ ਤੁਹਾਡੀ ਫਰਮਾਇਸ਼ ਪਹੁੰਚਾਈ ਜਾਏਗੀ, ਕਿਉਂਕਿ ਪ੍ਰੋਗਰਾਮ ਚੱਲ ਰਿਹਾ ਹੈ, ਦਿਲ ਚਾਹਤਾ ਹੈ ਔਰ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਆਪਣੇ ਦੋਸਤ ਲਲਿਤ ਸੋਨੀ ਦੇ ਨਾਲ। ਔਰ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚਿਆ ਜੀ, ਕਹਿ ਰਹੇ ਨੇ ਕਿ ਰੰਗਲਾ ਪੰਜਾਬ ਦੇ ਵਿੱਚ ਜਿਹੜੀ ਤੁਸੀਂ ਕਹਾਣੀ ਰਾਜਾ ਰਸਾਲੂ ਦੀ ਸੁਣਾਈ ਸਾਨੂੰ ਬਹੁਤ ਚੰਗੀ ਲੱਗੀ, ਸੋ ਬਹੁਤ ਬਹੁਤ ਸ਼ੁਕਰੀਆ ਜੀ। ਔਰ ਕਹਿ ਰਹੇ ਨੇ ਕਿ ਬੜੀ ਯਾਦ ਸਾਡੀ ਜੁੜੀ ਹੋਈ ਇਸ ਕਹਾਣੀ ਦੇ ਨਾਲ ਔਰ ਇਹ ਕਹਾਣੀ ਕਹਿੰਦੇ ਨੇ ਸਾਡੀ ਮੰਮੀ ਸਾਨੂੰ ਸੁਣਾਇਆ ਕਰਦੇ ਸੀ, ਸੋ ਬਹੁਤ ਬਹੁਤ ਸ਼ੁਕਰੀਆ ਜੀ। ਸੋ ਇਹ ਮੈਸੇਜ ਸਾਡੇ ਤੱਕ ਪਹੁੰਚਾਇਆ ਹੈ ਜੀ ਕਿਰਨ ਨਰੂਲਾ, ਗ੍ਰੀਨ ਪਾਰਕ ਕਪੂਰਥਲਾ ਤੋਂ, ਬਹੁਤ ਬਹੁਤ ਸ਼ੁਕਰੀਆ ਜੀ। ਸੋ ਇਹਨਾਂ ਨੇ ਫਰਮਾਇਸ਼ ਵੀ ਕੀਤੀ ਹੋਈ ਹੈ ਗੀਤ ਦੀ, ਜ਼ਰੂਰ ਤੁਹਾਡਾ ਗੀਤ ਅਸੀਂ ਜ਼ਰੂਰ ਚਲਾਵਾਂਗੇ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਇਸ ਮੈਸੇਜ ਦੇ ਲਈ। ਔਰ ਇੱਕ

ਦੀ ਫਰਮਾਇਸ਼ ਕਰ ਰਹੇ ਨੇ, ਸੋ ਉਹਨਾਂ ਨੂੰ ਬੇਨਤੀ ਹੈ ਵੀ ਜਨਾਬ ਪੰਜਾਬੀ ਫਿਲਮੀ ਗੀਤਾਂ ਦੀ ਫਰਮਾਇਸ਼ ਵੀ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਕਰ ਸਕਦੇ ਹੋ। ਮੇਰੇ ਤੱਕ ਇੱਕ ਫਰਮਾਇਸ਼ ਪਹੁੰਚੀ ਸੀ ਵੀ ਪੰਜਾਬੀ ਮੂਵੀ ਜੱਟੀ ਦਾ ਗੀਤ ਸੁਣਨਾ ਚਾਹਿਆ ਦੋਸਤ ਨੇ। ਤੇ ਉਸ ਤੋਂ ਪਹਿਲਾਂ ਦੋਸਤਾਂ ਦੇ ਨਾਮ ਲੈ ਦਈਏ ਜਿਨ੍ਹਾਂ ਨੇ ਸਾਨੂੰ ਬੜੇ ਪਿਆਰ ਦੇ ਨਾਲ ਬੜੇ ਸਤਿਕਾਰ ਦੇ ਨਾਲ ਮੈਸੇਜ ਕੀਤੇ ਹੋਏ ਨੇ ਔਰ ਕਹਿ ਰਹੇ ਨੇ ਸਾਡੇ ਵੀ ਕਿਸੇ ਵੀ ਫਰਮਾਇਸ਼ੀ ਗੀਤ ਦੇ ਵਿੱਚ ਸਾਡੇ ਨਾਮ ਜ਼ਰੂਰ ਸ਼ਾਮਿਲ ਕਰ ਲਿਓ ਜੀ। ਇਹ ਮੈਸੇਜ ਕੀਤਾ ਹੈ ਤਾਜ਼ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ, ਮਿਹਰ ਜਾਂ ਜਹਾਂ, ਆਜ਼ਾਦ ਨਗਰ, ਲਕਸਰ, ਹਰਿਦੁਆਰ ਤੋਂ। ਬਹੁਤ ਬਹੁਤ ਸ਼ੁਕਰੀਆ ਜੀ। ਔਰ ਇਸੇ ਤਰ੍ਹਾਂ ਹੀ ਜਲਾਲਾਬਾਦ ਵੈਸਟ ਤੋਂ ਸੁਰੇਸ਼, ਪੂਨਮ, ਗਗਨੀਜਾ, ਵਿਸ਼ਾਲ ਪ੍ਰਿਆ, ਦਿਸ਼ਾਨੀ ਤੇ ਨਿਮਿਤ ਅਹੁਜਾ ਜੀ। ਗਾਓਂ ਕੁਮਾਰ ਹਿੜਾ ਸਹਾਰਨਪੁਰ ਤੋਂ ਸੈਯਦ ਮਸਰੂਰ, ਸ਼ਾਇਨਾ ਹਸਨ, ਅਕਸਾ, ਨਾਜ਼ੀਆ, ਆਫੀਆ, ਇਬਰਾਹਿਮ, ਸਦਾਮ, ਅਦੀਬ ਕਹਿ ਰਹੇ ਨੇ ਵੀ ਕਿਸੇ ਵੀ ਫਰਮਾਇਸ਼ੀ ਗੀਤ ਦੇ ਵਿੱਚ ਸਾਡਾ ਨਾਮ ਜ਼ਰੂਰ ਲੈ ਲਿਆ ਜਾਵੇ। ਤੋ ਇਸੇ ਤਰ੍ਹਾਂ ਹੀ ਕਰਨਵੀਰ ਹਾਊਸ ਪੁੱਛੋ ਕੈਂਚੀਆਂ ਬਠਿੰਡਾ ਤੋਂ ਸਾਨੂੰ ਮੈਸੇਜ ਕਰ ਰਹੇ ਨੇ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ, ਕਰਨ, ਦਿਪਿੰਦਰ, ਵਿਰਿੰਦਰ, ਕੁਲਦੀਪ, ਸਿੰਮੂ, ਏਕਮ, ਦਮਨ ਤੇ ਅਭਿਜੋਤ। ਬਹੁਤ ਬਹੁਤ ਸ਼ੁਕਰੀਆ ਜੀ ਇਸ ਪਿਆਰ ਇਸ ਮੁਹੱਬਤ ਦੇ ਲਈ। ਔਰ ਇਸੇ ਤਰ੍ਹਾਂ ਹੀ ਨਲੇਸ਼ਵਰ ਨਗਰ ਨਰਵੇਲ ਮਹਾਰਾਸ਼ਟਰ ਤੋਂ ਸਾਨੂੰ ਪੀ ਐੱਸ ਨਵਾਂਕਰ, ਨਿਰਮਲਾ, ਵਿਸ਼ਾਲ ਨਵਾਂਕਰ, ਨਾਰਾਇਣ ਇੰਗਲੇ, ਸੋਪਨਾ ਤਾਇੰਡੇ ਔਰ ਅਸ਼ੀਸ਼ ਮੈਸੇਜ ਕਰ ਰਹੇ ਨੇ ਸਾਨੂੰ ਮਲਕਾਪੁਰ ਤੋਂ। ਬਹੁਤ ਬਹੁਤ ਸ਼ੁਕਰੀਆ ਜੀ। ਜਨਕਪੁਰੀ ਸਹਾਰਨਪੁਰ ਤੋਂ ਸਾਨੂੰ ਮੈਸੇਜ ਕਰ ਰਹੇ ਨੇ ਜੋਨ ਡਿਕੈਸਟਰੋ, ਰੋਜ਼ੀ, ਪਰਲ ਔਰ ਵਿਲਿਸ ਡਿਕੈਸਟਰੋ। ਬਹੁਤ ਬਹੁਤ ਸ਼ੁਕਰੀਆ ਜੀ। ਔਰ ਇੱਕ ਹੋਰ ਮੈਸੇਜ ਕਹਿ ਰਹੇ ਨੇ ਨਮਸਕਾਰ ਜੀ, ਵੜਿੰਗ ਖੇੜਾ ਪੰਜਾਬ ਤੋਂ ਮਿੰਟੂ, ਟੋਮਸ, ਪਿੰਕੀ, ਲਵਲੀ ਔਰ ਆਰਤੀ ਅਰੋੜਾ ਕਹਿੰਦੇ ਕੋਈ ਵੀ ਗੀਤ ਜਿਹੜਾ ਆ ਤੁਸੀਂ ਸੁਣਾ ਦਿਓ। ਜ਼ਰੂਰ ਜਨਾਬ ਤੁਹਾਡੇ ਲਈ ਖੂਬਸੂਰਤ ਗੀਤ ਪਲੇ ਕਰਨ ਜਾ ਰਿਹਾ। ਆਸ਼ਾ ਭੋਸਲੇ ਔਰ ਮਹਿੰਦਰ ਕਪੂਰ ਦੀ ਖੂਬਸੂਰਤ ਆਵਾਜ਼ ਵਿੱਚ ਗਾਇਆ ਖੂਬਸੂਰਤ ਗੀਤ ਮੂਵੀ ਜੱਟੀ ਦੇ ਵਿੱਚੋਂ ਲਿਆ ਗਿਆ ਹੈ। ਖੂਬਸੂਰਤ ਗੀਤ ਤੁਹਾਡੇ ਤੱਕ ਪਹੁੰਚ ਰਿਹਾ। ਔਰ ਜੇਕਰ ਤੁਸੀਂ ਵੀ ਚਾਹੁੰਦੇ ਹੋ ਵੀ ਤੁਹਾਡਾ ਵੀ ਫਰਮਾਇਸ਼ੀ ਗੀਤ ਲਾਈਵ ਸਟੂਡੀਓ ਤੋਂ ਪਲੇ ਕੀਤਾ ਜਾਏ ਤਾਂ ਜਨਾਬ 9855-10-10-27 ਨੰਬਰ ਹੈ ਔਰ ਇਸ ਨੰਬਰ 'ਤੇ ਤੁਸੀਂ ਆਪਣੇ ਪਿਆਰੇ ਪਿਆਰੇ ਮੈਸੇਜ ਸਾਨੂੰ ਭੇਜ ਸਕਦੇ ਹੋ। ਬਕਾਇਦਾ ਤੁਹਾਡਾ ਨਾਮ ਰੀਡ ਕੀਤਾ ਜਾ ਰਿਹਾ, ਤੁਹਾਡੇ ਚੋਣ ਵਾਲਿਆਂ ਦਾ ਨਾਮ ਰੀਡ ਕਰਕੇ ਤੁਹਾਡੇ ਤੱਕ ਤੁਹਾਡੇ ਖੂਬਸੂਰਤ ਫਰਮਾਇਸ਼ੀ ਗੀਤ ਪਹੁੰਚਾਏ ਜਾ ਰਹੇ ਹਨ। ਸੋ ਫਿਲਹਾਲ ਖੂਬਸੂਰਤ ਗੀਤ ਪਹੁੰਚ ਰਹੇ ਤੁਹਾਡੇ ਤੱਕ, ਸੁਣਦੇ ਹਾਂ ਅਤੇ ਮਿਲਦੇ ਹਾਂ ਇਸ ਗੀਤ ਤੋਂ ਬਾਅਦ।

ਤੇ ਨਾਲ ਦੀ ਨਾਲ ਤੁਹਾਡੇ ਤੱਕ ਉਹ ਗੀਤ ਪਹੁੰਚਾਏ ਜਾ ਰਹੇ ਨੇ ਜਿਨ੍ਹਾਂ ਗੀਤਾਂ ਦੀ ਤੁਸੀਂ ਫਰਮਾਇਸ਼ ਕਰ ਰਹੇ ਹੋ। ਔਰ 9855-10-10-27 ਨੰਬਰ ਹੈ, ਨੰਬਰ 'ਤੇ ਤੁਸੀਂ ਮੈਸੇਜ ਕਰ ਸਕਦੇ ਹੋ ਔਰ ਆਪਣਾ ਪਸੰਦੀਦਾ ਗੀਤ ਤੁਸੀਂ ਲਾਈਵ ਸੁਣ ਸਕਦੇ ਹੋ। ਸੋ ਮੈਸੇਜ ਦਾ ਸਿਲਸਿਲਾ ਅੱਗੇ ਵਧਾਉਂਦੇ ਹਾਂ ਔਰ ਦੇਖਦੇ ਹਾਂ ਔਰ ਕਿਹੜੇ ਕਿਹੜੇ ਦੋਸਤ ਸਾਨੂੰ ਇਸ ਵਕਤ ਸੁਣ ਰਹੇ ਨੇ ਔਰ ਕਿਹੜੇ ਕਿਹੜੇ ਦੋਸਤ ਸਾਨੂੰ ਮੈਸੇਜ ਕਰ ਰਹੇ ਨੇ ਜੀ। ਸੋ ਮੈਸੇਜ ਸਾਡੇ ਤੱਕ ਪਹੁੰਚਿਆ ਸੀ ਕਨੇਰਾ ਮਹੱਲਾ ਪਟਿਆਲਾ ਤੋਂ, ਮੁਕੇਸ਼ ਬੱਤਾ, ਨੀਲਮ, ਨਿਤਿਨ ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਤੇ ਵੰਸ਼ ਬੱਤਾ ਦਾ ਬਹੁਤ ਬਹੁਤ ਸ਼ੁਕਰੀਆ ਜੀ। ਸੁਖਵੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਸਿੰਘ ਪਿੰਡ ਛਾਜਲੀ ਜ਼ਿਲ੍ਹਾ ਸੰਗਰੂਰ ਤੋਂ ਕਹਿ ਰਹੇ ਨੇ ਵੀ ਕੋਈ ਵੀ ਗੀਤ ਪਲੇ ਕੀਤਾ ਜਾਏ।

ਜੀ ਕਰਨਵੀਰ ਸਿੰਘ ਪੌਲ ਤੇ ਪੂਰਾ ਪੌਲ ਪਰਿਵਾਰ ਸਰਾਭਾ ਨਗਰ ਜਲੰਧਰ ਤੋਂ ਸਾਨੂੰ ਮੈਸੇਜ ਕਰ ਰਿਹਾ ਹੈ। ਬਹੁਤ ਬਹੁਤ ਸ਼ੁਕਰੀਆ ਜੀ ਜਨਾਬ। ਗਾਂਧੀ ਚੌਂਕ ਬਾੜਮੀਰ ਤੋਂ ਸਾਨੂੰ ਮੈਸੇਜ ਕਰ ਰਹੇ ਨੇ ਬਬਲੇਸ਼ ਪਵਾਰ, ਡੈਨੀ ਮਨੀਸ਼ ਔਰ ਰਾਮ ਦੇਵਰਾ ਤੋਂ ਦਿਨੇਸ਼ ਚੌਹਾਨ, ਡਾਂਗਰੀ ਤੋਂ ਬਾਬੂ ਰਾਮ ਜੈਪਾਲ। ਬਹੁਤ ਬਹੁਤ ਸ਼ੁਕਰੀਆ ਜੀ। ਭੋਪਾਲਗੜ੍ਹ ਰਾਜਸਥਾਨ ਤੋਂ ਧਰਮਿੰਦਰ, ਕਪਿਲ, ਇਸ਼ਾਨ, ਪੂਜਾ ਪਰਿਹਾਰ ਦਾ ਮੈਸੇਜ ਆਇਆ। ਬਹੁਤ ਬਹੁਤ ਸ਼ੁਕਰੀਆ ਜੀ ਜਨਾਬ, ਤੁਹਾਡਾ ਮੈਸੇਜ ਪ੍ਰੋਗਰਾਮ 'ਚ ਅਸੀਂ ਸ਼ਾਮਿਲ ਕਰ ਲਿਆ।

ਜੀ ਹਾਂ, ਦਿਲ ਚਾਹਤਾ ਹੈ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਮੈਸੇਜ। ਗਾਓ ਫਰਾਂਸੀ ਜ਼ਿਲ੍ਹਾ ਹਿਸਾਰ ਤੋਂ ਰਾਜਕੁਮਾਰ ਡੁੱਡੀ, ਪ੍ਰਮੋਦ ਕੁਮਾਰ ਔਰ ਪੁਸ਼ਪਿੰਦਰ ਕੁਮਾਰ ਕਹਿ ਰਹੇ ਨੇ ਕੋਈ ਵੀ ਗੀਤ ਜਿਹੜਾ ਜਨਾਬ ਪਲੇ ਕਰ ਦਿਓ।

ਵਾਕੀ ਯਾਰੀਆਂ ਇਹ ਦਿਲਦਾਰੀਆਂ ਇਸੇ ਤਰ੍ਹਾਂ ਹੀ ਬਣੀਆਂ ਰਹਿਣੀਆਂ ਚਾਹੀਦੀਆਂ ਨੇ ਔਰ ਇਹਨਾਂ ਯਾਰੀਆਂ ਇਹਨਾਂ ਦਿਲਦਾਰੀਆਂ ਦੇ ਸਿਰ ਤੇ ਹੀ ਜਿਹੜਾ ਆ ਜ਼ਿੰਦਗੀ ਜਿਹੜੀ ਹੈ ਉਹ ਬਣੀ ਰਹਿੰਦੀ ਹੈ। 102.7 FM ਰੇਨਬੋ ਦੇ ਪ੍ਰੋਗਰਾਮ ਦਿਲ ਚਾਹਤਾ ਹੈ ਦਾ ਆਨੰਦ ਮਾਣ ਰਹੇ ਹਾਂ ਆਪਣੇ ਦੋਸਤ ਲਲਿਤ ਦੇ ਨਾਲ। ਤੇ ਪ੍ਰੋਗਰਾਮ ਦੇ ਵਿੱਚ ਸਾਨੂੰ ਬਹੁਤ ਸਾਰੇ ਦੋਸਤ ਮੈਸੇਜ ਕਰ ਰਹੇ ਨੇ ਔਰ ਅਲੱਗ ਅਲੱਗ ਗੀਤਾਂ ਦੀ ਫਰਮਾਇਸ਼ ਕਰ ਰਹੇ ਨੇ। ਸੋ ਉਹਨਾਂ ਨੂੰ ਬੇਨਤੀ ਹੈ ਜਨਾਬ ਵੀ ਇੱਕ ਘੰਟੇ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਸਭ ਦੀ ਫਰਮਾਇਸ਼ ਪੂਰੀ ਨਹੀਂ ਕਰ ਸਕਦੇ, ਪਰ ਅਸੀਂ ਤੁਹਾਡਾ ਬਕਾਇਦਾ ਨਾਮ, ਤੁਹਾਡੇ ਪਿੰਡ ਦਾ ਨਾਮ, ਤੁਹਾਡੇ ਚੋਣ ਵਾਲੇ ਦਾ ਨਾਮ ਜ਼ਰੂਰ ਲਵਾਂਗੇ। ਸੋ ਇੱਕ ਮੈਸੇਜ ਸਾਡੇ ਤੱਕ ਪਹੁੰਚਿਆ ਸੀ, ਸਨਮ ਜੀ ਦਾ ਮੈਸੇਜ ਸਾਡੇ ਤੱਕ ਪਹੁੰਚਿਆ ਹੈ। ਹਾਜ਼ੀਪੁਰ ਤਹਿਸੀਲ ਮਕੀਰੀਆਂ ਡਿਸਟ੍ਰਿਕਟ ਹੁਸ਼ਿਆਰਪੁਰ ਤੋਂ ਸਾਨੂੰ ਮੈਸੇਜ ਕਰ ਰਹੇ ਸੀ। ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਡਾ ਮੈਸੇਜ ਅਸੀਂ ਪ੍ਰੋਗਰਾਮ 'ਚ ਸ਼ਾਮਿਲ ਕਰ ਲਿਆ ਜੀ। ਇੱਕ ਹੋਰ ਮੈਸੇਜ ਪਹੁੰਚਿਆ ਵੀ ਕਹਿੰਦੇ ਵੀ ਕੋਈ ਵੀ ਗੀਤ ਦੇ ਵਿੱਚ ਸ਼ਾਮਿਲ ਕਰੋ ਜਨਾਬ, ਚੱਕ 15 PS ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਸਰਬਜੀਤ ਸਿੰਘ, ਸਰਬਜੀਤ ਕੌਰ ਗੁਰਮਨ ਮੇਲਬੋਰਨ ਆਸਟ੍ਰੇਲੀਆ ਤੋਂ, ਆਦਰਸ਼ਪਾਲ ਸਿੰਘ ਜੋਸਨ ਅਤੇ ਵੈਨਕੂਵਰ ਤੋਂ ਰੋਬਿਨ ਸਿੰਘ ਜੋਸਨ ਸਾਨੂੰ ਮੈਸੇਜ ਕਰ ਰਹੇ ਨੇ। ਬਹੁਤ ਬਹੁਤ ਸ਼ੁਕਰੀਆ ਜੀ। ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚਿਆ ਪਿੰਡ ਕਲਿਆਣ ਮਲਕਾ ਜ਼ਿਲ੍ਹਾ ਬਠਿੰਡਾ ਤੋਂ, ਅੰਮ੍ਰਿਤਪਾਲ ਸਿੰਘ, ਪਰਮਿੰਦਰ ਅਤੇ ਮਨਿੰਦਰ ਜੀ ਮੈਸੇਜ ਕਰ ਰਹੇ ਨੇ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਔਰ ਇਸੇ ਤਰ੍ਹਾਂ ਹੀ ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚਿਆ ਹੈ, ਮੇਰਠ ਤੋਂ ਸਾਨੂੰ ਮੈਸੇਜ ਕਰ ਰਹੇ ਨੇ ਦਿਗਦਰਸ਼ਨ ਅਤੇ ਕਵਿਤਾ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਪਿੰਡ ਬਣੀਖੇੜਾ ਜ਼ਿਲ੍ਹਾ ਮੁਕਤਸਰ ਸਾਹਿਬ ਤੋਂ ਭੋਲਾ ਸਿੰਘ ਸਿੱਧੂ, ਲਾਡੀ ਧਾਲੀਵਾਲ ਜਲੰਧਰ ਤੋਂ ਮਾਸਟਰ ਮੋਹਨ ਲਾਲ ਸੌਂਕੀ, ਅਰਵਿੰਦ ਕੁਮਾਰ ਜੀ ਮੈਸੇਜ ਕਰ ਰਹੇ ਨੇ। ਬਹੁਤ ਬਹੁਤ ਸ਼ੁਕਰੀਆ ਜਨਾਬ। ਪਿੰਡ ਤੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਜਸਵੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ, ਕਰਮਜੀਤ ਕੌਰ ਕਹਿੰਦੇ ਨੇ ਕਿਸੇ ਵੀ ਗੀਤ ਦੇ ਵਿੱਚ ਜਨਾਬ ਸ਼ਾਮਿਲ ਕਰ ਲਿਆ ਜਾਏ ਸਾਡਾ ਮੈਸੇਜ। ਸੋ ਬਹੁਤ ਬਹੁਤ ਸ਼ੁਕਰੀਆ ਜਨਾਬ, ਤਮਾਮ ਦੋਸਤਾਂ ਦਾ ਸ਼ੁਕਰੀਆ ਅਦਾ ਜੇ ਬਹੁਤ ਹੀ ਪਿਆਰ ਦੇ ਨਾਲ, ਬੜੇ ਮੁਹੱਬਤ ਦੇ ਨਾਲ ਸਾਨੂੰ ਮੈਸੇਜ ਕਰ ਰਹੇ ਨੇ। ਸੋ ਧਨੋਰਾ ਤੇਲੀਵਾਲ ਤੋਂ ਸਾਨੂੰ ਮੈਸੇਜ ਕਰ ਰਹੇ ਨੇ, ਨਿਸਾਰ ਨੌਸ਼ਾਦ ਸਲਮਾਨੀ, ਬੇਬੀ ਆਲਿਆ ਅਤੇ ਆਯਨ ਬਾਬੂ, ਬਹੁਤ ਬਹੁਤ ਸ਼ੁਕਰੀਆ ਜੀ। ਸੁਖਦੇਵ ਸਿੰਘ, ਨਰਿੰਦਰ ਕੌਰ, ਸੰਨੀ ਮਨੀ, ਕਾਕਾ ਬਿੱਟੂ, ਲਾਡੀ ਮੋਹਨ, ਮਾਸਟਰ ਜਨਕ ਨਗਰ ਜਲੰਧਰ ਤੋਂ ਸਾਨੂੰ ਮੈਸੇਜ ਕਰ ਰਹੇ ਨੇ, ਬਹੁਤ ਬਹੁਤ ਸ਼ੁਕਰੀਆ। ਸੋ ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੋੜਾ ਸਿਟੀ ਦੀਵਾਨਾ ਜੀ ਮੈਸੇਜ ਕਰ ਰਹੇ ਨੇ, ਬਹੁਤ ਬਹੁਤ ਸ਼ੁਕਰੀਆ ਜੀ। ਸੋ ਇਹਨਾਂ ਤਮਾਮ ਦੋਸਤਾਂ ਦੀ ਫਰਮਾਇਸ਼ 'ਤੇ ਮੈਂ ਗੀਤ ਪਲੇ ਕਰਨ ਜਾ ਰਿਹਾ, ਕਿਉਂਕਿ ਰਾਜਾ ਹਿੰਦੁਸਤਾਨੀ ਮੂਵੀ ਦਾ ਗੀਤ ਦੀ ਫਰਮਾਇਸ਼ ਪਹੁੰਚੀ ਸੀ। ਸੋ ਇਹ ਮੈਂ ਗੀਤ ਤੁਹਾਡੇ ਸਭ ਦੇ ਲਈ ਪਲੇ ਕਰਨ ਜਾ ਰਿਹਾ, ਉਮੀਦ ਹੈ ਤੁਹਾਨੂੰ ਇਹ ਗੀਤ ਪਸੰਦ ਆਏਗਾ।

102.7 FM रेनबो 102.7 FM रेनबो ਦੇ ਨਾਲ ਨਾਲ ਨਿਊਜ਼ ਔਨ AIR ਐਪ ਤੇ ਵੀ ਤੁਸੀਂ ਪ੍ਰੋਗਰਾਮ ਦਿਲ ਚਾਹਤਾ ਹੈ ਦਾ ਆਨੰਦ ਮਾਣ ਰਹੇ ਹੋ ਆਪਣੇ ਦੋਸਤ ਲਲਿਤ ਦੇ ਨਾਲ। ਔਰ ਤੁਸੀਂ ਵੀ ਜਨਾਬ ਸ਼ਿਰਕਤ ਕਰ ਸਕਦੇ ਹੋ ਆਪਣੇ ਟੈਕਸਟ ਮੈਸੇਜ ਆਪਣੇ ਵਟਸਐਪ ਮੈਸੇਜ ਦੇ ਜ਼ਰੀਏ ਔਰ ਮੈਸੇਂਜਰ ਤੇ ਵੀ ਤੁਸੀਂ ਸਾਨੂੰ ਮੈਸੇਜ ਭੇਜ ਸਕਦੇ ਹੋ। ਔਰ ਜਿਹੜਾ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ ਉਸ ਗੀਤ ਦੀਆਂ ਚੰਦ ਲਾਈਨਾਂ ਜਾਂ ਦੋ ਬੋਲ ਤੁਸੀਂ ਲਿਖ ਕੇ ਸਾਨੂੰ ਭੇਜ ਸਕਦੇ ਹੋ। ਆਪਣਾ ਨਾਮ, ਆਪਣੇ ਸ਼ਹਿਰ ਦਾ ਨਾਮ, ਉਸ ਗੀਤ ਦੇ ਬੋਲ ਜਾਂ ਫਿਰ ਉਸ ਫਿਲਮ ਦਾ ਨਾਮ ਸਾਨੂੰ ਭੇਜ ਸਕਦੇ ਹੋ। ਜਿਵੇਂ ਤੁਹਾਡਾ ਮੈਸੇਜ ਸਾਡੇ ਤੱਕ ਪਹੁੰਚੇਗਾ ਉਸੇ ਵਕਤ ਤੁਹਾਡੇ ਉਸ ਮੈਸੇਜ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਕੇ ਤੁਹਾਡੇ ਤੱਕ ਤੁਹਾਡਾ ਉਹ ਗੀਤ ਜ਼ਰੂਰ ਪਹੁੰਚਾਵਾਂਗੇ। ਸੋ ਇੱਕ ਮੈਸੇਜ ਸਾਡੇ ਤੱਕ ਪਹੁੰਚਿਆ ਹੈ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਤੁਹਾਨੂੰ ਅਤੇ ਸਭ ਨੂੰ ਰਾਜ਼ੀ ਰੱਖੇ ਜੀ। ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਨੂੰ ਵੀ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ। ਲਿਖ ਰਹੇ ਨੇ ਕਿ ਸਾਨੂੰ ਗੀਤ ਸੁਣਾਉਣਾ ਸੁਣਾ ਦਿਓ, ਫਿਲਮ ਮਨਜੀਤੇ ਜਗਜੀਤ, ਆਵਾਜ਼ ਆਸ਼ਾ ਭੋਸਲੇ, ਜਦੋਂ ਜਦੋਂ ਵੀ ਬਨੇਰੀ ਬੋਲੇ ਕਾਂ। ਮੈਸੇਜ ਕਰ ਰਹੇ ਸੀ ਚੰਡੀਗੜ੍ਹ ਤੋਂ ਸਤੀਸ਼, ਅਨੀਜਾ, ਬਿਮਲਾ, ਸ਼ੇਫਾਲੀ, ਸ਼ੈਫੀ ਅਤੇ ਮਾਸਟਰ ਡੈਵਿਸ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਇਸੇ ਤਰ੍ਹਾਂ ਹੀ ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚਿਆ ਸੀ ਕਸਬਾ ਬਰਾੜਾ, ਜ਼ਿਲ੍ਹਾ ਅੰਬਾਲਾ, ਹਰਿਆਣਾ ਤੋਂ। ਰਵੀ ਕੁਮਾਰ ਰਣਜੀਤ ਕੌਰ, ਜੈਪ੍ਰਕਾਸ਼, ਰਾਹੁਲ, ਪ੍ਰਿਅੰਕਾ, ਮੰਨਤ, ਗੁਰਕੀਰਤ, ਗੁਰਸ਼ਬਦ ਸਿੰਘ ਰਾਹੁਲ, ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਡਾ ਇਹ ਪਿਆਰਾ ਜਿਹਾ ਮੈਸੇਜ ਅਸੀਂ ਪ੍ਰੋਗਰਾਮ 'ਚ ਸ਼ਾਮਿਲ ਕਰ ਰਿਹਾ। ਗ੍ਰਾਮ ਪੰਚਾਇਤ ਕਾਲੇਗਾਓਂ, ਜ਼ਾਫਰਾਬਾਦ, ਮਾਰਵਾੜਾ, ਮਹਾਰਾਸ਼ਟਰ ਤੋਂ ਸ਼੍ਰੀ ਸੁਧਾਕਰ ਰੋਜ ਜਾਧਵ, ਡਾਕਟਰ ਪ੍ਰਸ਼ਾਂਤ ਰਾਜ਼ੇ, ਕੁਮਾਰ ਸੰਚਿਤ ਔਰ ਪ੍ਰਥਮੇਸ਼ ਸਵਰਦ, ਕੁਮਾਰੀ ਪ੍ਰਣਾਲੀ ਔਰ ਕੁਮਾਰੀ ਸਾਨਵੀ, ਕੁਮਾਰੀ ਕਲਪਨਾ ਮੈਸੇਜ ਕਰ ਰਹੇ ਨੇ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਸੋ ਇੱਕ ਹੋਰ ਮੈਸੇਜ ਪਹੁੰਚਿਆ ਹੈ, ਕਹਿੰਦੇ ਵੀ ਵਟਸਐਪ ਫਰਮਾਇਸ਼ ਕਾਰਜਕ੍ਰਮ ਪੇਸ਼ਕਰਤਾ ਕੋ ਸਾਦਰ ਨਮਸਕਾਰ, ਤੁਹਾਨੂੰ ਵੀ ਨਮਸਕਾਰ, ਆਦਾਬ ਔਰ ਸਤਿ ਸ਼੍ਰੀ ਅਕਾਲ। ਕਹਿ ਰਹੇ ਨੇ ਕਿ ਆਕਾਸ਼ਵਾਣੀ ਕੇ ਇਤਿਹਾਸਿਕ 90 ਸਾਲ ਪੂਰਨ ਹੋਣੇ ਕੀ ਹਾਰਦਿਕ ਸ਼ੁਭਕਾਮਨਾਏ ਜੀ। ਆਪਕੋ ਵੀ ਬਹੁਤ ਬਹੁਤ ਮੁਬਾਰਕਬਾਦ। ਮੈਸੇਜ ਭੇਜ ਰਹੇ ਸਾਨੂੰ ਸਾਧੂ ਸ਼ਹਿਰ ਰਾਜਸਥਾਨ ਤੋਂ ਰਾਮ ਕੁਮਾਰ ਰਿਵਾੜ, ਚੰਦਰਕਲੀ ਰਿਵਾੜ, ਬਹੁਤ ਬਹੁਤ ਸ਼ੁਕਰੀਆ ਜੀ ਇਸ ਪਿਆਰ ਇਸ ਮੁਹੱਬਤ ਦੇ ਲਈ। ਆਓ ਚੱਲਦੇ ਹਾਂ ਅਗਲੇ ਖੂਬਸੂਰਤ ਗੀਤ ਵੱਲ, ਮਨਜੀਤੇ ਜਗਜੀਤ ਮੂਵੀ ਦੇ ਵਿੱਚੋਂ ਆਸ਼ਾ ਭੋਸਲੇ ਜੀ ਦੀ ਆਵਾਜ਼ ਦੇ ਵਿੱਚੋਂ ਖੂਬਸੂਰਤ ਇਹ ਗੀਤ।

102.7 FM Rainbow ਤੇ ਤੁਸੀਂ ਪ੍ਰੋਗਰਾਮ ਦਿਲ ਚਾਹਤਾ ਹੈ ਦਾ ਆਨੰਦ ਮਾਣ ਰਹੇ ਹੋ ਆਪਣੇ ਦੋਸਤ ਲਲਿਤ ਦੇ ਨਾਲ। ਤੇ ਪ੍ਰੋਗਰਾਮ ਦੇ ਵਿੱਚ ਮੈਂ ਉਹ ਗੀਤ ਪਲੇ ਕਰ ਰਿਹਾ ਜਿਨ੍ਹਾਂ ਗੀਤਾਂ ਦੀ ਫਰਮਾਇਸ਼ ਤੁਸੀਂ ਜਿਹੜਾ ਹੈ 98 55 10 10 27 ਤੇ ਕਰ ਰਹੇ ਹੋ। ਸੋ ਇੱਕ ਇੱਕ ਕਰਕੇ ਤੁਹਾਡੇ ਵੱਲੋਂ ਭੇਜੇ ਹੋਏ ਮੈਸੇਜਸ ਮੈਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਰਿਹਾ ਅਤੇ ਤੁਹਾਡੇ ਤੱਕ ਤੁਹਾਡੇ ਉਹ ਮੈਸੇਜ ਪਹੁੰਚਾ ਰਿਹਾ, ਤੁਹਾਡੇ ਤੱਕ ਤੁਹਾਡੇ ਉਹ ਗੀਤ ਪਹੁੰਚਾ ਰਿਹਾ। ਸੋ ਇੱਕ ਹੋਰ ਮੈਸੇਜ ਸਾਨੂੰ ਭੇਜਿਆ ਸੀ, ਅਨਮੋਲ ਡਲਹੌਜ਼ੀ ਤੋਂ ਸਾਨੂੰ ਮੈਸੇਜ ਕਰ ਰਹੇ ਨੇ ਜੀ, ਬਹੁਤ ਬਹੁਤ ਸ਼ੁਕਰੀਆ, ਤੁਹਾਡਾ ਮੈਸੇਜ ਪ੍ਰੋਗਰਾਮ ਦੇ ਵਿੱਚ ਅਸੀਂ ਸ਼ਾਮਿਲ ਕਰ ਲਿਆ। ਔਰ ਇੱਕ ਹੋਰ ਮੈਸੇਜ ਹੈ ਗਾਓਂ ਖਾਰੀਆ ਜ਼ਿਲ੍ਹਾ ਸਿਰਸਾ ਹਰਿਆਣਾ ਤੋਂ ਪ੍ਰਤਾਪ, ਇੰਦਰਾ, ਮੁਕੇਸ਼, ਦਿਨੇਸ਼, ਅੰਸ਼ੂ, ਬਲਦੇਵ ਕਟਾਰੀਆ ਮੈਸੇਜ ਕਰ ਰਹੇ ਨੇ, ਕਹਿ ਰਹੇ ਨੇ ਕੋਈ ਵੀ ਗੀਤ ਦੇ ਵਿੱਚ ਸਾਡਾ ਮੈਸੇਜ ਜ਼ਰੂਰ ਸ਼ਾਮਿਲ ਕਰੋ। ਬਹੁਤ ਬਹੁਤ ਸ਼ੁਕਰੀਆ ਜੀ। ਇੱਕ ਹੋਰ ਮੈਸੇਜ ਸਾਨੂੰ ਭੇਜਿਆ ਹੈ ਰਘਵੀਰ ਨਗਰ ਦਿੱਲੀ ਤੋਂ, ਦਿਲਾਵਰ ਖਾਨ, ਹਸੀਨਾ ਬਾਨੂ, ਐਲੀਜ਼ਾ ਨਾਇਬ ਔਰ ਗੁੱਡੂ, ਔਰ ਇਹਨਾਂ ਦਾ ਮੈਸੇਜ ਮੈਨੂੰ ਲੱਗਦਾ ਦੁਬਾਰਾ ਮੈਸੇਜ ਭੇਜਤਾ ਜਨਾਬ, ਤੁਹਾਡਾ ਮੈਸੇਜ ਅਸੀਂ ਆਲਰੇਡੀ ਰੀਡ ਕਰ ਚੁੱਕੇ ਹਾਂ।

ਸੋ ਇੱਕ ਹੋਰ ਮੈਸੇਜ ਸੜਕ ਤੱਕ ਪਹੁੰਚਿਆ ਇਹ ਮੈਸੇਜ ਸਾਨੂੰ ਕਰ ਰਹੇ ਨੇ ਜਸਵੀਰ ਸਿੰਘ ਦੂੜਾ ਅਤੇ ਨਾਲ ਇਹਨਾਂ ਦੇ ਦੋਸਤ ਨੇ ਮਿੰਟੂ ਚੰਦੇਲ ਜੀ ਕੋਟਲੀ ਥਾਨ ਸਿੰਘ ਤੋਂ ਮੈਸੇਜ ਕਰ ਰਹੇ ਨੇ ਔਰ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਮੈਸੇਜ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਲਿਆ ਔਰ ਸਾਰੇ ਹੀ ਦੋਸਤਾਂ ਦੀ ਫਰਮਾਇਸ਼ 'ਤੇ ਮੈਂ ਇੱਕ ਖੂਬਸੂਰਤ ਗੀਤ ਪਲੇ ਕਰਨ ਜਾ ਰਿਹਾ ਮੁਹੰਮਦ ਰਫੀ ਔਰ ਕਿਸ਼ੋਰ ਕੁਮਾਰ ਦੀਆਂ ਖੂਬਸੂਰਤ ਆਵਾਜ਼ਾਂ ਵਿੱਚ ਗਾਇਆ ਦੋਸਤਾਨਾ ਮੂਵੀ ਦਾ ਖੂਬਸੂਰਤ ਟਰੈਕ ਇੰਜੋਏ ਕਰਦੇ ਹਾਂ ਔਰ ਮਿਲਦੇ ਹਾਂ ਇਸ ਗੀਤ ਤੋਂ ਬਾਅਦ ਤੁਹਾਡੇ ਪਿਆਰ ਭਰੇ ਮੈਸੇਜਸ ਦੇ ਨਾਲ ਤੁਹਾਡੀਆਂ ਪਿਆਰ ਭਰੀਆਂ ਫਰਮਾਇਸ਼ਾਂ ਦੇ ਨਾਲ।

ਬਦਲਦੀ। ਮੁਹੱਬਤ ਮੁਹੱਬਤ ਹੀ ਰਹਿੰਦੀ ਹੈ। ਲੋਕ ਬਦਲ ਜਾਂਦੇ ਨੇ, ਇਨਸਾਨ ਬਦਲ ਜਾਂਦੇ ਨੇ, ਪਰ ਮੁਹੱਬਤ ਜਿਹੜੀ ਹੈ ਉਹ ਸਦੀਵੀ ਕਾਇਮ ਰਹਿੰਦੀ ਹੈ। ਔਰ ਜਿਸ ਇਨਸਾਨ ਦੇ ਨਾਲ ਮੁਹੱਬਤ ਹੋਏ ਤਾਂ ਫਿਰ ਉਸ ਇਨਸਾਨ ਦੇ ਨਾਲ ਦਿਲ ਦੀ ਹਰ ਗੱਲ ਸ਼ੇਅਰ ਕਰਨ ਨੂੰ, ਸਾਂਝੀ ਕਰਨ ਨੂੰ ਦਿਲ ਕਰਦਾ ਹੈ। ਸੋ ਜੇਕਰ ਤੁਹਾਡੀ ਵੀ ਜ਼ਿੰਦਗੀ ਦੇ ਵਿੱਚ ਕੋਈ ਅਜਿਹੇ ਸੱਜਣ ਮਿੱਤਰ ਨੇ ਜਿਹੜੇ ਤੁਹਾਨੂੰ ਦਿਲ ਤੋਂ ਮੁਹੱਬਤ ਕਰਦੇ ਨੇ, ਸੋ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਜਾਣ ਨਾ ਦਿਓ। ਕਿ ਕਿਤਨੇ ਪਰਵਾਨੇ ਜਲੇ ਰਾਜ਼ ਯੇ ਪਾਣੇ ਕੇ ਲੀਏ, ਕਿਤਨੇ ਪਰਵਾਨੇ ਜਲੇ ਰਾਜ਼ ਯੇ ਪਾਣੇ ਕੇ ਲੀਏ, ਸ਼ਮਾ ਜਲਨੇ ਕੇ ਲੀਏ ਹੈ ਯਾ ਜਲਾਨੇ ਕੇ ਲੀਏ। ਕਿਸੀ ਕੋ ਪਿਆਰ ਕਾ ਮਤਲਬ ਬਸ ਇਤਨਾ ਸਾ ਸਮਝਾਨਾ ਹੈ, ਕਿਸੀ ਕੋ ਪਿਆਰ ਕਾ ਮਤਲਬ ਬਸ ਇਤਨਾ ਸਾ ਸਮਝਾਨਾ ਹੈ, ਸ਼ਮਾ ਕੇ ਪਾਸ ਜਾ ਕਰਕੇ ਪਰਵਾਨੇ ਕਾ ਜਲ ਜਾਣਾ ਹੈ, ਪਰਵਾਨੇ ਕਾ ਜਲ ਜਾਣਾ ਹੈ।

ਆਨੰਦ ਮਾਣ ਰਹੇ ਹੋ ਆਪਣੇ ਦੋਸਤ ਲਲਿਤ ਦੇ ਨਾਲ। ਸਰੂੜੀ ਕਟ ਜਿਸ ਵਕਤ ਸਮਾਂ 10:22 ਹੋ ਰਹੇ ਨੇ। ਗਜ਼ਲਾਂ ਦੀ ਇਸ ਬਿਹਤਰੀਨ ਦੁਨੀਆ ਦੇ ਵਿੱਚ ਨਾਲ ਦੀ ਨਾਲ ਤੁਹਾਨੂੰ ਗਜ਼ਲਾਂ ਦੇ ਨਾਲ ਬਿਹਤਰੀਨ ਸ਼ਾਇਰੀ ਸੁਣਾ ਰਹੇ ਹਾਂ। ਬਾਕੀ ਜਦੋਂ ਚਿੱਠੀਆਂ ਦਾ ਦੌਰ ਸੀ, ਜਦੋਂ ਦਿਲ ਦੇ ਅਹਿਸਾਸ ਇਨਸਾਨ ਕਾਗਜ਼ ਦੇ ਉੱਪਰ ਉਕੇਰਦਾ ਸੀ, ਉਹ ਸਮਾਂ ਬਹੁਤ ਵਧੀਆ ਸੀ। ਉਸ ਪਿਆਰੇ ਵੱਲੋਂ ਲਿਖੇ ਹੋਏ ਇੱਕ ਇੱਕ ਅਲਫਾਜ਼ ਔਰ ਉਹਨਾਂ ਅਲਫਾਜ਼ਾਂ ਦੇ ਵਿੱਚ ਸਜੇ ਹੋਏ ਉਹ ਅਹਿਸਾਸ ਔਰ ਉਸ ਖਤ ਨੂੰ, ਉਸ ਚਿੱਠੀ ਨੂੰ ਪੜ੍ਹ ਕੇ ਜਾਂ ਉਸਨੂੰ ਵੇਖ ਕੇ ਜੋ ਦਿਲ ਨੂੰ ਸਕੂਨ ਮਿਲਦਾ ਸੀ, ਜੋ ਦਿਲ ਨੂੰ ਖੁਸ਼ੀ ਦਾ ਅਹਿਸਾਸ ਹੁੰਦਾ ਸੀ, ਉਹ ਸ਼ਾਇਦ ਅੱਜ ਦੇ ਇਸ ਦੌਰ ਦੇ ਵਿੱਚ ਘਟਦਾ ਜਾ ਰਿਹਾ ਹੈ।

ਅਤੇ ਜ਼ਿੰਦਗੀ ਦੇ ਵਿੱਚ ਤੁਹਾਨੂੰ ਕੋਈ ਵੀ ਇਨਸਾਨ ਮਿਲਦਾ ਹੈ, ਉਹ ਆਪਣੇ ਕਿਰਦਾਰ ਦੀ ਖੁਸ਼ਬੂ ਦੇ ਨਾਲ, ਆਪਣੇ ਕਿਰਦਾਰ ਦੀ ਮਹਿਕ ਦੇ ਨਾਲ ਤੁਹਾਡੀ ਜ਼ਿੰਦਗੀ ਨੂੰ ਰੰਗੀਨ ਬਣਾਉਂਦਾ ਹੈ, ਤੁਹਾਡੀ ਜ਼ਿੰਦਗੀ ਦੇ ਵਿੱਚ ਮਹਿਕਾਂ ਖਿਲਾਰ ਜਾਂਦਾ ਹੈ। ਕਿ ਫੂਲੋਂ ਕੀ ਮਹਿਕ ਕਲੀਓਂ ਕਾ ਖੁਆਬ ਹੋ ਤੁਮ, ਫੂਲੋਂ ਕੀ ਮਹਿਕ ਕਲੀਓਂ ਕਾ ਖੁਆਬ ਹੋ ਤੁਮ, ਚਮਨ ਮੇਂ ਮਹਿਕਤਾ ਗੁਲਾਬ ਹੋ ਤੁਮ, ਨਹੀਂ ਹੈ ਤੁਮਹਾਰੇ ਜੈਸਾ ਕੋਈ ਇਸ ਦੁਨੀਆ ਮੇਂ ਸਨਮ, ਨਹੀਂ ਹੈ ਤੁਮਹਾਰੇ ਜੈਸਾ ਕੋਈ ਇਸ ਦੁਨੀਆ ਮੇਂ ਸਨਮ, ਮੇਰੀ ਜ਼ਿੰਦਗੀ ਕਾ ਖੂਬਸੂਰਤ ਖੁਆਬ ਹੋ ਤੁਮ, ਮੇਰੀ ਜ਼ਿੰਦਗੀ ਕਾ ਖੂਬਸੂਰਤ ਖੁਆਬ ਹੋ ਤੁਮ।

102.7 FM ਰੇਨਬੋ ਤੇ ਪ੍ਰੋਗਰਾਮ ਸ਼ਾਮੀ ਗਜ਼ਲ ਦਾ ਆਨੰਦ ਮਾਣ ਰਹੇ ਸੀ ਆਪਣੇ ਦੋਸਤ ਲਲਿਤ ਦੇ ਨਾਲ। ਪ੍ਰੋਗਰਾਮ ਸ਼ਾਮੀ ਗਜ਼ਲ ਨੂੰ ਇੱਥੇ ਹੀ ਵਾਇੰਡ ਅਪ ਕਰਨ ਦਾ ਸਮਾਂ ਆ ਗਿਆ, ਪਰ ਜਾਂਦੇ ਜਾਂਦੇ ਪ੍ਰੋਗਰਾਮ ਸ਼ਾਮੀ ਗਜ਼ਲ ਦੀ ਆਖਰੀ ਗਜ਼ਲ ਤੁਹਾਨੂੰ ਜ਼ਰੂਰ ਸੁਣਾ ਕੇ ਜਾਵਾਂਗੇ ਔਰ ਠੀਕ 10:30 ਵਜੇ ਮਿਲਾਂਗੇ। ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ। ਗੁਲਾਬ ਕੀ ਖੁਸ਼ਬੂ ਫੀਕੀ ਲਗਤੀ ਹੈ, ਗੁਲਾਬ ਕੀ ਖੁਸ਼ਬੂ ਵੀ ਫੀਕੀ ਲਗਤੀ ਹੈ, ਕੌਣ ਸੀ ਖੁਸ਼ਬੂ ਮੁਝ ਮੇ ਬਸਾ ਗਏ ਹੋ ਤੁਮ, ਜ਼ਿੰਦਗੀ ਕਿਆ ਹੈ ਤੇਰੀ ਚਾਹਤ ਕੇ ਸਿਵਾ, ਇਹ ਕੈਸਾ ਖੁਆਬ ਆਂਖੋਂ ਮੇ ਦਿਖਾ ਗਏ ਹੋ ਤੁਮ, ਇਹ ਕੈਸਾ ਖੁਆਬ ਆਂਖੋਂ ਮੇ ਦਿਖਾ ਗਏ ਹੋ ਤੁਮ।

102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵਕਤ ਰਾਤ ਦੇ ਠੀਕ 11 ਵੱਜ ਚੁੱਕੇ ਨੇ। ਇਸ ਦੇ ਨਾਲ ਹੀ ਸਾਡੀ ਅੱਜ ਦੀ ਸਭਾ ਦੇ ਪ੍ਰੋਗਰਾਮ ਇੱਥੇ ਹੀ ਖਤਮ ਹੁੰਦੇ ਨੇ। ਕੱਲ ਸਵੇਰੇ 5:55 ਤੇ ਫਿਰ ਤੋਂ ਤੁਹਾਡੀ ਸੇਵਾ ਵਿੱਚ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਇਜਾਜ਼ਤ ਦਿਓ। ਸ਼ੁਭ ਰਾਤਰੀ। ਜੈ ਹਿੰਦ।